ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਪੇਸ਼ ਹੈ ਪਰਿਚੈ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਸਵੇਰੇ 7 ਵਜੇ ਐਫ ਐਮ ਨਿਊਜ਼ ਹੈਡਲਾਈਨਸ ਤੇ ਉਸ ਤੋਂ ਠੀਕ ਬਾਅਦ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਸੁਣ ਪਾਓਗੇ ਗੁੱਡ ਮਾਰਨਿੰਗ ਜਲੰਧਰ ਜੋ ਚੱਲੇਗਾ 8:30 ਵਜੇ ਤੱਕ। ਸਵੇਰੇ 8:30 ਵਜੇ ਸੁਣੋਗੇ ਪੰਜਾਬੀ ਖਬਰਾਂ। ਸਵੇਰੇ 8:40 'ਤੇ ਸਾਡਾ ਸੈਗਮੈਂਟ ਰਹੇਗਾ ਅੱਡੀ ਟੱਪਾ, ਜਿਸ ਦੇ ਵਿੱਚ ਤੁਸੀਂ ਨੌਨ ਸਟੋਪ ਪੰਜਾਬੀ ਬੀਟ ਸੌਂਗਸ ਸੁਣੋਗੇ। ਨਿਊਜ਼ ਹੈਡਲਾਈਨਸ ਸਵੇਰੇ 9 ਵਜੇ ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਪੰਜਾਬੀ ਤੜਕਾ। ਸਵੇਰੇ 10 ਵਜੇ ਐਫ ਐਮ ਨਿਊਜ਼ ਹੈਡਲਾਈਨਸ ਅਤੇ 10:02 'ਤੇ ਪ੍ਰੋਗਰਾਮ ਗੀਤ ਬਹਾਰ। 11 ਵਜੇ ਫਿਰ ਤੋਂ ਐਫ ਐਮ ਨਿਊਜ਼ ਹੈਡਲਾਈਨ ਸੁਣਨ ਤੋਂ ਠੀਕ ਬਾਅਦ ਪ੍ਰੋਗਰਾਮ ਪੰਜਾਬੀ ਤੜਕਾ, ਜੋ ਕਿ ਲਾਈਵ ਟੈਲੀਫੋਨ ਇਨ ਪ੍ਰੋਗਰਾਮ ਹੈ, ਜਿਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਦੁਪਹਿਰ 12 ਵਜੇ ਐਫ ਐਮ ਨਿਊਜ਼ ਹੈਡਲਾਈਨਸ ਅਤੇ ਤੁਹਾਡੇ ਖੂਬਸੂਰਤ ਘਰ ਨੂੰ ਹੋਰ ਜ਼ਿਆਦਾ ਪਿਆਰਾ ਅਤੇ ਖੂਬਸੂਰਤ ਬਣਾਉਣ ਦੇ ਲਈ ਟਿਪਸ ਦਿੰਦਾ ਹੋਇਆ ਪ੍ਰੋਗਰਾਮ ਹੋਮ ਸਵੀਟ ਹੋਮ 12:02 'ਤੇ ਸੁਣੋਗੇ। ਦੁਪਹਿਰ 1 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਮਿਡ ਡੇ ਮੈਲਡੀਜ਼। ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੱਕ ਪੰਜਾਬੀ ਖਬਰਾਂ। ਦੁਪਹਿਰ 2 ਵਜੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ 2:30 'ਤੇ ਪੇਸ਼ ਕਰਾਂਗੇ ਸਾਡਾ ਸਪੋਂਸਰਡ ਪ੍ਰੋਗਰਾਮ NCERT ਵੱਲੋਂ ਉਮੰਗ। ਦੁਪਹਿਰ 3 ਵਜੇ ਲੈ ਚੱਲਾਂਗੇ ਤੁਹਾਨੂੰ ਦਿੱਲੀ ਕੇਂਦਰ। ਸਾਡੇ ਐਫ ਐਮ ਰੇਨਬੋ ਦਿੱਲੀ ਕੇਂਦਰ ਤੋਂ ਖਾਸ ਪ੍ਰੋਗਰਾਮ ਸੁਣੋਗੇ ਰੇਡੀਓ ਡਾਕਟਰ। ਸ਼ਾਮ 4 ਵਜੇ ਐਫ ਐਮ ਰੇਨਬੋ ਜਲੰਧਰ ਕੇਂਦਰ ਤੋਂ ਪੇਸ਼ ਕਰਾਂਗੇ ਪ੍ਰੋਗਰਾਮ ਹੈਲੋ ਜਲੰਧਰ। ਸ਼ਾਮ 6 ਵਜੇ ਸਾਡਾ ਖਾਸ ਈਵਨਿੰਗ ਸ਼ੋਅ ਇੰਜੋਏ ਕਰੋਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਵਜੇ ਤੱਕ ਪ੍ਰਦੇਸ਼ਿਕ ਖਬਰਾਂ ਅਤੇ 6:30 ਵਜੇ ਤੋਂ 7 ਵਜੇ ਤੱਕ ਮੁੜ ਜਾਰੀ ਰਹੇਗਾ ਲਵ ਯੂ ਜ਼ਿੰਦਗੀ। ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੇ ਇੱਕ ਵਾਰ ਫਿਰ ਤੋਂ ਰਾਤ 7 ਵਜੇ ਐਫ ਐਮ ਨਿਊਜ਼ ਹੈਡਲਾਈਨਸ ਦੇ ਜ਼ਰੀਏ ਔਰ ਉਸ ਤੋਂ ਠੀਕ ਬਾਅਦ ਇੰਜੋਏ ਕਰੂੰਗੇ ਪ੍ਰੋਗਰਾਮ ਫਿਲਮੀ ਦੁਨੀਆ। ਸਾਢੇ 7 ਵਜੇ ਤੁਹਾਨੂੰ ਦਿੱਲੀ ਕੇਂਦਰ ਤੋਂ ਹੋ ਰਹੇ ਫੀਫਾ ਵਰਲਡ ਕੱਪ 2026 ਦੀਆਂ ਹਾਈਲਾਈਟਸ ਸੁਣਾਈਆਂ ਜਾਣਗੀਆਂ। ਰਾਤ 8 ਵਜੇ ਐਫ ਐਮ ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਪਬਲਿਕ ਮੰਚ। ਰਾਤ 9 ਵਜੇ ਇੱਕ ਵਾਰ ਫਿਰ ਤੋਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਅਤੇ ਉਸ ਤੋਂ ਠੀਕ ਬਾਅਦ 9:02 'ਤੇ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਦਿਲ ਚਾਹਤਾ ਹੈ। ਰਾਤ 10 ਵਜੇ ਸਜੇਗੀ ਗਜ਼ਲਾਂ ਦੀ ਮਹਿਫਿਲ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ।

ਰਾਤ 10:30 ਵਜੇ ਪੇਸ਼ ਕਰਾਂਗੇ ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਬਸ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ 102.7 FM ਰੇਨਬੋ ਦੇ ਨਾਲ।

जो ईश्वर जो साडा गुरु है ਉਹ ਜਦੋਂ ਮੁਸੀਬਤ ਦੇ ਵੇਲੇ ਸਾਡੀ ਅਰਦਾਸ ਸਾਡੀ ਪੁਕਾਰ ਸੁਣ ਕੇ ਸਾਡੀ ਲਾਜ ਬਣਾਈ ਰੱਖਦਾ ਹੈ, ਸਾਡੇ ਮਨ ਦੀ ਆਵਾਜ਼ ਬਿਨਾਂ ਸਾਡੇ ਮੂੰਹੋਂ ਨਿਕਲੇ ਸੁਣ ਲੈਂਦਾ ਹੈ, ਸਾਡੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ। ਐਸੇ ਗੁਰ ਤੋਂ, ਈਸ਼ਵਰ ਤੋਂ, ਪਰਮੇਸ਼ਵਰ ਤੋਂ ਬਾਰ ਬਾਰ ਬਲ ਬਲ ਜਾਨ ਨੂੰ ਜੀ ਕਰਦਾ ਹੈ।

102.7 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

FM 102.7 MHz ਦੇ ਨਾਲ ਨਾਲ ਹੁਣ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 MHz ਤੇ।

FM 102.7 ਮੈਗਾਹਰਟਜ਼ ਨਾਲ 103.6 ਮੈਗਾਹਰਟਜ਼ ਤੇ ਹੁਣ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ।

0: 102.7 MHz ਦੇ ਨਾਲ 103.6 MHz ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।
1: ॐ शुक्लां भरतरं विष्णुं शशिवर्णं चतुर्भुजं

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਕਾਰ ਗਹਿਣ ਤੇ ਬੇਹੱਦ ਉਸਾਰੂ ਗੱਲਬਾਤ ਨੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਨਿੱਜੀ ਅਤੇ

ਨੀਤਿਕ ਸੰਬੰਧਾਂ ਨੂੰ ਉਜਾਗਰ ਕੀਤਾ ਹੈ। ਭਾਰਤ ਅਤੇ ਰੂਸ ਨੇ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਠੋਸ ਕਾਰਵਾਈ ਦਾ ਸੱਦਾ ਦਿੱਤਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਵਿਚ ਬਦਲਣ ਲਈ ਬੁਨਿਆਦੀ ਵਿਗਿਆਨਾਂ ਵਿਚ ਇਕ ਮਜ਼ਬੂਤ ਆਧਾਰ ਹੋਣਾ ਜ਼ਰੂਰੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪਕ ਈਂਧਨ ਅਤੇ ਉੱਨਤ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਏ। ਪੰਜਾਬ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਤੁਸੀ ਬੰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੀ ਜਾਣ ਦੀ ਹਦਾਇਤ ਕੀਤੀ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸਰਕਾਰ ਨੇ ਸੋਸ਼ਲ ਮੀਡੀਆ ਤੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਈਰਾਨ ਨੇ ਭਾਰਤ ਆ ਰਹੇ ਇਕ ਐਲਪੀਜੀ ਟੈਂਕਰ ਤੇ ਮਿਜ਼ਾਇਲ ਹਮਲਾ ਕੀਤਾ ਸੀ। ਦੱਖਣ ਪੱਛਮੀ ਮੌਨਸੂਨ ਪੂਰੇ ਦੇਸ਼ ਚ ਪਹੁੰਚਿਆ ਅਤੇ ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਨੇ ਸਾਰੇ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਸੰਘਾਂ ਐਨਐਸਐਫ ਨੂੰ ਓਲੰਪਿਕ ਯੋਗਤਾ ਅਤੇ ਚੋਣ ਮਾਰਗ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ਵਿਚ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਐਥਲੀਟਾਂ ਦੀ ਚੋਣ ਲਈ ਅਪਣਾਏ ਜਾਣ ਵਾਲੇ ਮਾਪਦੰਡ ਅਤੇ ਪ੍ਰਕਿਰਿਆ ਸ਼ਾਮਲ ਹੈ। ਇਸ ਹੁਣ ਤੱਕ ਦੇ FM ਨਿਊਜ਼ ਹੈਡਲਾਈਨਜ਼। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਸਫ਼ਰ ਸ਼ੁਰੂ ਕਰਨ ਜਾ ਰਹੀ ਹਾਂ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਦੀ ਫੁੱਲਾਂ ਡੋਜ਼ ਦੇ ਨਾਲ ਭਰਿਆ ਹੋਇਆ। ਗੁੱਡ ਮਾਰਨਿੰਗ ਜਲੰਧਰ ਦਾ। ਹਾਂਜੀ ਬੇਸ਼ੱਕ ਜਲੰਧਰ ਤੋਂ ਮੈਂ ਪ੍ਰੋਗਰਾਮ ਕਰਨਾ ਹੈ, ਲੇਕਿਨ ਸੁਣਨਾ ਤੇ ਤੁਸੀਂ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ 'ਚ ਨਾ। ਹਾਂਜੀ ਬਸ ਇਸੇ ਵਜ੍ਹਾ ਕਰਕੇ ਖਾਸ ਹੈ ਪ੍ਰੋਗਰਾਮ, ਕਿਉਂਕਿ ਗੁੱਡ ਮਾਰਨਿੰਗ ਜਲੰਧਰ ਚੱਲੇਗਾ 8:30 ਤੱਕ। ਫੁੱਲਾਂ ਇਨਫੋਰਮੇਸ਼ਨ ਐਂਟਰਟੇਨਮੈਂਟ ਦੀ ਕੋਸ਼ਿਸ਼ ਰਹੇਗੀ ਮੇਰੀ, ਬਾਕੀ ਫੀਡਬੈਕ ਤੁਸੀਂ ਮੈਨੂੰ ਦੇਣਾ ਹੈ 9 to 10। ਲੇਕਿਨ 8:30 ਸੁਣੋਗੇ ਖਬਰਾਂ, ਔਰ ਉਸ ਤੋਂ ਬਾਅਦ 8:40 to 9 ਤੱਕ ਸਾਡਾ ਖਾਸ ਸੈਗਮੈਂਟ ਅੱਡੀ ਟੱਪਾ, ਜਿਸ ਵਿੱਚ ਨੋਨ ਸਟਾਪ ਪੰਜਾਬੀ ਤੜਕਦੇ ਭੜਕਦੇ ਗਾਣੇ ਤੁਹਾਨੂੰ ਸੁਣਾਉਂਗੀ, ਤਾਂ ਕਿ ਤੁਹਾਡਾ ਪੂਰਾ ਵੋਕਲ ਸੈਸ਼ਨ ਹੋ ਜਾਵੇ ਮੇਰੇ ਉਹਨਾਂ 20 ਮਿੰਟਾਂ ਦੇ ਵਿੱਚ ਵਿੱਚ। ਹਾਂਜੀ ਉਸ ਤੋਂ ਬਾਅਦ 9 ਮੇਰੇ ਤੋਂ ਹੀ ਸੁਣੂਗੇ ਐਫ ਐਮ ਨਿਊਜ਼ ਹੈਡਲਾਈਨਸ, ਔਰ ਸ਼ੁਰੂ ਕਰਾਂਗੇ ਫਿਰ ਆਪਾਂ ਦਿਲ ਦੀਆਂ ਗੱਲਾਂ ਕਰਦਾ ਹੋਇਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਵਿੱਚ ਤੁਸੀਂ ਵੀ ਮੈਨੂੰ ਭੇਜ ਸਕਦੇ ਹੋ ਆਪਣੇ ਵਟਸਐਪ ਤੇ ਵੋਇਸ ਮੈਸੇਜਸ। ਸੋ ਇੰਤਜ਼ਾਰ ਰਹੇਗਾ ਉਸ ਪ੍ਰੋਗਰਾਮ ਦਾ ਵੀ, ਲੇਕਿਨ ਕੁੱਲ ਮਿਲਾ ਕੇ ਤੁਹਾਡਾ ਤੇ ਮੇਰਾ ਗੱਲਾਂ ਕਰਨ ਦਾ ਸਫ਼ਰ ਚੱਲੇਗਾ ਠੀਕ 10 ਤੱਕ। ਸੋ ਸ਼ੁਰੂਆਤ ਹੋ ਚੁੱਕੀ ਹੈ ਤੇ ਮੂਡ ਮੇਰਾ ਬਿਲਕੁਲ ਇਹ ਹੈ ਕਿ ਮੈਂ ਬੈਗਸ ਮੇਰੇ ਹਮੇਸ਼ਾ ਦੀ ਤਰ੍ਹਾਂ ਪੈਕ ਰਹਿੰਦੇ ਨੇ ਕਿ ਮੈਂ ਨਿਕਲਾਂ ਪ੍ਰੋਗਰਾਮ ਕਰਕੇ ਘੁੰਮਣ ਨੂੰ, ਲੇਕਿਨ ਜਿੰਨੀ ਦੇਰ ਤੱਕ ਆਪਾਂ ਜਾ ਨਹੀਂ ਸਕਦੇ ਡਿਊ ਟੂ ਐਟਸੈਟਰਾ ਐਟਸੈਟਰਾ ਐਟਸੈਟਰਾ ਵਾਲੇ ਰੀਜ਼ਨਸ ਕਰਕੇ, ਏ ਬੀ ਸੀ ਰੀਜ਼ਨਸ ਕਰਕੇ, ਉੜਾ ਐੜਾ ਇੜੀ ਰੀਜ਼ਨਸ ਕਰਕੇ, ਕ ਖ ਗ ਰੀਜ਼ਨਸ ਕਰਕੇ, ਜਿਹਦੇ ਜਿਹਦੇ ਵੀ ਜੋ ਜੋ ਵੀ ਰੀਜ਼ਨਸ ਹੈ ਆਪਾਂ ਮੈਨੀਫੈਸਟ ਕਰ ਸਕਦੇ ਨਾ, ਇਮੈਜਨਰੀ ਜਾ ਸਕਦੇ ਹਾਂ। ਬਸ ਆ ਜਾਓ ਫਿਰ ਮੇਰੇ ਨਾਲ ਸ਼ੁੱਕਰਵਾਰ ਦੀ ਪਿਆਰੀ ਜੀ ਖੂਬਸੂਰਤ ਜੀ ਰਿਫਰੈਸ਼ਿੰਗ ਜੀ ਮਾਰਨਿੰਗ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਸਫ਼ਰ ਤੇ, ਚੱਲਦੇ ਹਾਂ ਇਮੈਜਨਰੀ ਵਾਦੀਆਂ ਦੇ ਬਾਅਦ। ਆਰ ਜੀ ਪੂਜਾ ਤੁਹਾਨੂੰ ਤੁਹਾਡੇ ਨਾਲ, ਐਂਡ ਹੇਅਰ ਕਮਸ ਦਾ ਫਸਟ ਟ੍ਰੈਕ ਆਫ ਗੁੱਡ ਮਾਰਨਿੰਗ ਜਲੰਧਰ ਆਨ ਐਫ ਐਮ ਰੇਨਬੋ।

ਵੈਸੇ ਇਹ ਤੇ ਗੱਲ ਹੈ ਕਿ ਬੰਦਾ ਜਦੋਂ ਸੋਹਣੀਆਂ ਸੋਹਣੀਆਂ ਵਾਲੀਆਂ ਚ ਹੁੰਦਾ ਨਾ, ਉਦੋਂ ਬਸ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ, ਹੈ ਨਾ, ਮਤਲਬ ਮਨ ਖੁਸ਼ ਹੋ ਜਾਂਦਾ ਹੈ। ਮਨ ਦਾ ਬੰਦੇ ਦਾ ਵੈਸੇ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ 'ਚ ਖੁਸ਼ ਹੁੰਦਾ ਹੈ। ਕਈਆਂ ਦਾ ਕੰਮ ਕਰਕੇ ਖੁਸ਼ ਹੁੰਦਾ, ਕਈਆਂ ਦਾ ਚਾਪਲੂਸੀ ਕਰਕੇ ਖੁਸ਼ ਹੁੰਦਾ, ਔਰ ਕਈਆਂ ਦਾ ਚਾਪਲੂਸੀ ਸੁਣ ਕੇ ਖੁਸ਼ ਹੁੰਦਾ। ਨੋਟਿਸ ਕੀਤਾ? ਕੀਤਾ ਹੀ ਹੋਏਗਾ, ਕਿਉਂਕਿ ਇੱਦਾਂ ਦੇ ਬਹੁਤ ਸਾਰੇ ਲੋਕ ਸਾਨੂੰ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਜਿਹੜੇ ਸ਼ਾਰਟਕੱਟਸ ਅਪਣਾਉਣਾ ਬਹੁਤ ਪਸੰਦ ਕਰਦੇ ਨੇ। ਮਤਲਬ ਉਹਨਾਂ ਨੂੰ ਲੌਂਗ ਕੱਟ ਨਹੀਂ, ਉਹਨਾਂ ਨੂੰ ਹਾਰਡ ਵਰਕ ਜਾਂ ਵਰਕ ਹਾਰਡ ਵਾਲਾ ਰਸਤਾ ਪਤਾ ਹੀ ਨਹੀਂ ਹੁੰਦਾ। ਉਹਨਾਂ ਨੂੰ ਸਿਰਫ ਇਹ ਪਤਾ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੁਸ਼ ਕਰਕੇ, ਕਿਸੇ ਵੀ ਤਰੀਕੇ ਦੇ ਨਾਲ, ਖਾਸ ਕਰਕੇ ਚਾਪਲੂਸੀ ਕਰਕੇ ਉਹਨਾਂ ਦੇ ਪਿਆਰੇ ਬਣ ਜਾਓ, ਉਹਨਾਂ ਦੇ ਚਹੇਤੇ ਬਣ ਜਾਓ, ਔਰ ਬਸ ਉਸ ਤੋਂ ਬਾਅਦ ਕੰਮ ਤੇ ਆਪਣੇ ਆਪ ਹੋ ਹੀ ਜਾਂਦਾ, ਕਿਉਂਕਿ ਹਰ ਕੰਮ 'ਚ ਉਹਨਾਂ ਦੀ ਪਹਿਲ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸੋ ਹਰ ਥਾਂ 'ਤੇ ਇੱਦਾਂ ਦੇ ਲੋਕ ਤੁਹਾਨੂੰ ਮਿਲਣਗੇ, ਆਸੇ ਪਾਸੇ, ਇੱਧਰ ਉੱਧਰ, ਦੇਖੋ ਸਰ ਧਿਆਨ ਦੇ ਨਾਲ ਹੁੰਦੇ ਆ ਸਾਡੇ ਆਸੇ ਪਾਸੇ। ਲੇਕਿਨ ਵਰੀ ਨਾਟ, ਫਿਕਰ ਨਾਟ, ਕਿਉਂਕਿ ਪਰਮਾਤਮਾ ਤੁਹਾਨੂੰ ਤੁਹਾਡੇ ਕੀਤੀ ਹੋਈ ਮਿਹਨਤ ਦਾ ਫਲ ਹੀ ਦਿੰਦਾ ਹੈ। ਔਰ ਜਿਹੜੇ ਸ਼ਾਰਟਕੱਟਸ ਅਪਣਾਉਂਦੇ ਨੇ, ਕਈ ਵਾਰੀ ਉਹਨਾਂ ਨੂੰ ਅੱਗੇ ਜਾ ਕੇ ਗੱਡਾ ਵੀ ਮਿਲਦਾ ਹੈ ਅਤੇ ਉਹਦੇ ਵਿੱਚ ਉਹ ਡਿੱਗ ਵੀ ਜਾਂਦੇ ਨੇ, ਹੁੰਦਾ ਹੈ ਇੱਦਾਂ। ਔਰ ਫਿਰ ਬੜੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸਾਹਮਣੇ ਹੌਲੀ ਹੌਲੀ ਕਰਕੇ। ਸੋ ਇਸ ਕਰਕੇ ਸਿਰਫ ਔਰ ਸਿਰਫ ਆਪਣੀ ਮਿਹਨਤ 'ਤੇ ਯਕੀਨ ਕਰੋ, ਗੱਲ ਸਿਰਫ ਇਹ ਹੈ। ਸੋ ਅੱਜ ਦਾ ਥਾਟ ਇਹੀ ਸਾਨੂੰ ਦੱਸਦਾ ਹੈ ਕਿ ਸਵੇਰੇ, ਦੁਪਹਿਰੇ, ਸ਼ਾਮੀ ਜਾਂ ਰਾਤ, ਕੰਮ ਕਰੋ, ਮਿਹਨਤ ਕਰੋ, ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ, ਔਰ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਉਹ ਪਰਮਾਤਮਾ ਜ਼ਰੂਰ ਦੇਗਾ। ਐਟੀਟਿਊਡ ਆਪਣਾ ਇੱਦਾਂ ਦਾ ਰੱਖੋ ਕਿ ਤੁਹਾਨੂੰ ਸਿਰਫ ਮਿਹਨਤ ਕਰਨੀ ਆਵੇ, ਦੂਸਰੇ ਦੇ ਨਾਲ ਜਿਹੜਾ ਜਿਹੜਾ ਆਪਾਂ ਕਹਿੰਦੇ ਨਾ ਕਿ ਜੈਲਸ ਫੈਕਟਰ ਹੋ ਗਿਆ, ਜਾਂ ਫਿਰ ਬੈਡ ਆਪਾਂ ਕਹਿ ਸਕਦੇ ਹਾਂ ਕਿ ਨੈਗੇਟਿਵ ਕਾਇੰਡ ਆਫ ਜਿਹੜਾ ਲੜਾਈ ਦਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਜੈਲਸ ਫੈਕਟਰ ਦਿਮਾਗ 'ਤੇ ਜਦੋਂ ਆ ਜਾਂਦਾ ਜਾਂ ਦਿਲ ਦੇ ਵਿੱਚ ਆ ਜਾਂਦਾ, ਸਾਨੂੰ ਕੰਮ ਕਰਨ ਨਹੀਂ ਦਿੰਦਾ। ਕੰਪੀਟੀਸ਼ਨ ਨੇ ਜਿਹੜਾ ਉਹ ਪੋਜ਼ਿਟਿਵ ਵਿੱਚ ਚੰਗਾ ਰਹਿੰਦਾ, ਨੈਗੇਟਿਵ ਕੰਪੀਟੀਸ਼ਨ ਤੁਹਾਨੂੰ ਬਹੁਤ ਟੌਕਸਿਕ ਬਣਾ ਦਿੰਦਾ। ਹਰ ਵੇਲੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਚੀਜ਼ ਰਹਿੰਦੀ ਹੈ ਕਿ ਇਸ ਤੋਂ ਅੱਗੇ ਕਿੱਦਾਂ ਨਿਕਲਾਂ, ਇਸ ਤੋਂ ਬਿਹਤਰ ਕਿੱਦਾਂ ਕਰਾਂ, ਔਰ ਫਿਰ ਲੋਕ ਤੁਹਾਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦੇ, ਮਤਲਬ ਉਹੀ ਲੋਕ ਕਾਪੀ ਸ਼ੁਰੂ ਕਰ ਦਿੰਦੇ ਨੇ ਕਰਨਾ, ਯਾਨੀ ਕਿ ਉਹਨਾਂ ਦੀ ਆਪਣੀ ਪ੍ਰੋਡਕਟੀਵਿਟੀ, ਕ੍ਰੀਏਟੀਵਿਟੀ ਹੌਲੀ ਹੌਲੀ ਹੌਲੀ ਹੌਲੀ ਜ਼ੀਰੋ ਹੋ ਜਾਂਦੀ ਹੈ। ਤੁਸੀਂ ਬਣਨਾ ਚਾਹੋਗੇ ਇੱਦਾਂ ਦੀ? ਨਹੀਂ ਨਾ, ਅਤੇ ਬਸ ਹੌਲੀ ਹੌਲੀ ਅੱਧਾ ਦਾ ਇੱਕ ਇੱਕ ਸਟੈਪ ਮਿਹਨਤ ਕਰਦੇ ਜਾਓ, ਆਪਣੀਆਂ ਗਲਤੀਆਂ ਤੋਂ ਆਪ ਸਿੱਖਦੇ ਜਾਓ, ਔਰ ਇੱਕ ਦਿਨ ਤੁਸੀਂ ਸ਼ਾਈਨ ਕਰੋਗੇ, ਕਿਉਂਕਿ ਉਹ ਜਿਹੜਾ ਐਟੀਟਿਊਡ ਹੈਗਾ ਨਾ ਤੁਹਾਡਾ, ਉਹ ਪੋਜ਼ਿਟਿਵ ਹੋਏਗਾ ਔਰ ਬਹੁਤ ਹੀ ਜ਼ਿਆਦਾ

ਤੁਸੀਂ ਇੰਸਪੀਰੇਸ਼ਨਲ ਫੀਲ ਕਰੋਗੇ ਕਿਉਂਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਆਪ ਸਿੱਖਿਆ ਹੋਏਗਾ ਐਂਡ ਟਰਸਟ ਮੀ ਅਪਣਾ ਕੇ ਦੇਖੋ ਫਾਇਦੇ 'ਚ ਰਹੋਗੇ ਔਰ ਇਹਦੇ ਨਾਲ ਹੀ ਟਾਈਮ ਹੋ ਗਿਆ ਹੈ ਅਗਲੇ ਗਾਣੇ ਦਾ ਬਸ ਗੱਲਾਂ ਦੇ ਨਾਲ ਗੀਤ ਵੀ ਤੇ ਆਪਾਂ ਜਾਰੀ ਰੱਖਣੇ ਨੇ ਯਾਨੀ ਕਿ ਗਿਆਨ ਜ਼ਿਆਦਾ ਨਹੀਂ ਦੇਣਾ ਗਾਣੇ ਸੁਣਨੇ ਨੇ ਆਪਾਂ ਜ਼ਿਆਦਾ ਸੋ ਅਗਲਾ ਗਾਣਾ ਪੂਜਾ ਟੋਹਾਨੀ ਦੇ ਨਾਲ ਐਫਐਮ ਰੇਨਬੋ ਤੇ

ਨੂੰ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ ਹੈ ਜੀ, ਇਹੀ ਤੇ ਤੁਹਾਨੂੰ ਸਮਝਾ ਰਹੀ ਸੀ। ਵੈਲਕਮ ਬੈਕ, ਮੇਰੇ ਵਰਗਾ ਗਾਣਾ ਤੇ ਮੇਰੇ ਵਰਗੀਆਂ ਗੱਲਾਂ, ਚਲੋ ਛੱਡੋ। ਕੀ ਕਹਿਣਾ, ਕਹਿਣਾ ਤਾਂ ਇਹ ਹੈ ਕਿ 10 ਜੁਲਾਈ ਹੈ, ਬੜੀਆਂ ਸਾਰੀਆਂ ਚੀਜ਼ਾਂ ਹੋਈਆਂ ਹੋਈਆਂ ਨੇ ਅੱਜ ਦੇ ਦਿਨ। ਹਾਂਜੀ, ਸਵੇਰ ਤੇ ਹੋਈ ਹੋਈ ਹੈ ਉਹ ਤੇ ਮੈਨੂੰ ਪਤਾ। ਇਸ ਤੋਂ ਇਲਾਵਾ ਬੜਾ ਕੁਝ ਹੋਇਆ। ਮੈਨੂੰ ਆਦਤ ਹੈ ਕਦੀ ਕਦੀ ਪੁਰਾਣੇ ਪੰਨੇ ਫੋਲਣ ਦੀ, ਕਦੀ ਕਦੀ। ਪਹਿਲਾਂ ਮੈਂ ਹਰ ਰੋਜ਼ ਫੋਲਦੀ ਹੁੰਦੀ ਸੀ, ਹੁਣ ਅੱਜ ਜਦੋਂ ਮੈਂ ਦੇਖੇ ਨੇ ਪੁਰਾਣੇ ਪੰਨੇ ਤਾਂ ਮੈਨੂੰ ਬੜੀ ਵਧੀਆ ਜਿਹੀ ਚੀਜ਼ ਨਜ਼ਰ ਆਈ ਹੈ। ਉਹ ਇਹ ਕਿ ਅੱਜ ਦੇ ਦਿਨ ਯਾਨੀ ਕਿ 10 ਜੁਲਾਈ 2002 ਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਵਰਲਡ ਫੂਡ ਕਾਨਫਰੰਸ ਕੀਤੀ ਗਈ ਸੀ ਰੋਮ ਦੇ ਵਿੱਚ। ਉਹਦਾ ਰੀਜ਼ਨ ਪਤਾ ਕੀ ਹੈ ਬਈ? ਦੇਖੋ, ਬਹੁਤ ਜ਼ਿਆਦਾ ਭੋਜਨ ਜਿਹੜਾ ਅਸੀਂ ਖਰਾਬ ਕਰਦੇ ਹਾਂ, ਖਰਾਬ ਹੋ ਜਾਂਦਾ ਹੈ ਬਹੁਤ ਸਾਰੇ ਰੀਜ਼ਨਸ ਕਰਕੇ, ਲੇਕਿਨ ਉਹਦੇ ਵਿੱਚ ਜ਼ਿਆਦਾ ਭੋਜਨ ਇਹ ਹੈ ਜਿਹੜਾ ਅਸੀਂ ਜ਼ਿਆਦਾ ਆਪਣੀ ਥਾਲੀ ਨੂੰ ਭਰ ਲੈਂਦੇ ਹਾਂ ਔਰ ਉਸ ਤੋਂ ਬਾਅਦ ਖਾਇਆ ਨਹੀਂ ਜਾਂਦਾ, ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ। ਅਤੇ ਕਿਉਂ ਨਾ ਅੱਜ ਤੋਂ ਅਸੀਂ ਆਪਣੇ ਆਪ ਨਾਲ ਇੱਕ ਵਾਅਦਾ ਕਰੀਏ, ਸੈਕਿੰਡ ਟਾਈਮ ਲਓ, ਥਰਡ ਟਾਈਮ ਲਓ, ਮਤਲਬ ਆਪਣੀ ਪਲੇਟ ਨੂੰ ਰੀਫਿਲ ਕਰ ਸਕਦੇ ਹੋ ਤੁਸੀਂ। ਹਮੇਸ਼ਾ ਆਪਸ਼ਨ ਹੁੰਦੀ ਹੈ, ਚਾਹੇ ਘਰ ਆ ਅਤੇ ਚਾਹੇ ਅਸੀਂ ਵਿਆਹ 'ਤੇ ਹਾਂ, ਹੈ ਨਾ। ਅਤੇ ਬਸ ਫਿਰ ਪਹਿਲਾਂ ਹੀ ਆਪਣੀ ਪਲੇਟ ਇੰਨੀ ਕਿਉਂ ਭਰ ਲੈਣੀ ਕਿ ਖਾਣਾ ਸਾਨੂੰ ਜੂਠਾ ਡਸਟਬਿਨ ਦੇ ਵਿੱਚ ਸੁੱਟਣਾ ਪਵੇ, ਹੈ ਨਾ। ਦੁਬਾਰਾ ਉੱਠੋ, ਦੁਬਾਰਾ ਰੀਫਿਲ ਕਰ ਲਓ। ਲੇਕਿਨ ਜਿਹੜਾ ਸਾਫ ਭੋਜਨ ਹੈ, ਸੁੱਚਾ ਭੋਜਨ ਹੈ, ਸੁੱਚਾ ਖਾਣਾ, ਉਹ ਬਾਕੀਆਂ ਦੇ ਕੰਮ ਆ ਸਕਦਾ। ਔਰ ਮੈਨੂੰ ਲੱਗਦਾ ਕਿ ਸਾਨੂੰ ਖਾਣਾ ਓਨਾ ਹੀ ਬਣਾਉਣਾ ਚਾਹੀਦਾ ਜਿੰਨੀ ਕੁ ਸਾਡੇ ਘਰ ਦੇ ਵਿੱਚ ਲਾਗਤ ਹੈ। ਔਰ ਇਸ ਤੋਂ ਇਲਾਵਾ ਹੋਰ ਕੀ ਕੀਤਾ ਜਾ ਸਕਦਾ? ਵੀ ਦੇਖੋ, ਅਗਰ ਖਾਣਾ ਬਚ ਗਿਆ ਤਾਂ ਬਜਾਏ ਸੁੱਟਣ ਦੇ ਅਸੀਂ ਕਿਸੇ ਗਰੀਬ ਨੂੰ ਦੇ ਸਕਦੇ ਹਾਂ ਨਾ। ਔਰ ਅਗਰ ਕਿਸੇ ਰੈਸਟੋਰੈਂਟ ਦੇ ਵਿੱਚ, ਕਿਸੇ ਹੋਟਲ ਦੇ ਵਿੱਚ ਜ਼ਿਆਦਾ ਖਾਣਾ ਬਚਦਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਥੋੜ੍ਹੀ ਜਿਹੀ ਆਲਸ ਛੱਡ ਕੇ ਨਾ ਇਹ ਹੈਬਿਟ ਰੱਖਣੀ ਚਾਹੀਦੀ ਹੈ ਕਿ ਜਿਹੜਾ ਬਚਿਆ ਹੋਇਆ ਖਾਣਾ ਹੈ ਸਾਫ਼ ਸੁਥਰਾ, ਉਹਨੂੰ ਉਹ ਕਿਸੇ ਅਨਾਥ ਆਸ਼ਰਮ ਦੇ ਵਿੱਚ ਜਾਂ ਫਿਰ ਜ਼ਰੂਰਤਮੰਦ ਲੋਕਾਂ ਦੇ ਵਿੱਚ ਛੋਟੇ ਛੋਟੇ ਪੈਕਸ ਬਣਾ ਕੇ ਵੰਡ ਦੇਣ। ਅਸੀਸਾਂ ਵੀ ਮਿਲਣਗੀਆਂ ਅਤੇ ਗੁੱਡ ਡੀਡ ਵੀ ਹੋ ਜਾਏਗਾ, ਹੈ ਨਾ। ਤੁਹਾਡਾ ਕੀ ਕਹਿਣਾ ਹੈ?

ਚਲੋ ਦੱਸ ਸਕਦੇ ਹੋ ਤੁਸੀਂ ਮੈਨੂੰ ਤੁਹਾਡੇ ਕੀ ਕਹਿਣਾ। ਲੇਕਿਨ ਅੱਗੇ ਚੱਲਦੇ ਹਾਂ। ਅੱਜ ਦੇ ਦਿਨ ਦੇ ਵਿੱਚ ਭਾਰਤ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਹੋਈਆਂ ਸੀ, ਇੰਟਰਸਟਿੰਗ ਜਿਹੀਆਂ ਚੀਜ਼ਾਂ, ਉਹ ਮੈਂ ਹੁਣ ਤੁਹਾਨੂੰ ਦੱਸਦੀ ਹਾਂ। 1963 ਯਾਨੀ ਕਿ ਭਾਰਤ ਦੇ ਵਿੱਚ ਦਿੱਲੀ ਵਿੱਚ ਵਿਕਾਸ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਸੀ। ਇਹ ਇੱਕ ਸਾਡੀ ਰਾਸ਼ਟਰੀ ਸਮਾਜਿਕ ਤੇ ਸੰਸਕ੍ਰਿਤਿਕ ਸੰਗਠਨ ਹੈਗਾ ਜਿਸ ਦਾ ਉਦੇਸ਼ ਸਮਾਜ ਦੀ ਸੇਵਾ, ਉਹਨਾਂ ਵਿੱਚ ਸੰਸਕਾਰ ਪੈਦਾ ਕਰਨਾ, ਸਹਿਯੋਗ ਦੇ ਨਾਲ ਰਾਸ਼ਟਰੀ ਏਕਤਾ ਨੂੰ, ਨੈਸ਼ਨਲ ਯੂਨਿਟੀ ਦੀ ਭਾਵਨਾ, ਇੰਟੈਗ੍ਰਿਟੀ ਦੀ ਭਾਵਨਾ ਨੂੰ ਵਧਾਵਾ ਦੇਣਾ ਹੈ। ਇਹ ਪਰਿਸ਼ਦ ਇਸ ਤੋਂ ਇਲਾਵਾ ਸਿੱਖਿਆ ਦੇ ਵਿੱਚ ਕੰਮ ਕਰਦਾ ਹੈ, ਸਵਾਸਥ ਯਾਨੀ ਕਿ ਹੈਲਥ ਸੈਕਟਰ ਦੇ ਵਿੱਚ ਕੰਮ ਕਰਦਾ ਹੈ, ਸੇਵਾ ਤੇ ਸੰਸਕ੍ਰਿਤਿਕ ਗਤੀਵਿਧੀਆਂ ਕਲਚਰਲ ਐਕਟੀਵਿਟੀਜ਼ ਦੇ ਮਾਧਿਅਮ ਦੇ ਨਾਲ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਜਾਂਦੇ ਨੇ। ਸੋ ਆਇਆ ਅੱਜ ਦਾ ਦਿਨ ਪਸੰਦ। ਇੱਕ ਹੋਰ ਚੀਜ਼ ਦੱਸ ਦਿੰਦੀ ਹਾਂ ਤੁਹਾਨੂੰ, 1966 ਦੇ ਵਿੱਚ ਸਾਡੇ ਭਾਰਤ ਦੇ ਵਿੱਚ ਨਾਸਿਕ ਦੇ ਵਿੱਚ ਭਾਰਤੀ ਵਾਯੂ ਸੈਨਾ ਦੇ ਲਈ MiG-21 ਲੜਾਕੂ ਵਿਮਾਨ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਹਾਂਜੀ, ਸੋ ਇਹ ਕਹਿ ਸਕਦੇ ਹਾਂ ਕਿ ਭਾਰਤ ਦੇ ਰੱਖਿਆ ਦੇ ਖੇਤਰ ਵਿੱਚ ਆਤਮ ਨਿਰਭਰਤਾ ਦੀ ਦਿਸ਼ਾ ਦੇ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਕਦਮ ਸੀ ਜੋ ਕਿ 10 ਜੁਲਾਈ 1966 ਨੂੰ ਚੱਕਿਆ ਗਿਆ ਸੀ। ਔਰ ਇਸ ਪਹਿਲ ਦੇ ਨਾਲ ਸਾਡੇ ਦੇਸ਼ ਭਾਰਤ ਦੇ ਵਿੱਚ ਆਧੁਨਿਕ ਲੜਾਕੂ ਵਿਮਾਨਾਂ ਦੇ ਨਿਰਮਾਣ ਦੀ ਤਕਨੀਕੀ ਕਸ਼ਮਤਾ ਨੂੰ ਨਵੀਂ ਮਜ਼ਬੂਤੀ ਮਿਲੀ ਸੀ। ਸਵਦੇਸ਼ੀ ਉਪਗ੍ਰਹਿ ਇਨਸੈਟ 2A ਦਾ ਪ੍ਰਕਸ਼ੇਪਣ ਕੀਤਾ ਸੀ ਅੱਜ ਹੀ ਦੇ ਦਿਨ। ਸੋ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ ਬਹੁ ਉਦੇਸ਼ ਉਪਗ੍ਰਹਿ INSAT 2A ਦਾ ਸਫਲ ਪ੍ਰੀਖਣ ਜਦੋਂ ਕੀਤਾ ਤੇ ਇਹ ਕਹਿ ਸਕਦੇ ਹਾਂ ਕਿ ਭਾਰਤ ਨੇ ਅੰਤਰਿਕਸ਼ ਆਪਣੇ ਕਾਰਜਕ੍ਰਮ ਨੂੰ ਇੱਕ ਬਹੁਤ ਵੱਡੀ ਤੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਸੀ। ਦੁਨੀਆਂ ਦੇ ਵਿੱਚ ਦਿਖਾ ਦਿੱਤਾ ਸੀ ਕਿ ਅਸੀਂ ਵੀ ਸਵਦੇਸ਼ੀ ਇਨਸੈਟ ਬਣਾ ਕੇ ਬਹੁਤ ਕੁਝ ਕਰ ਸਕਦੇ ਹਾਂ। ਸੋ ਇਸ ਉਪਗ੍ਰਹਿ ਨੇ ਦੂਰ ਸੰਚਾਰ, ਮੌਸਮ ਪੂਰਵਾਨੁਮਾਨ ਜਿਵੇਂ ਕਿ ਵੈਦਰ ਫੋਰਕਾਸਟ ਵਗੈਰਾ, ਟੈਲੀਵਿਜ਼ਨ ਦੇ ਪ੍ਰਸਾਰਣ ਨੂੰ, ਆਪਦਾ ਪ੍ਰਬੰਧਨ ਵਰਗੀਆਂ ਏਦਾਂ ਦੀਆਂ ਸੇਵਾਵਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਤੇ ਬਸ ਆਈਆਂ ਇਹ ਗੱਲਾਂ ਪਸੰਦ ਹੋਣੀ, ਡੈਫੀਨੇਟਲੀ ਆਈਆਂ ਹੋਣਗੀਆਂ। ਚਲੋ, ਬਹੁਤ ਸਾਰੀਆਂ ਚੀਜ਼ਾਂ ਮੈਂ ਤਾਂ ਤੁਹਾਨੂੰ ਇੱਕਦਮ ਬ੍ਰੈਥਲੈਸਲੀ ਦੱਸ ਦਿੱਤੀਆਂ ਕਿ ਤੁਸੀਂ ਸਟੇ ਟਿਊਨ ਰਹਿਣਾ, ਜਾਣਾ ਕਿਤੇ ਨਹੀਂ ਹੈ ਕਿਉਂਕਿ ਅਸੀਂ ਰੇਨਬੋ ਤੇ ਪੂਜਾ ਤੁਹਾਨੀ ਯਾਨੀ ਕਿ ਮੇਰੇ ਨਾਲ ਹਜੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ ਐਂਟਰਟੇਨਮੈਂਟ ਵੀ ਬਹੁਤ ਸਾਰਾ ਪੈਂਡਿੰਗ ਹੈ। ਸੋ ਸਟੇ ਟਿਊਨ ਓਨਲੀ ਔਨ FM ਰੇਨਬੋ ਐਂਡ ਹੇਅਰ ਕਮਸ ਅ ਬ੍ਰੈਥਲੈਸ ਸੌਂਗ।

ਸਾਹ ਲੈ ਲਓ ਤੁਸੀਂ ਮੇਰੀ ਨਾਲ, ਕਿਉਂਕਿ ਸਾਹ ਲੈਣਾ ਬਹੁਤ ਜ਼ਰੂਰੀ ਹੈ। ਆਪਾਂ ਸਾਰੇ ਬ੍ਰੈਥਲੈਸ ਨਹੀਂ ਬਣ ਸਕਦੇ। ਵੈਲਕਮ ਬੈਕ ਵਨਸ ਅਗੇਨ। ਅੱਛਾ ਇੱਕ ਚੀਜ਼ ਹੋਰ ਹੈ, ਦੇਖੋ ਫਰਾਈਡੇ ਮਾਰਨਿੰਗ ਹੈ, ਮੈਨੂੰ ਪਤਾ ਹਰ ਕਿਸੇ ਦੀ ਤਿਆਰੀ ਹੋਏਗੀ ਕਿਤੇ ਨਾ ਕਿਤੇ ਜਾਣ ਦੀ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਹਰ ਕਿਸੇ ਮਨ ਨਹੀਂ ਕਰਦਾ ਬਈ, ਲੇਕਿਨ ਹਮੇਸ਼ਾ ਦੀ ਤਰ੍ਹਾਂ ਇਹੀ ਕਹੂੰਗੀ ਕਿ ਜਦੋਂ ਵੀ ਕਿਤੇ ਘੁੰਮਣ ਜਾਣਾ ਹੈ ਤਾਂ ਪਲੀਜ਼ ਆਪਣੇ ਨਾਲ ਬਿਲਕੁਲ ਵੀ ਕਚਰਾ ਨਹੀਂ ਫੈਲਾ ਕੇ ਆਉਣਾ, ਆਪਣੇ ਨਾਲ ਆਪਣਾ ਕਚਰਾ ਵਾਪਸ ਲੈ ਕੇ ਆਉਣਾ, ਔਰ ਜਿੱਥੇ ਤੁਹਾਨੂੰ ਡੰਪ ਮਿਲਦਾ ਹੈ, ਜਿੱਥੇ ਤੁਹਾਨੂੰ ਕੂੜੇਦਾਨ ਨਜ਼ਰ ਆਉਂਦਾ ਹੈ, ਆਪਣਾ ਕਚਰਾ ਉੱਥੇ ਹੀ ਪਾਉਣਾ। ਜਿਵੇਂ ਕਿ ਪਾਣੀ ਦੀਆਂ ਖਾਲੀ ਬੋਟਲਸ ਪਾਣੀ ਪੀਤਾ, ਆਪਾਂ ਫਟਾਫਟ ਗੱਡੀ ਦੀ ਖਿੜਕੀ ਥੱਲੇ ਕਰ ਲਿਆ ਜਾਂ ਬੱਸ ਦੇ ਵਿੱਚ ਬੈਠੇ ਜਾਂ ਟ੍ਰੇਨ 'ਚ ਬੈਠਿਆ, ਫਟਾਫਟ ਸੁੱਟ ਦਿੰਦੇ ਹਾਂ। ਰੀਅਲੀ ਬੈਡ ਹੈਬਿਟ ਬੀਂਗ ਰਿਸਪੋਂਸੀਬਲ ਸਿਟੀਜ਼ਨ, ਜਿਵੇਂ ਅਸੀਂ ਆਪਣਾ ਘਰ ਸਾਫ਼ ਰੱਖਦੇ ਹਾਂ, ਹੈ ਨਾ, ਅੱਛੇ ਬੱਚੇ ਬਣਦੇ ਹਾਂ। ਇੱਦਾਂ ਹੀ ਤੇ ਜਦੋਂ ਅਸੀਂ ਕੰਟਰੀ ਦੇ ਬੱਚੇ ਹੁੰਦੇ ਹਾਂ, ਕੰਟਰੀ ਦੇ ਨਾਗਰਿਕ ਆ, ਮਤਲਬ ਆਪਣੇ ਭਾਰਤ ਮਾਂ ਦੇ ਬੱਚੇ ਆ ਨਾ, ਤੇ ਫਿਰ ਆਪਣੀ ਕੰਟਰੀ ਨੂੰ ਸਾਫ਼ ਕੌਣ ਰੱਖੇਗਾ? ਅਸੀਂ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ? ਮੈਨੂੰ ਦੇਖ ਕੇ ਇੱਕ ਹੋਰ ਬੰਦਾ ਬਦਲੇਗਾ, ਤੁਹਾਨੂੰ ਦੇਖ ਕੇ ਇੱਕ ਹੋਰ ਬੰਦਾ ਬਦਲੇਗਾ, ਚੇਨ ਚੱਲਦੀ ਹੀ ਰਹੇਗੀ, ਲੇਕਿਨ ਇਹ ਚੇਨ ਆਪਾਂ ਨੂੰ ਕਿਤੇ ਉਤੋਂ ਸਟਾਰਟ ਕਰਨੀ ਪਏਗੀ। ਸੋ ਮੇਰੀ ਤਰ੍ਹਾਂ ਤੁਸੀਂ ਵੀ ਥੋੜ੍ਹਾ ਐਟੀਟਿਊਡ ਇੱਦਾਂ ਦਾ ਰੱਖੋ ਕਿ ਬੇਸ਼ੱਕ ਲੋਕ ਕਹਿਣਗੇ ਗੁੱਸੇ ਵਾਲੀ ਹੈ ਜਾਂ ਲੜਦੀ ਹੈ, ਲੇਕਿਨ ਜਿੱਥੇ ਵੀ ਗਲਤ ਦੇਖੋ ਰੋਕੋ ਤੇ ਟੋਕੋ, ਐਟਲੀਸਟ ਪਿਆਰ ਦੇ ਨਾਲ ਮਿਹਨਤ ਕਰ ਸਕਦੇ ਹਾਂ ਨਾ ਆਪਾਂ। ਅਗਰ ਕੋਈ ਇੱਦਾਂ ਕਰ ਰਿਹਾ ਜਿਹਦੇ ਨਾਲ ਤੁਸੀਂ ਟਰੈਵਲ ਕਰ ਰਹੇ ਹੋ, ਤਾਂ ਉਹਨਾਂ ਨੂੰ ਪਹਿਲਾਂ ਤਾਂ ਪਿਆਰ ਦੇ ਨਾਲ ਰਿਕੁਐਸਟ ਕਰੋ ਕਿ ਪਲੀਜ਼ ਹੈ ਨਾ ਕਚਰਾ ਨਾ ਫੈਲਾਓ, ਚਾਹੇ ਬੱਸ ਦੀ ਸੀਟ ਹੈ, ਚਾਹੇ ਟ੍ਰੇਨ ਦੀ ਸੀਟ ਹੈ, ਚਾਹੇ ਸੜਕ 'ਤੇ ਜਾਂਦੇ ਹਾਈਵੇ 'ਤੇ ਆਪਣੇ ਖਾਧੇ ਹੋਏ ਖਾਲੀ ਬਿਸਕਿਟ ਦੇ ਪੈਕਸ ਹੋ ਗਏ, ਜਾਂ ਫਿਰ ਕੋਈ ਵੇਫਰਸ ਖਾਧੇ ਨੇ, ਤੁਸੀਂ ਚਿਪਸ ਖਾਧੇ ਨੇ, ਉਹਨਾਂ ਦੇ ਖਾਲੀ ਪੈਕ ਅਸੀਂ ਸੁੱਟ ਦਿੰਦੇ ਹਾਂ। ਰੀਅਲੀ ਬੈਡ ਹੈਬਿਟ, ਸੋ ਪਲੀਜ਼ ਇੱਦਾਂ ਨਾ ਕਰਿਆ ਕਰੋ। ਮੈਂ ਹੱਥ ਜੋੜ ਕੇ ਤੁਹਾਡੇ ਤੋਂ ਰਿਕੁਐਸਟ ਕਰਦੀ ਹਾਂ, ਕਦੇ ਤਾਂ ਗੱਲ ਮੰਨ ਲਓ ਨਾ, ਔਰ ਅਗਰ ਗੱਲ ਮੰਨ ਲਓ ਤਾਂ ਵਾਹ, ਤੁਹਾਡੇ ਲਈ ਵੀ ਪਰਸਨਲ ਕਲੈਪ ਹੈ। ਔਰ ਪਲੀਜ਼ ਆਪਣੇ ਬੱਚਿਆਂ ਨੂੰ ਵੀ ਇੰਸਪਾਇਰ ਕਰੋ, ਆਂਢੀ ਗੁਆਂਢੀਆਂ ਨੂੰ ਵੀ, ਜਿਹਨਾਂ ਦੇ ਨਾਲ ਫਰੈਂਡਸ ਨਾਲ ਘੁੰਮਣ ਜਾਂਦੇ, ਤਾਂ ਪਲੀਜ਼ ਅੱਛੇ ਬੱਚੇ। ਔਰ ਸਭ ਤੋਂ ਵੱਡੀ ਗੱਲ, ਜਿੱਥੇ ਵੀ ਜਾਂਦੇ ਹੋ ਜ਼ਰੂਰੀ ਨਹੀਂ ਕਿ ਉਸ ਸ਼ਹਿਰ ਦੇ ਵਿੱਚ ਸਟ੍ਰਿਕਨੈਸ ਨਹੀਂ ਹੈ, ਸੋ ਸ਼ਹਿਰ ਦੇ ਅਕੋਰਡਿੰਗ ਦਿਮਾਗ ਦੇ ਵਿੱਚ ਨਾ ਇਹ ਨਾ ਸੋਚੋ ਕਿ ਇਸ ਸ਼ਹਿਰ ਦੇ ਵਿੱਚ ਤਾਂ ਕੋਈ ਨਹੀਂ ਪੁੱਛਦਾ। ਟ੍ਰੈਫਿਕ ਲਾਈਟਸ ਨੂੰ ਫੋਲੋ ਕਰਨਾ ਸਾਡੀ ਰਿਸਪੋਂਸੀਬਿਲਟੀ ਹੈ, ਸੋ ਚਾਹੇ ਕੋਈ ਖੜਾ ਹੈ ਚਾਹੇ ਨਹੀਂ ਕੋਈ ਖੜਾ, ਪਲੀਜ਼ ਟ੍ਰੈਫਿਕ ਲਾਈਟਸ ਔਰ ਟ੍ਰੈਫਿਕ ਸਿਗਨਲ ਨੂੰ ਅਸੀਂ ਹੀ ਫੋਲੋ ਕਰਨਾ ਹੈ, ਅਸੀਂ ਫੋਲੋ ਕਰਾਂਗੇ, ਸਾਨੂੰ ਦੇਖਾ ਦੇਖੀ ਬਾਕੀ ਵੀ ਕਰਨਗੇ। ਸੋ ਆਪਣੀ ਰਿਸਪੋਂਸੀਬਿਲਟੀ ਅਸੀਂ ਆਪ ਨਿਭਾਉਣੀ ਹੈ, ਕਿਸੇ ਹੋਰ ਨੇ ਨਹੀਂ, ਲੇਕਿਨ ਅਸੀਂ ਬਾਕੀਆਂ ਨੂੰ ਇੰਸਪਾਇਰ ਜ਼ਰੂਰ ਕਰ ਸਕਦੇ ਹਾਂ। ਸੀਟ ਬੈਲਟ ਜ਼ਰੂਰ ਲਗਾਓ ਔਰ ਆਪਣੀ ਸਪੀਡ ਲਿਮਿਟ ਹਮੇਸ਼ਾ ਲਿਮਿਟ ਦੇ ਵਿੱਚ ਰੱਖੋ ਜਿਹੜੀ ਉਸ ਜਗ੍ਹਾ 'ਤੇ ਜਾਂ ਉਸ ਸੜਕ 'ਤੇ ਦੱਸੀ ਗਈ ਹੈ। ਐਂਡ ਦੈਟਸ ਆਲ, ਹੈਪੀ ਟ੍ਰਿਪ, ਸੇਫ ਜਰਨੀ ਦੇ ਨਾਲ ਸੁਕੁਸ਼ਲ ਘਰ ਵਾਪਸ ਆਓ, ਔਰ ਫਿਲਹਾਲ ਅਗਲਾ ਗੀਤ ਇੰਜੋਏ ਕਰੋ। ਜਾਣਾ ਨਹੀਂ ਹੈ ਕਿਤੇ, ਹਾਂ ਨਾਲ ਜਾਵਾਂਗੇ ਘੁੰਮਣ, ਲੇਕਿਨ ਫਿਲਹਾਲ ਗਾਣਾ ਆਪਾਂ ਇਕੱਠੇ ਇੰਜੋਏ ਕਰਦੇ ਹਾਂ।

ਪੈਣਾ ਹੀ ਹੈ ਫਿਰ ਜੇ ਬਿਹਾਰ ਕੀਤਾ ਹੈ ਤੇ ਫਿਰ ਜਿੱਥੇ ਅਗਲਾ ਜਾਊਗਾ ਉੱਥੇ ਤੇ ਜਾਣਾ ਪੈਣਾ ਹੀ ਹੈ। ਵੈਸੇ ਮੈਨੂੰ ਲੱਗਦਾ ਬੰਦੇ ਨੂੰ ਕੰਮ ਇੱਦਾਂ ਦੇ ਕਰਨੇ ਚਾਹੀਦੇ ਨੇ ਕਿ ਮਤਲਬ ਦੂਜੇ ਪਾਸੇ ਜਾਣ ਦੀ ਲੋੜ ਹੀ ਨਾ ਪਵੇ। ਮੇਰੇ ਕੋਲ ਪਾਸੇ ਕਿਉਂ ਜਾਣਾ, ਅੱਛੇ ਅੱਛੇ ਕੰਮ ਕਰੋ, ਅੱਛੇ ਕਰਮ ਰੱਖੋ ਤੇ ਬਸ। ਬੰਦਾ ਨਾ ਜਾਂਦੇ ਹੋਏ ਵੀ ਬੜਾ ਕੁਝ ਇੱਦਾਂ ਦਾ ਕਰ ਦਿੰਦਾ ਹੈ ਕਿ ਮਤਲਬ ਹੋ ਹੀ ਜਾਂਦਾ ਫਿਰ ਥੋੜਾ ਬਹੁਤਾ ਕਿਸੇ ਦਾ ਦਿਲ ਦੁਖੀ। ਪਰ ਮੈਨੂੰ ਲੱਗਦਾ ਕਿ ਅਣਜਾਣੇ ਜਿਹੜੇ ਕੀਤੇ ਹੋਏ ਸਾਡੇ ਕਰਮ ਨੇ ਉਹ ਤਾਂ ਫਿਰ ਮਾਫ਼ ਹੋ ਜਾਂਦੇ ਨੇ, ਲੇਕਿਨ ਜਾਣ ਬੁੱਝ ਕੇ ਜਦੋਂ ਅਸੀਂ ਕਿਸੇ ਨੂੰ ਤੰਗ ਕਰਦੇ ਹਾਂ ਜਾਣ ਬੁੱਝ ਕੇ ਇਮੋਸ਼ਨਲੀ ਮੈਂਟਲੀ, ਤੇ ਬਸ ਫਿਰ ਉਹਦਾ ਤਾਂ ਰਜਿਸਟਰ ਵੱਖਰਾ ਲੱਗਾ ਹੁੰਦਾ ਉਸ ਚੀਜ਼ ਦਾ। ਹਾਂਜੀ, ਕਿ ਤੁਸੀਂ ਜਾਣ ਕੇ ਟੋਰਚਰ ਕੀਤਾ ਹੈ, ਜਾਣ ਕੇ ਹਿਊਮੀਲੇਟ ਕੀਤਾ ਹੈ, ਕਿਸੇ ਨੂੰ ਨੀਚਾ ਦਿਖਾਇਆ ਹੈ, ਤੇ ਇਹ ਫਿਰ ਕਰਮ ਮਾਫ਼ ਹੀ ਹੁੰਦੇ। ਔਰ ਅਗਰ ਹੈ ਤੁਹਾਡਾ ਕੋਈ ਦੋਸਤ ਮਿੱਤਰ ਇੱਦਾਂ ਦਾ ਕਿ ਜ਼ਰੂਰਤ ਤੋਂ ਜ਼ਿਆਦਾ ਕਿਸੇ ਨੂੰ ਤੰਗ ਕਰਦਾ ਹੈ, ਮਜ਼ਾਕ ਦੇ ਵਿੱਚ ਹਿਊਮੀਲੇਟ ਕਰਦਾ ਹੈ, ਜਾਂ ਵੈਸੇ ਹੀ ਆਦਤ ਹੁੰਦੀ ਹੈ ਨਾ ਕਈਆਂ ਦੀ ਹਰ ਗੱਲ 'ਤੇ ਟੌਂਟ ਮਾਰ ਕੇ ਉਸਨੂੰ ਥੱਲੇ ਦਿਖਾਉਣਾ ਕਿ ਹਾਂਜੀ ਮੈਨੂੰ ਸਾਰਾ ਕੁਛ ਪਤਾ, ਤੁਹਾਨੂੰ ਤਾਂ ਕੁਛ ਵੀ ਨਹੀਂ ਪਤਾ, ਤੁਹਾਨੂੰ ਤਾਂ ਬਿਲਕੁਲ ਮਤਲਬ ਕੋਈ ਜਾਣਕਾਰੀ ਨਹੀਂ ਹੈ, ਸਾਰੀ ਜਾਣਕਾਰੀ ਮੈਨੂੰ ਹੈ, ਹੁੰਦਾ ਕਈਆਂ ਦਾ ਇੱਦਾਂ ਦਾ ਐਟੀਟਿਊਡ। ਅਤੇ ਬਸ ਉਹਨਾਂ ਨੂੰ ਥੋੜ੍ਹਾ ਜਿਹਾ ਪਿਆਰ ਨਾਲ ਸਮਝਾਇਆ ਕਰੋ ਕਿ ਬਈ ਇਟਸ ਓਕੇ, ਰਿਲੈਕਸ, ਥੋੜ੍ਹੇ ਲੰਬੇ ਸਾਹ ਲਓ, ਦੋ ਚਾਰ ਡੀਪ ਬਰੀਥ ਕਰੋ ਔਰ ਮਹਿਸੂਸ ਕਰੋ ਬਾਕੀ ਵੀ ਇਨਸਾਨ ਨੇ, ਰੱਬ ਨੇ ਉਹਨਾਂ ਨੂੰ ਵੀ ਦਿਮਾਗ ਦਿੱਤਾ ਹੈ। ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਨੇ, ਹਰ ਕਿਸੇ ਤੋਂ ਇੱਕ ਨਹੀਂ ਦਸ ਦਸ ਕੰਮ ਹੁੰਦੇ ਨੇ, ਤਾਂ ਜ਼ਰੂਰੀ ਨਹੀਂ ਹੈ ਕਿ ਬੰਦਾ ਇੱਕ ਕੰਮ ਦੇ ਦੁਆਲੇ ਬੈਠਾ ਰਹੇ, ਕਈ ਵਾਰੀ ਬੰਦਾ ਦਸ ਕੰਮਾਂ ਨੂੰ ਵੀ ਮਲਟੀਟਾਸਕਿੰਗ

ਯਾਨੀ ਕਿ ਉਹਦੇ ਵਿੱਚ ਵੀ ਅੱਛਾ ਹੁੰਦਾ ਹੈ ਤੇ ਕੋਈ ਇੱਕ ਕੰਮ 'ਚ ਵਧੀਆ ਹੁੰਦਾ। ਸੋ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ, ਲੇਕਿਨ ਪਰਮਾਤਮਾ ਦਾ ਆਪਣਾ ਹੀ ਤਰੀਕਾ ਹੈ ਕੰਮ ਕਰਨ ਦਾ। ਕੁਦਰਤ ਆਪਣੇ ਹਿਸਾਬ ਨਾਲ ਚੱਲਦੀ ਹੈ, ਸਾਡੇ ਹਿਸਾਬ ਨਾਲ ਬਿਲਕੁਲ ਨਹੀਂ ਚੱਲਦੀ। ਸੋ ਇਸੇ ਵਜ੍ਹਾ ਕਰਕੇ ਬੈਕ ਟੂ ਦਾ ਪੁਆਇੰਟ ਇਹ ਹੈ ਕਿ ਦੇਸ਼ ਭਰ ਦੇ ਵਿੱਚ ਮੌਨਸੂਨ ਆ ਗਿਆ ਹੈ। ਹੈਪੀ ਹੈਪੀ ਵਾਲੀ ਫੀਲਿੰਗ ਆ ਰਹੀ ਹੈ ਨਾ। ਵੈਸੇ ਵੀ ਦੇਖੋ ਪਿਛਲੀ ਵਾਰੀ ਤੁਸੀਂ ਮੈਨੂੰ ਕਿਹਾ ਸੀ ਪਰਸੋਂ ਮੌਸਮ ਠੰਡਾ ਕਰੋ, ਕਰਤਾ ਤਾਂ ਆਪਾਂ, ਮਤਲਬ ਹਾਂਜੀ ਹੁਣ ਮੌਨਸੂਨ ਦੇ ਵਿੱਚ ਹਿਊਮਿਡਿਟੀ ਤਾਂ ਰਹਿਣੀ ਹੈ, ਪਰ ਉਹ ਜਿਹੜੀ ਗਰਮੀ ਸੀ ਇਹ ਸੜ ਰਹੀ ਸੀ ਸਕਿਨ, ਠੀਕ ਹੋ ਗਈ ਨਾ। ਸੋ ਮੈਨੂੰ ਉਮੀਦ ਹੈ ਕਿ ਜਿਹਨਾਂ ਨੇ ਮੈਨੂੰ ਆਪਣਾ ਐਡਰੈਸ ਦਿੱਤਾ ਸੀ ਔਰ ਆਪਣੀ ਸ਼ਿਕਾਇਤ ਕਹੀ ਸੀ ਕਿ ਹਾਂਜੀ ਮੀਂਹ ਪਵਾ ਦਿੱਤਾ ਜਾਵੇ, ਆਪਾਂ ਪਵਾ ਦਿੱਤਾ, ਮੀਂਹ ਪਹੁੰਚ ਗਿਆ ਹੋਏਗਾ, ਮੌਨਸੂਨ ਆਪਾਂ ਸਾਰੇ ਕਿਤੇ ਪਹੁੰਚਾ ਦਿੱਤਾ ਹੈ ਔਰ ਪੰਜਾਬ ਸਮੇਤ ਕਈ ਰਾਜਾਂ ਦੇ ਵਿੱਚ ਮੌਨਸੂਨ ਨੇ ਆਪਣੀ ਰਫ਼ਤਾਰ ਫੜ ਲਈ ਹੈ। ਲੇਕਿਨ ਟਵਿਸਟ ਇਹ ਹੈ ਕਹਾਣੀ ਦੇ ਵਿੱਚ ਕਿ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਬੱਦਲ ਵਰੇ ਨੇ, ਬਾਰਿਸ਼ ਹੋਈ ਹੈ, ਲੇਕਿਨ ਸਾਡੀ ਗੁਆਂਢੀ ਹਿਮਾਚਲ ਦੇ ਵਿੱਚ ਲੈਂਡ ਸਲਾਈਡਿੰਗ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ ਔਰ ਕੱਲ੍ਹ ਤੋਂ ਫਿਰ ਤੋਂ ਲਾਈਕ ਟੁਮੋਰੋ ਤੋਂ ਬਾਰਿਸ਼ ਦਾ ਅਲਰਟ ਦਿੱਤਾ ਗਿਆ ਹੈ। ਵੈਸੇ ਵੀ ਕਿਨੌਰ ਦੇ ਵਿੱਚ ਬਾਰਿਸ਼ ਨੇ ਬਹੁਤ ਤਬਾਹੀ ਮਚਾ ਦਿੱਤੀ ਹੈ, ਆਲਰੇਡੀ 100 ਫੁੱਟ ਲੰਬਾ ਜਿਹੜਾ ਪੁੱਲ ਆ ਉਹ ਡੁੱਬ ਗਿਆ ਹੋਏਗਾ, ਸੋਸ਼ਲ ਮੀਡੀਆ 'ਤੇ ਦੇਖਿਆ ਹੀ ਹੋਏਗਾ। ਸੋ ਗੱਲ ਇਹ ਹੈ ਕਿ ਜਿਹੜੇ ਬੈਗ ਤੁਸੀਂ ਪੈਕ ਕਰਕੇ ਰੱਖੇ ਹੋਏ ਸੀ, ਮੈਂ ਕਹਿਣ ਇਹ ਜਾ ਰਹੀ ਸੀ ਕਿ ਉਹਨਾਂ ਨੂੰ ਖੋਲ੍ਹ ਲਓ, ਕੱਪੜੇ ਕੱਢ ਕੇ ਵਾਪਸ ਅਲਮਾਰੀ 'ਚ ਰੱਖ ਦਿਓ, ਕਿਉਂਕਿ ਕੁਦਰਤ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ, ਸਾਡੇ ਤਰੀਕੇ ਦੇ ਨਾਲ ਨਹੀਂ। ਸਾਨੂੰ ਬਾਰਿਸ਼ ਵੀ ਚਾਹੀਦੀ ਹੈ, ਲੇਕਿਨ ਸਾਡਾ ਸਿਸਟਮ ਕੁਝ ਇੱਦਾਂ ਦਾ ਹੋਇਆ ਹੋਇਆ ਕਿ ਅਸੀਂ ਉਸ ਬਾਰਿਸ਼ ਨੂੰ ਝੇਲ ਵੀ ਨਹੀਂ ਪਾਉਂਦੇ। ਸਾਨੂੰ ਮੌਨਸੂਨ ਵੀ ਚਾਹੀਦਾ, ਲੇਕਿਨ ਅਸੀਂ ਮੌਨਸੂਨ ਦੀ ਕੋਈ ਤਿਆਰੀ ਵੀ ਨਹੀਂ ਕਰਕੇ ਰੱਖਦੇ। ਸਾਨੂੰ ਠੰਡਾ ਠੰਡਾ ਮਾਹੌਲ ਮੌਸਮ ਵੀ ਚਾਹੀਦਾ ਹੈ, ਲੇਕਿਨ ਜਲ ਮਗਨ ਹੋਈਆਂ ਸੜਕਾਂ ਵੀ ਸਾਨੂੰ ਦੁਖੀ ਕਰਦੀਆਂ ਨੇ। ਚੈਨ ਤਾਂ ਇਨਸਾਨ ਨੂੰ ਹੈ ਨਹੀਂ ਨਾ ਕਿਸੇ ਪਾਸੇ। ਚਲੋ ਛੱਡੋ, ਤੁਸੀਂ ਕਰਦੇ ਰਹਾਂਗੇ ਇਸ ਬਾਰੇ ਵੀ ਗੱਲ, ਲੇਕਿਨ ਫਿਲਹਾਲ ਇੱਧਰ ਆਓ, ਤੁਸੀਂ ਜਾਣਾ ਹੀ ਹੈ ਕਿਤੇ, ਗਾਣਾ ਆ ਰਿਹਾ ਹੈ ਜੀ ਤੁਹਾਡੇ ਐਂਟਰਟੇਨਮੈਂਟ ਦੇ ਲਈ। ਸੋ ਸਟੇ ਟਿਊਨਡ ਵਿਦ ਮੀ ਪੂਜਾ ਦੋਹਾਨੀ ਦੇ ਨਾਲ FM Rainbow ਤੇ, ਉਹ ਹੋ ਇੱਥੇ ਆਓ, ਗਾਣਾ ਸੁਣੋ ਤੁਸੀਂ।

ਸੋ ਸਦਕੇ ਤਾਂ ਉਹਨਾਂ ਬੇਟੀਆਂ ਦੇ ਮਾਂ ਬਾਪ ਜਾਂਦੇ ਹੋਣਗੇ ਬਾਰ ਬਾਰ ਜਿਨ੍ਹਾਂ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਔਰ ਸਦਕੇ ਅਸੀਂ ਜਾਵਾਂਗੇ ਜਦੋਂ ਸਾਡੀਆਂ ਬੇਟੀਆਂ ਸਾਡੀਆਂ ਧੀਆਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ ਕਿਉਂਕਿ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਏਦਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਨਾਰੀ ਸ਼ਕਤੀ ਆਪਣੇ ਸਭ ਤੋਂ ਦਮਦਾਰ ਤੇ ਸਸ਼ਕਤ ਪਲ ਦੇ ਵੱਲ ਵੱਧ ਰਹੀ ਹੈ ਕਿਉਂਕਿ 142 ਸਾਲ ਦੇ ਵਿੱਚ ਪਹਿਲੀ ਵਾਰ ਏਦਾਂ ਹੋਣ ਜਾ ਰਿਹਾ ਹੈ ਕਿ ਲਾਰਡਸ ਦੇ ਕ੍ਰਿਕਟ ਗਰਾਊਂਡ ਵਿੱਚ ਅੱਜ ਪਹਿਲਾ ਮਹਿਲਾ ਟੈਸਟ ਹੋਵੇਗਾ ਤੇ ਸਾਡੀਆਂ ਧੀਆਂ ਸਾਡੇ ਭਾਰਤ ਦੀਆਂ ਉੱਥੇ ਖੇਡਣਗੀਆਂ। ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ ਕਿ ਬੇਸ਼ੱਕ ਕੁੜੀਆਂ ਜਿੱਥੇ ਮਰਜ਼ੀ ਪਹੁੰਚ ਗਈਆਂ ਲੇਕਿਨ 1999 ਤੋਂ ਪਹਿਲਾਂ ਇੱਥੇ ਮਹਿਲਾ ਕ੍ਰਿਕਟਰਾਂ ਦੀ ਪਵੇਲੀਅਨ ਵਿੱਚ ਐਂਟਰੀ ਤੱਕ ਬੈਨ ਸੀ। ਉਹਦਾ ਰੀਜ਼ਨ ਉਹਦਾ ਕਾਰਨ ਇਹੀ ਹੈ ਕਿ ਪੁਰਸ਼ ਵਰਚਸਵ ਯਾਨੀ ਕਿ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਸ ਦੇ ਮੈਦਾਨ ਦੇ ਵਿੱਚ 142 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਅੱਜ ਮਹਿਲਾ ਟੈਸਟ ਕ੍ਰਿਕਟ ਖੇਡਿਆ ਜਾਵੇਗਾ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਇਤਿਹਾਸਿਕ ਪਲ ਦਾ ਹਿੱਸਾ ਬਣਨਗੀਆਂ ਤੇ ਇੰਗਲੈਂਡ ਦੇ ਨਾਲ ਮੈਚ ਹੋਏਗਾ। 1976 ਦੇ ਵਿੱਚ ਪਹਿਲਾ ਮਹਿਲਾ ਵਨਡੇ ਹੋਇਆ ਸੀ। ਉਸ ਤੋਂ ਪੂਰੇ 50 ਸਾਲ ਪੂਰੇ ਹੋਣ ਤੋਂ ਬਾਅਦ ਇਹ ਕਹਿ ਸਕਦੇ ਕਿ ਇੱਥੇ ਮਹਿਲਾ ਟੈਸਟ ਮੈਚ ਹੋ ਰਿਹਾ ਹੈ। ਯਾਨੀ ਕਿ ਇਸ ਹੱਕ ਦੇ ਲਈ ਇੰਨਾ ਲੰਬਾ ਇੰਤਜ਼ਾਰ ਕਰਨਾ ਪਿਆ। ਸਾਲ 2026 ਚੱਲ ਰਿਹਾ ਹੈ, ਜਿਹੜਾ ਮਰਜ਼ੀ ਦੌਰ ਹੈ, ਲੇਕਿਨ ਫਿਰ ਵੀ ਮਹਿਲਾਵਾਂ ਦਾ ਰਸਤਾ ਕਦੇ ਵੀ ਆਸਾਨ ਨਹੀਂ ਰਿਹਾ, ਲੇਕਿਨ ਮਹਿਲਾਵਾਂ ਨੇ ਕਦੇ ਵੀ ਹਾਰ ਨਹੀਂ ਮੰਨੀ। ਇਹ ਵੀ ਗੱਲ ਓਨੀ ਹੀ ਸੱਚ ਹੈ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਜੋ ਮੈਚ ਹੈ ਉਹ ਜਿਵੇਂ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਤੇ ਏਦਾਂ ਦਾ ਹੀ ਇਤਿਹਾਸ ਸਾਡੀਆਂ ਧੀਆਂ ਰਚਣ। ਆਓ ਮਿਲ ਕੇ ਦੁਆ ਕਰੀਏ, ਅਰਦਾਸ ਕਰੀਏ ਕਿ ਅੱਜ ਭਾਰਤੀ ਧੀਆਂ ਸਾਡੀ ਉੱਥੇ ਮਹਿਲਾ ਕ੍ਰਿਕਟ ਟੀਮ ਭਾਰਤ ਦਾ ਨਾਮ ਵਰਚਸਵ ਪੂਰੀ ਦੁਨੀਆਂ ਦੇ ਅੱਗੇ ਨਾਮ ਉੱਚਾ ਕਰਕੇ ਆਉਣ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ FM ਰੇਨਬੋ ਤੇ ਇੰਜੋਏ ਕਰ ਰਹੇ ਹੋ।

ਵੈਲਕਮ ਬੈਕ ਵਾਂਸ ਅਗੇਨ, ਔਰ ਤੁਸੀਂ ਟਿਊਨ ਕੀਤਾ ਹੋਇਆ ਜੀ ਤੁਹਾਡਾ ਤੇ ਸਾਡਾ ਫੇਵਰਟ ਵਾਲਾ ਰੇਡੀਓ ਸਟੇਸ਼ਨ ਰੇਨਬੋ। ਅੱਛਾ, ਇੱਕ ਚੀਜ਼ ਹੈ ਕਿ ਜਿਹੜਾ ਤਣਾਅ ਹੈ, ਟੈਨਸ਼ਨ ਹੈ, ਸਟ੍ਰੈਸ ਹੈ, ਹਾਈਪਰ ਟੈਨਸ਼ਨ, ਬਹੁਤ ਸਾਰੇ ਅਲੱਗ ਅਲੱਗ ਤਰੀਕੇ ਦੀ ਹੁੰਦੀ ਹੈ, ਔਰ ਜਦੋਂ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਵੇ ਤਾਂ ਡਿਪਰੈਸ਼ਨ ਬਣ ਜਾਂਦਾ ਹੈ। ਔਰ ਅੱਜ ਕੱਲ੍ਹ ਇਹ ਸਭ ਤੋਂ ਜ਼ਿਆਦਾ ਇਸਦਾ ਸਾਹਮਣਾ ਕੀਤਾ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ। ਡਿਪਰੈਸ਼ਨ ਦੇ ਬਹੁਤ ਜ਼ਿਆਦਾ ਮਰੀਜ਼ ਨੇ, ਔਰ ਡਿਪਰੈਸ਼ਨ ਇੱਕ ਸਾਇਲੈਂਟ ਕਿਲਰ ਦੇ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਹ ਸਾਇਲੈਂਟ ਕਿਲਰ ਹੈ, ਕਿਉਂਕਿ ਜਦੋਂ ਤੱਕ ਇਹ ਆਪਣਾ ਅਸਰ ਦਿਖਾਉਂਦਾ ਹੈ ਪਹਿਲਾਂ ਇਨਸਾਨ ਨੂੰ ਪਤਾ ਨਹੀਂ ਚੱਲਦਾ, ਔਰ ਜਦੋਂ ਤੱਕ ਇਹ ਫੈਲ ਜਾਂਦਾ ਹੈ ਬੰਦੇ ਨੂੰ, ਆਪਣੇ ਦਿਮਾਗ ਨੂੰ, ਉਸਨੂੰ ਪੂਰੀ ਚਪੇਟ 'ਚ ਲੈ ਲੈਂਦਾ ਹੈ, ਤਾਂ ਉਦੋਂ ਤੱਕ ਬਹੁਤ ਜ਼ਿਆਦਾ ਮਾਨਸਿਕ ਹਾਲਾਤ ਇੱਦਾਂ ਦੇ ਹੋ ਜਾਂਦੇ ਨੇ ਕਿ ਇਨਸਾਨ ਉਹ ਵਾਲਾ ਜੋ ਡਿਪਰੈਸਡ ਹੋਇਆ ਹੁੰਦਾ ਹੈ ਕਿਸ ਨਾਲ ਗੱਲ ਹੀ ਨਹੀਂ ਕਰਦਾ। ਜ਼ਿਆਦਾਤਰ ਅਸੀਂ ਟੈਨਸ਼ਨ ਨੂੰ, ਹਾਈਪਰ ਟੈਨਸ਼ਨ ਨੂੰ, ਸਟ੍ਰੈਸ ਨੂੰ, ਐਨਜਾਇਟੀ ਨੂੰ, ਔਰ ਪੈਨਿਕ ਹੋਣ ਦੀ ਕੰਡੀਸ਼ਨਸ ਨੂੰ ਡਿਪਰੈਸ਼ਨ ਸਮਝ ਲੈਂਦੇ ਹਾਂ, ਲੇਕਿਨ ਨਹੀਂ, ਡਿਪਰੈਸ਼ਨ ਬਹੁਤ ਹੀ ਅਲੱਗ ਚੀਜ਼ ਹੈ। ਟੈਨਸ਼ਨ, ਸਟ੍ਰੈਸ, ਐਨਜਾਇਟੀ ਐਂਡ ਪੈਨਿਕ ਹੋਣਾ, ਇਹ ਅਲੱਗ ਚੀਜ਼ਾਂ ਨੇ। ਯਾਨੀ ਕਿ ਤਣਾਅ ਅਤੇ ਅਵਸਾਦ, ਇਹਨਾਂ ਦੇ ਵਿੱਚ ਬਹੁਤ ਫਰਕ ਹੈ। ਔਰ ਇਹਨਾਂ ਸਾਰਿਆਂ ਦਾ ਕੰਟਰੋਲ ਹੋਣਾ, ਕੰਟਰੋਲ ਕਰਨਾ, ਔਰ ਸਾਈਕੋਲੋਜਿਸਟ ਦੇ ਕੋਲ ਵਿਜ਼ਿਟ ਕਰਨਾ ਜਦੋਂ ਵੀ ਤੁਹਾਨੂੰ ਲੱਗੇ ਕਿ ਇੱਦਾਂ ਦੇ ਕੁਝ ਹਾਲਾਤ ਨੇ ਆਸ ਪਾਸ ਸਾਡੇ ਯੂਥ ਨੂੰ ਜਾਂ ਸਾਨੂੰ ਜਾਂ ਸਾਡੇ ਬਜ਼ੁਰਗਾਂ ਨੂੰ, ਕਿਉਂਕਿ ਹਰ ਜਨਰੇਸ਼ਨ ਦੇ ਵਿੱਚ ਇਸਦੇ ਅਸਰ ਨਜ਼ਰ ਆਉਂਦੇ ਨੇ, ਅਵਸਾਦ ਦੇ ਵੀ, ਤਣਾਅ ਦੇ ਵੀ। ਔਰ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਉੱਤੇ ਹਾਵੀ ਹੋ ਰਿਹਾ, ਤਾਂ ਕਿਸੇ ਵੀ ਐਕਸਪਰਟ ਤੋਂ ਮਦਦ ਲੈਣ ਤੋਂ ਬਿਲਕੁਲ ਵੀ ਹਿਚਕਿਚਾਓ ਨਾ, ਕਿਉਂਕਿ ਮਨ ਠੀਕ ਰਹੇਗਾ, ਦਿਮਾਗ ਠੀਕ ਰਹੇਗਾ ਤਾਂ ਅਸੀਂ ਠੀਕ ਰਵਾਂਗੇ, ਵਰਨਾ ਜ਼ਿੰਦਗੀ ਦੇ ਅਤੇ ਦੁਨੀਆ ਦੇ ਝਮੇਲਿਆਂ ਨੂੰ ਡੀਲ ਕਰਨਾ ਔਖਾ ਹੋ ਜਾਂਦਾ ਹੈ। ਸੋ ਇਸ ਬਾਰੇ ਅੱਗੇ ਗੱਲ ਕਰਾਂਗੇ, ਲੇਕਿਨ ਫਿਲਹਾਲ 7:54 ਹੋ ਗਏ ਨੇ, ਔਰ ਅੱਜ ਠੀਕ 8 ਵਜੇ ਸਾਡੇ ਐਕਸਪਰਟ ਸਾਡੇ ਨਾਲ ਹੋਣਗੇ, ਔਰ ਸਾਡਾ ਅੱਜ ਦਾ ਟੌਪਿਕ ਹੈ ਜਿਸ ਤੇ ਆਪਾਂ ਗੱਲ ਕਰਾਂਗੇ ਅੱਜ ਦੇ ਐਕਸਪਰਟ ਦੇ ਨਾਲ, ਭਾਰਤੀ ਨੈਤਿਕਤਾ ਬਾਰੇ, ਇੰਡੀਅਨ ਐਥਿਕਸ, ਭਾਰਤ ਦੇ ਨੈਤਿਕ ਮੂਲ ਦੁਨੀਆ ਭਰ ਦੇ ਵਿੱਚ ਸਵੀਕਾਰ ਕੀਤੇ ਜਾਂਦੇ ਨੇ, ਇਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਇੱਦਾਂ ਦੀ ਨੇ, ਭਾਰਤੀ ਨੈਤਿਕਤਾ ਦੇ ਮੂਲ ਇੱਦਾਂ ਦੇ ਨੇ ਕਿ ਹਰ ਕੋਈ ਸਾਨੂੰ ਮਿਲ ਕੇ ਭਾਰਤੀਆਂ ਨੂੰ ਖੁਸ਼ ਹੁੰਦਾ ਹੈ, ਸਾਡੇ ਨੈਤਿਕ ਮੁੱਲਾਂ ਦਾ ਸਵਾਗਤ ਵੀ ਕਰਦਾ ਹੈ, ਆਦਰ ਕਰਦਾ ਹੈ। ਸੋ ਅੱਜ ਇਸ ਬਾਰੇ ਅਸੀਂ ਗੱਲ ਕਰਾਂਗੇ ਡਾਕਟਰ ਸ਼ਿਵਾਨੀ ਸ਼ਰਮਾ ਜੀ ਦੇ ਨਾਲ, ਜੋ ਕਿ ਹੈੱਡ ਆਫ ਡਿਪਾਰਟਮੈਂਟ ਆਫ ਫਿਲਾਸਫੀ ਨੇ, ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ। ਲੇਕਿਨ ਫਿਲਹਾਲ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਨੂੰ ਇੰਜੋਏ ਕਰਨ ਦਾ। ਸੋ ਜਾਣਾ ਤੁਸੀਂ ਕਿਤੇ ਨਹੀਂ ਹੈ, ਤੁਸੀਂ ਸਟੇ ਟਿਊਨਡ ਰਹੋ ਸਾਡੇ ਨਾਲ, ਔਰ ਫਿਲਹਾਲ ਆ ਰਿਹਾ ਹੈ ਅਗਲਾ ਟਰੈਕ।

0: ਦੀ ਗੱਲ ਹੀ ਹੁੰਦੀ ਹੈ ਜੀ, ਮੂੰਹ ਤੇ ਪਿਆਰ ਦੀ ਗੱਲ ਜੋ ਰਿਸ਼ਤਿਆਂ ਨੂੰ ਬਹੁਤ ਹੀ ਜ਼ਿਆਦਾ ਖਾਸ ਬਣਾ ਦਿੰਦੀ ਹੈ। ਜ਼ਰੂਰੀ ਨਹੀਂ ਹੈ ਕਿ ਹਰ ਰਿਸ਼ਤਾ ਖੂਨ ਦਾ ਹੋਵੇ, ਮੂੰਹ ਦੇ ਨਾਲ ਪਿਆਰ ਦੇ ਨਾਲ ਦਿਲ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਉੱਪਰ ਤੇ ਸਭ ਤੋਂ ਖਾਸ ਹੁੰਦਾ ਹੈ। ਔਰ ਰਿਸ਼ਤਿਆਂ ਦੇ ਵਿੱਚ ਇਹ ਅਪਣਤ, ਇਹ ਪਿਆਰ, ਇਹ ਨਿੱਘ, ਇਹ ਸਾਡੇ ਦੇਸ਼ ਦੀ ਖੂਬਸੂਰਤੀ ਹੈ, ਸਾਡੇ ਭਾਰਤੀ ਨੈਤਿਕਤਾ ਦੀ ਖੂਬਸੂਰਤੀ ਹੈ। ਸਵਾਰ ਜੀ ਪੂਜਾ ਟੋਹਾਨੀ ਦੇ ਨਾਲ ਟਿਊਨ ਕੀਤਾ ਹੋਇਆ ਜੀ ਤੁਸੀਂ ਐਫ ਐਮ ਰੇਨਬੋ ਨੂੰ 102.7 ਤੇ 103.6 ਤੇ, ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ ਬਿਲਕੁਲ ਲਾਈਵ। ਔਰ ਅੱਜ ਸਾਡੇ ਇਸ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਾਡੇ ਖਾਸ ਮਹਿਮਾਨ ਡਾਕਟਰ ਸ਼ਿਵਾਨੀ ਸ਼ਰਮਾ ਜੀ ਆ ਰਹੇ ਨੇ, ਯਾਨੀ ਕਿ ਫੋਨ ਲਾਈਨ ਤੇ ਆ ਚੁੱਕੇ ਨੇ, ਜੋ ਕਿ ਹੈਡ ਆਫ ਡਿਪਾਰਟਮੈਂਟ ਆਫ ਫਿਲੋਸਫੀ ਨੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿਵਾਨੀ ਸ਼ਰਮਾ ਜੀ ਦਾ। ਹੈਲੋ ਹੈਲੋ
1: ਨਮਸਕਾਰ ਨਮਸਕਾਰ ਪੂਜਾ ਜੀ।
0: ਨਮਸਕਾਰ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਮੈਮ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਆਪਕਾ।
0: ਔਰ ਮੈਮ ਸਪੈਸ਼ਲ ਥੈਂਕ ਯੂ ਤੁਹਾਡਾ, ਤੁਸੀਂ

0: ਔਰ ਉਹਨਾਂ ਦੇ ਅਲੱਗ ਅਲੱਗ ਉਪਨਿਸ਼ਦ ਵੀ ਨੇ, ਹੈ ਨਾ, ਭਗਵਦ ਗੀਤਾ ਹੋ ਗਈ, ਉਪਨਿਸ਼ਦ ਹੋ ਗਏ, ਜਾਂ ਫਿਰ ਅਸੀਂ ਇੱਕ ਹੋਰ ਬਹੁਤ ਹੀ ਪਿਆਰੇ ਜਿਹੇ ਧਰਮ ਸਾਡੇ ਭਾਰਤ ਦੇ ਵਿੱਚ ਪਾਇਆ ਜਾਂਦਾ, ਬੌਧ ਧਰਮ, ਉਹਨਾਂ ਦੀਆਂ ਸਿੱਖਿਆਵਾਂ ਦੀ ਅਗਰ ਗੱਲ ਕਰੀਏ ਤੇ ਇਹ ਸਾਰੀਆਂ ਹੀ ਧਰਮਾਂ ਦੀਆਂ ਜਾਂ ਰਿਲੀਜੀਅਸ ਬੁੱਕਸ ਨੇ, ਇਹਨਾਂ ਦੀਆਂ ਸਿੱਖਿਆਵਾਂ ਸਾਡੇ ਨੈਤਿਕ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ, ਇਹ ਕਿੰਨਾ ਕੁ ਪ੍ਰਭਾਵਿਤ ਕਰਦੀਆਂ ਨੇ?
1: ਬਹੁਤ ਬਹੁਤ ਕਰਤੀ ਹੈ ਪੂਜਾ ਜੀ, ਬਹੁਤ ਅੱਛਾ ਸੁੰਦਰ ਪ੍ਰਸ਼ਨ ਕੀਆ ਆਪਨੇ। ਦੇਖੀਏ, ਚਾਹੇ ਵੋ ਬੌਧ ਧਰਮ ਹੈ, ਚਾਹੇ ਵੋ ਬੌਧ ਜੋ ਹੈ ਵੋ ਭਾਰਤੀਯ ਦਰਸ਼ਨ ਹੀ ਹੈ, ਇਸਕੋ ਹਮ ਨਕਾਰ ਨਹੀਂ ਸਕਤੇ, ਲੇਕਿਨ ਇਹ ਹਮਾਰੀ ਵਿਚਾਰ ਸ਼ੈਲੀ, ਹਮਾਰੇ ਕਰਮ ਸ਼ੈਲੀ ਕੋ ਇਸ ਤਰ੍ਹਾਂ ਸੇ ਪ੍ਰਭਾਵਿਤ ਕਰਤਾ ਹੈ ਕਿ ਅਦਵੈਤ ਜੋ ਦਰਸ਼ਨ ਹੈ, ਜੋ ਭਾਰਤੀਯ ਦਰਸ਼ਨ ਕਾ ਏਕਦਮ ਜਿਸੇ ਹਮ ਬੋਲਤੇ ਮੱਖਣ ਕੇ ਰੂਪ ਮੇ ਜੋ ਨਿਕਲ ਕੇ ਆਤਾ ਹੈ, ਨਵਨੀਤ ਕੇ ਰੂਪ ਮੇ ਨਿਕਲ ਕੇ ਆਤਾ ਹੈ, ਤੋ ਵੋ ਕਹਤੇ ਹੈ ਕਿ ਅਦਵੈਤ ਭਾਵਨਾ, ਮੈਂ ਔਰ ਤੁਮ ਅਲੱਗ ਨਹੀਂ ਹੈ, ਇਹ ਕੋਰ ਹੈ। ਅਗਰ ਮੈਂ ਐਸਾ ਨਹੀਂ ਆਪਣੇ ਜੀਵਨ ਮੇ ਸੋਚ ਪਾ ਰਹੀ ਔਰ ਉਸਕੇ ਅਨੁਸਾਰ ਆਪਣਾ ਕਾਮ ਨਹੀਂ ਕਰ ਰਹੀ, ਮੈਂ ਔਰ ਤੁਮ ਅਲੱਗ ਨਹੀਂ ਹੈ, ਔਰ ਬਲਕਿ ਇਹ ਕਹਿ ਰਹੀ ਹੂੰ ਕਿ ਨਹੀਂ ਨਹੀਂ ਤੁਮ ਤੋ ਤੁਮ ਹੋ, ਮੈਂ ਵੋ, ਅਗਰ ਯਾਦ ਹੋ ਆਪਕੋ ਬਾਰਡਰ ਕੀ ਜੋ ਪਿਕਚਰ ਸ਼ੁਰੂ ਹੋਤੀ ਹੈ ਵੋ ਪਹਿਲੇ ਸੀ, ਤੁਮ ਹੀ ਤੁਮ ਹੋ ਤੋ ਕਿਆ ਤੁਮ ਹੋ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਤੋ ਇਹ ਤੋ ਆਤਮਸਾਤ ਕਰਕੇ ਚਲਨਾ, ਇਹ ਤੋ ਦਰਸ਼ਨ, ਅਦਵੈਤ ਦਰਸ਼ਨ ਕਾ ਮੁਖਯ ਸ੍ਰੋਤ ਹੈ, ਵਹਾਂ ਸੇ ਮੁਖਯ ਸੂਤਰ ਹੈ, ਵਹਾਂ ਸੇ ਜਹਾਂ ਸੇ ਚਲ ਰਹੇ ਹਮ, ਤੋ ਇਸ ਲਈ ਮੁਝੇ ਤੋ ਐਸਾ ਲਗਤਾ ਹੈ ਕਿ ਚਾਹੇ ਵੋ ਬੌਧ ਦਰਸ਼ਨ ਹੈ, ਚਾਹੇ ਵੋ ਚਾਰਵਾਕ ਕੋ ਚਲੋ ਹਮ ਛੋੜ ਸਕਤੇ ਥੋੜਾ ਕਿਉਂਕਿ ਉਨਕੀ ਦ੍ਰਿਸ਼ਟੀ ਅਲੱਗ ਹੈ, ਲੇਕਿਨ ਬੌਧ ਵੀ ਯਹੀ ਬਾਤ ਕਰਤੇ ਹੈ, ਲੇਕਿਨ ਵੋ ਕਨਫਰਮ ਨਹੀਂ ਕਰਤੇ, ਲੇਕਿਨ ਜਿਸ ਤਰ੍ਹਾਂ ਸੇ ਅਦਵੈਤ ਦਰਸ਼ਨ ਹਮਾਰੇ ਸਾਹਮਣੇ ਆਤਾ ਹੈ, ਉਪਨਿਸ਼ਦ ਕਾ ਦਰਸ਼ਨ ਆਤਾ ਹੈ, ਯਹੀ ਕਹਤਾ ਹੈ ਕਿ ਦ੍ਵੈਤ ਭਾਵਨਾ, ਡੁਐਲਿਟੀ ਆਲਵੇਜ ਕੌਜ਼ਸ ਫੀਅਰ, ਜੋ ਦੋ ਮੇ ਵਿਸ਼ਵਾਸ ਕਰਤਾ ਹੈ ਨਾ ਕਿ ਬਈ ਤੁਮ ਅਲੱਗ ਹੋ ਮੈਂ ਅਲੱਗ ਹੂੰ, ਇਹ ਹਮੇਸ਼ਾ ਫੀਅਰ ਕੋ ਜਨਰੇਟ ਕਰੇਗਾ, ਹਮੇਸ਼ਾ ਭੈ ਕੋ ਉਤਪੰਨ ਕਰੇਗਾ, ਔਰ ਸਮਾਜ ਮੇ ਕਭੀ ਵੀ ਭੈ ਤੋ ਕਭੀ ਵੀ ਹਮ ਉਸਕੋ ਨਹੀਂ ਪ੍ਰਪਾਉਂਡ ਨਹੀਂ ਕਰ ਸਕਤੇ, ਕਭੀ ਵੀ ਉਸਕੋ ਪ੍ਰਤਿਸ਼ਠਿਤ ਨਹੀਂ ਕੀਆ ਜਾ ਸਕਤਾ, ਇਸ ਲਈ ਅਦਵੈਤ ਉਪਨਿਸ਼ਦ ਭਾਵਨਾ ਜੋ ਹੈ ਉਹ ਯਹੀ ਹੈ ਕਿ ਮੈਂ ਔਰ ਤੁਮ ਏਕ ਹੀ ਹੈ, ਹਮਾਰਾ ਸਰੋਤ ਏਕ ਹੀ ਹੈ।
0: ਔਰ ਜੇ ਹੁਣ ਇਸ ਦੀ ਗੱਲ ਕਰੀਏ ਕਿ ਜਿਵੇਂ ਤੁਸੀਂ ਦੱਸਿਆ ਭਾਰਤੀ ਦਰਸ਼ਨ ਸ਼ਾਸਤਰ ਜਾਂ ਫਿਰ ਸਾਡੀ ਨੈਤਿਕਤਾ, ਤੇ ਧਰਮ ਦੇ ਨਾਲ ਬਹੁਤ ਇਹਦਾ ਤਾਣਾ ਬਾਣਾ ਗਹਿਰਾ ਔਰ ਡੂੰਘਾ ਹੈ ਨਾ ਬੁਣਿਆ ਹੋਇਆ, ਲੇਕਿਨ ਇਹ ਜਿਹੜੀ ਸਾਡੀ ਭਾਰਤੀ ਨੈਤਿਕਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਸਿਰਫ ਧਾਰਮਿਕ ਸਿਧਾਂਤਾਂ ਤੱਕ ਹੀ ਸੀਮਿਤ ਹੈ ਜਾਂ ਫਿਰ ਇਹ ਸਮਾਜਿਕ ਤੇ ਵਿਵਹਾਰਿਕ ਜੀਵਨ ਦੇ ਵਿੱਚ ਵੀ ਓਨੀ ਹੀ ਇੰਪੋਰਟੈਂਟ ਹੈ ਜਾਂ ਮਹੱਤਵ ਰੱਖਦੀ ਹੈ?
1: ਬਿਲਕੁਲ ਬਿਲਕੁਲ ਬਿਲਕੁਲ, ਧਾਰਮਿਕ ਜੈਸੇ ਮੈਨੇ ਸ਼ੁਰੂ ਮੇ ਕਿਹਾ ਕਿ ਧਾਰਮਿਕ ਇਜ਼ ਨਾਟ ਰਿਲੀਜਨ ਇਨ ਇੰਡੀਆ, ਧਰਮ ਦਾ ਅਰਥ ਕੋਈ ਗੋਡ ਨਹੀਂ ਹੈ, ਰਿਲੀਜਨ ਨਹੀਂ ਹੈ, ਧਰਮ ਦਾ ਅਰਥ ਹੈ ਜੋ ਆਪ ਹੈ, ਜੋ ਆਪ ਕਰਨੇ ਕੇ ਲਈ ਪੈਦਾ ਹੋਏ ਹੈ, ਠੀਕ ਹੈ, ਆਪਕੋ ਆਪਕੀ ਜੋ ਐਗਜ਼ਿਸਟੈਂਸ ਹੈ, ਆਪਕੀ ਜੋ ਸੱਤਾ ਹੈ ਉਸਕੋ ਹੋਲਡ ਕਰਤਾ ਹੈ ਵੋ, ਤੋ ਉਸ ਦ੍ਰਿਸ਼ਟੀ ਸੇ ਧਰਮ ਜੋ ਹੈ ਵੋ ਬਹੁਤ ਆਗੇ ਨਿਕਲ ਜਾਤਾ ਹੈ ਰਿਲੀਜਨ ਕੋ ਛੋੜ ਕੇ, ਔਰ ਵੋ ਸਾਕਸ਼ਾਤ ਆਪਕੇ ਜੀਵਨ ਮੇ ਉਤਰਤਾ ਹੈ, ਸਮਾਜ ਮੇ ਉਤਰਤਾ ਹੈ
0: ਜੀ,
1: ਤੋ ਸਮਾਜਿਕ ਜੋ ਆਪਕੇ ਸਤਿਅ ਹੈ ਵੋ ਹੀ ਧਰਮ ਸੇ ਜੁੜੇ ਹੋਏ ਹੈ, ਲੇਕਿਨ ਵੋ ਠੀਕ ਹੈ ਕਿ ਕਈ ਵਾਰ ਹਮ ਉਸਮੇ ਸੇ ਕੋਈ ਨਾ ਕੋਈ ਮਿਸ ਇੰਟਰਪ੍ਰਿਟੇਸ਼ਨਸ ਆ ਜਾਤੀ ਹੈ, ਸਮੇਂ ਕੇ ਪ੍ਰਭਾਵ ਸੇ, ਇਨਵੇਜਨਸ ਕੇ ਪ੍ਰਭਾਵ ਸੇ, ਕਲਚਰਲ ਇਨਵੇਜਨਸ ਵੀ ਹੋਤੇ ਹੈ ਨਾ, ਆਜ ਕੇ ਹਮਾਰੇ ਬੀਚ ਮੇ ਕਿਤਨਾ ਕੁਛ ਸੁਣਨੇ ਕੋ ਮਿਲਤਾ ਹੈ
0: ਜੀ,
1: ਜੋ ਬਾਹਰ ਕਾ ਹੈ, ਲੇਕਿਨ ਹਮ ਉਸਕੋ ਆਤਮਸਾਤ ਕਰਤੇ ਹੈ, ਲੇਕਿਨ ਫਿਰ ਵੀ ਆਪਕਾ ਜੋ ਕਰਨੇ ਵਾਲਾ ਕਾਮ ਹੈ, ਧਰਮ ਜਿਸਕੋ ਹਮ ਬੋਲਤੇ ਹੈ, ਇਹ ਧਰਮ ਕਾ ਹੀ ਆਊਟਕਮ ਹੈ ਪੂਜਾ ਜੀ, ਜੋ ਹਮ ਆਜ ਪੰਜਾਬ ਮੇ, ਪੰਜਾਬ ਕੀ ਧਰਤੀ ਤੇ ਗੁਰੂ ਗੋਬਿੰਦ ਸਿੰਘ, ਗੁਰੂ ਸ਼੍ਰੀ ਤੇਗ ਬਹਾਦੁਰ ਜੀ, ਇਨਕੀ ਰਚਨਾਏ ਇਨਕੋ ਹਮ ਪੜ੍ਹਤੇ ਪੜ੍ਹਾਤੇ ਨਹੀਂ ਹੈ, ਇਨਕੇ ਆਗੇ ਸਰ ਨਵਾਤੇ
0: ਜੀ,
1: ਹੈ ਨਾ
0: ਜੀ,
1: ਵੋ ਐਸੇ ਹੀ ਨਹੀਂ ਹੈ, ਕਿਉਂਕਿ ਉਨ੍ਹੋਂਨੇ ਕੇਵਲ ਬਾਤੋਂ ਮੇ ਨਹੀਂ ਰੱਖਾ, ਉਸਕੋ ਸਮਾਜਿਕ ਸਤਰ ਤੇ ਉਤਾਰ ਕੇ ਦਿਖਾਇਆ
0: ਜੀ ਜੀ,
1: ਉਨ੍ਹੋਂਨੇ ਜਿਸ ਤਰ੍ਹਾਂ ਸੇ ਰਕਸ਼ਾ ਕੀ ਸਕੀ, ਵੋ ਵੋ ਮਤਲਬ ਆਪ ਕੈਸੇ ਉਸਕੋ ਝੁਠਲਾ ਸਕਤੇ, ਕਿ ਵੋ ਸਮਾਜਿਕ ਸਤਰ ਤੇ ਉਨ੍ਹੋਂਨੇ ਵੋ ਚੀਜ਼ੇ ਕਰਕੇ ਦਿਖਾਈ, ਜੋ ਧਰਮ ਕੇਵਲ ਹਮੇ ਮੂਲ ਲਗ ਰਹੇ ਥੇ, ਬਾਤੇਂ ਲਗ ਰਹੀ ਥੀ, ਹੈ ਨਾ
0: ਜੀ। और इसी तरह ये सामाजिक और व्यवहारिक जीवन में एक बहुत ही हमारा एक अभिन्न हिस्सा बन गया हमारी जिंदगी का।
1: बिल्कुल ठीक कह रहे हैं।
0: और जे हुण असीं गल करिए जिवें तुसीं

ਵਾਕੇ ਸਾਰੀਆਂ ਰਾਹਾਂ ਵਿਸਰੀਆਂ ਹੋਈਆਂ ਉਦੋਂ ਲੱਗਦੀਆਂ ਨੇ ਜਦੋਂ ਇਨਸਾਨ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੋਵੇ, ਹਾਈਪਰਟੈਂਸ਼ਨ, ਐਂਜ਼ਾਇਟੀ ਔਰ ਡਿਪਰੈਸ਼ਨ। ਆਖਿਰ ਦਾ ਇਹ ਚਰਨ ਹੈ ਜੋ ਡਿਪਰੈਸ਼ਨ ਇਹ ਸਾਡੇ ਤੇ ਹਾਵੀ ਨਾ ਹੋਵੇ, ਇਸ ਲਈ ਸਾਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਇਹ ਜਿਹੜਾ ਦਰਦ ਹੈ ਅਵਸਾਦ ਦਾ, ਇਸ ਨਾਲ ਫਾਈਟ ਬੈਕ ਅਸੀਂ ਕਰਨੀ ਹੈ, ਉਸਦੇ ਲਈ ਸਾਨੂੰ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਔਰ ਅਵੇਅਰਨੈਸ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਸਾਨੂੰ ਲੱਗੇ ਕਿ ਕੋਈ ਆਸ ਪਾਸ ਬਹੁਤ ਇਕੱਲਾ ਹੈ, ਜਾਂ ਤੁਹਾਨੂੰ ਲੱਗੇ ਕਿ ਉਹ ਉਸਦੀਆਂ ਗੱਲਾਂ ਦੇ ਵਿੱਚ ਕਾਫੀ ਦੁੱਖ, ਇਕੱਲਾਪਨ, ਔਰ ਸਭ ਤੋਂ ਹਰ ਚੀਜ਼ ਦੇ ਵਿੱਚ ਸਭ ਚੀਜ਼ ਤੋਂ ਉਸਦਾ ਇੰਟਰਸਟ ਉੱਠ ਚੁੱਕਾ ਹੈ, ਇਸ ਦਾ ਮਤਲਬ ਇਹ ਹੈ ਕਿ ਉਸਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ। ਸੋ ਵੈਸਟਰਨ ਕੰਟਰੀਜ਼ ਦੇ ਵਿੱਚ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਲਈ ਖਾਸ ਥੀਏਟਰ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਥੇ ਉਹਨਾਂ ਨੂੰ ਉਹਨਾਂ ਦੀਆਂ ਫੇਵਰੇਟ ਫਿਲਮਜ਼ ਦਿਖਾ ਕੇ ਉਹਨਾਂ ਦਾ ਤਣਾਅ ਅਤੇ ਉਹਨਾਂ ਦਾ ਇਕੱਲਾਪਨ ਦੂਰ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਬਹੁਤ ਹੀ ਮਤਲਬ ਸਰਪ੍ਰਾਈਜ਼ਿੰਗਲੀ ਐਂਡ ਹੈਪੀਲੀ ਪੋਜ਼ਿਟਿਵਲੀ ਉਹਨਾਂ ਦੀ ਮਾਨਸਿਕ ਸਿਹਤ ਦੇ ਵਿੱਚ ਸੁਧਾਰ ਦੇਖਿਆ ਜਾ ਰਿਹਾ ਹੈ, ਔਰ ਤੇਜ਼ੀ ਦੇ ਨਾਲ ਜਿਹੜਾ ਰਿਕਵਰੀ ਰੇਟ ਹੈ ਉਹ ਵੱਧ ਰਿਹਾ ਹੈ। ਔਰ ਨਾਲ ਦੀ ਨਾਲ ਹਸਪਤਾਲਾਂ ਦੇ ਬੈੱਡ ਦੇ ਵਿੱਚ ਵੀ ਇਹ ਕੀਤਾ ਗਿਆ ਹੈ ਅਰੇਂਜਮੈਂਟ ਕਿ ਸੰਸਕ੍ਰਿਤਿਕ ਹੀਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਸਕ੍ਰਿਤਿਕ ਯਾਨੀ ਕਿ ਸਾਡਾ ਕਲਚਰ ਬੜਾ ਹੀ ਬਹੁਤ ਹੀ ਇੰਪੋਰਟੈਂਟ ਇੰਪੈਕਟ ਅਸਰ ਪਾਉਂਦਾ ਹੈ ਸਾਡੇ ਦਿਮਾਗ 'ਤੇ, ਸਾਡੇ ਦਿਲ 'ਤੇ, ਚਾਹੇ ਉਹ ਚੇਤਨ ਮਨ ਹੈ। ਲੇਕਿਨ ਕਿਤੇ ਨਾ ਕਿਤੇ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜਦੋਂ ਬਹੁਤ ਡੀਪਲੀ ਕਨੈਕਟਡ ਹੁੰਦੇ ਹਾਂ ਉਹ ਸਾਨੂੰ ਹੀਲ ਕਰਨ ਦੀ ਤਾਕਤ ਵੀ ਰੱਖਦੀਆਂ ਨੇ। ਸਾਨੂੰ ਆਸ ਪਾਸ ਇਹ ਦੇਖਣਾ ਚਾਹੀਦਾ ਹੈ ਜਿੱਥੇ ਤੁਹਾਨੂੰ ਲੱਗੇ ਕਿ ਕਿਸੇ ਨੂੰ ਮਦਦ ਦੀ ਜ਼ਰੂਰਤ ਹੈ, ਅਸੀਂ ਇਮੋਸ਼ਨਲੀ ਉਸਦੀ ਮਦਦ ਕਰਨ ਦੇ ਲਈ ਐਜ਼ ਅ ਹਿਊਮਨ ਹਰ ਵੇਲੇ ਤਿਆਰ ਰਹੀਏ, ਇਹ ਸਾਡਾ ਫਰਜ਼ ਬਣਦਾ ਹੈ ਨੈਤਿਕਤਾ ਦਾ ਵੀ ਅਤੇ ਇਨਸਾਨੀ ਵੀ। ਸੋ ਇਸੇ ਨਾਲ ਇਸੇ ਨੋਟ 'ਤੇ, ਇਸੇ ਪੋਜ਼ਿਟਿਵ ਨੋਟ 'ਤੇ ਅੱਜ ਦਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਵਾਈਂਡ ਅਪ ਕਰਦੀ ਹਾਂ, ਲੇਕਿਨ ਜਾ ਨਹੀਂ ਕਿਤੇ ਰਹੀ ਮੈਂ। 8:30 ਸੁਣੋਗੇ ਖਬਰਾਂ, 8:40 ਤੋਂ 9 ਵਜੇ ਤੱਕ ਅੱਡੀ ਟੱਪਾ ਅਤੇ 9 ਵਜੇ ਤੋਂ 10 ਵਜੇ ਤੱਕ ਦਿਲ ਆਪਣਾ ਪੰਜਾਬੀ ਦਾ ਇਹ ਸਫ਼ਰ ਮੇਰੇ ਨਾਲ ਯਾਨੀ ਕਿ ਪੂਜਾ ਟੋਹਾਨੀ ਦੇ ਨਾਲ ਚੱਲਦਾ ਰਹੇਗਾ। ਬਟ ਹੇਅਰ ਕਮਸ ਦ ਲਾਸਟ ਟੈਕ ਆਫ ਗੁੱਡ ਮਾਰਨਿੰਗ ਜਲੰਧਰ। ਸੋ ਸਾਰੀ ਟੈਨਸ਼ਨਸ ਨੂੰ ਬੇਫਿਕਰੀ ਦੇ ਵਿੱਚ ਉਡਾ ਦਿਓ ਐਂਡ ਇੰਜੋਏ ਦਿਸ ਟਰੈਕ।

0: ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਤੇ ਸਮੁੰਦਰੀ ਸੁਰੱਖਿਆ ਸਹਿਯੋਗ ਰੂਟ ਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਖਾਸ ਤੌਰ ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ E85 ਈਂਧਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨਈ ਨੂੰ ਮਸਜਿਦ ਦੀ ਇਮਾਮ ਰਜ਼ਾ ਦਰਗਾਹ ਚ ਅੰਤਿਮ ਵਿਦਾਈ ਦਿੱਤੀ ਗਈ ਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿਚ ਅਮਰੀਕਾ ਦੇ ਬੋਸਟਨ ਵਿਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਬਣਾਈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਮੈਲਬੋਰਨ ਵਿਖੇ 3ਜਾ ਆਸਟ੍ਰੇਲੀਆ ਭਾਰਤ ਸਲਾਨਾ ਸਿਖਰ ਸੰਮੇਲਨ ਕੀਤਾ। ਵਫਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਹਿੰਦ ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇਕ ਇਤਿਹਾਸਕ ਸਾਂਝਾ ਐਲਾਨਨਾਮਾ ਅਪਣਾਇਆ। ਸਲਾਨਾ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ਸੰਸਥਾਗਤ ਬਣਾਇਆ ਗਿਆ ਤੇ ਸਮੁੰਦਰੀ ਸੁਰੱਖਿਆ ਸਹਿਯੋਗ ਲਈ ਇਕ ਢਾਂਚਾ ਤਿਆਰ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,
2: हमारे मैरिटाइम सिक्योरिटी कोलैबोरेशन रोडमैप से इंडो पैसिफिक में हमारे साझा प्रयासों को नई ताकत मिलेगी। हम शिप बिल्डिंग, शिप रिपेयर और मेंटेनेंस में भी मिलकर आगे बढ़ेंगे। फ्रेंड्स, हमने कई क्षेत्रीय एवं अंतर्राष्ट्रीय मुद्दों पर भी विस्तार पूर्वक चर्चा की।
1: ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਯੂਰੇਨੀਅਮ ਸਪਲਾਈ ਅਤੇ ਇੱਕ ਮਹੱਤਵਪੂਰਨ ਖਣਿਜ ਲਾਂਘੇ ਤੇ ਇਤਿਹਾਸਕ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਣਨੀਤਿਕ ਤਕਨਾਲੋਜੀ ਤੇ ਵਸੀਲਾ ਸੁਰੱਖਿਆ ਦੇ ਖੇਤਰਾਂ ਵਿਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇਸ ਪਹਿਲਕਦਮੀ ਤਹਿਤ ਆਸਟ੍ਰੇਲੀਆ ਭਾਰਤ ਸਾਈਬਰ ਅਹਿਮ ਤਕਨਾਲੋਜੀ ਤੇ ਸਪਲਾਈ ਚੇਨ ਭਾਈਵਾਲੀ ਲਾਗੂ ਕੀਤੀ ਗਈ ਏ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਮੈਲਬੋਰਨ ਮੀਟਸ ਮੋਦੀ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਭਾਰਤ ਆਸਟ੍ਰੇਲੀਆ ਗਠਜੋੜ

0: ਨਵੀਆਂ ਉਚਾਈਆਂ ਤੇ ਪਹੁੰਚ ਗਿਆ ਹੈ। 12 ਸਾਲਾਂ ਵਿੱਚ ਆਸਟ੍ਰੇਲੀਆ ਦੇ ਆਪਣੀ ਤੀਜੀ ਯਾਤਰਾ ਵਿੱਚ ਪ੍ਰਧਾਨ ਮੰਤਰੀ ਨੇ 10 ਲੱਖ ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਦਵੱਲੀ ਦੋਸਤੀ ਦਾ ਆਧਾਰ ਦੱਸਿਆ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਚਿਪਸ ਤੋਂ ਜਹਾਜ਼ਾਂ ਤੱਕ ਇੱਕ ਨਿਰਮਾਣ ਪ੍ਰਣਾਲੀ ਵਿਕਸਿਤ ਕੀਤੀ ਜਾ ਰਹੀ ਹੈ।
1: ਆਜ ਚਿਪ ਸੇ ਲੇਕਰ ਸ਼ਿਪ ਤੱਕ ਮੈਨੂਫੈਕਚਰਿੰਗ ਕਾ ਭਾਰਤ ਮੇਂ ਇੱਕ ਨਯਾ ਇਕੋਸਿਸਟਮ ਡਿਵੈਲਪ ਕੀਆ ਜਾ ਰਹਾ ਹੈ। भारत के बड़े सपनों, बड़ी एस्पिरेशंस की नींव है। पीपल फर्स्ट यानी नागरिक देवो भव का मंत्र, ये आज के भारत की गवर्नेंस का मूल मंत्र बन गया है।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਤੀਜੇ ਤੇ ਆਖਰੀ ਪੜਾਅ ਤੇ ਅੱਜ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚਣਗੇ। ਸ੍ਰੀ ਮੋਦੀ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਸਮੁੱਚੇ ਦਵੱਲੇ ਸਬੰਧਾਂ ਦਾ ਜਾਇਜ਼ਾ ਲੈਣਗੇ, ਜਿਸ ਵਿਚ ਪਿਛਲੇ 2 ਸਾਲਾਂ ਵਿਚ ਅਹਿਮ ਪ੍ਰਗਤੀ ਹੋਈ ਏ, ਖਾਸ ਕਰਕੇ ਵਪਾਰ ਤੇ ਵਣਜ ਤੇ ਰੱਖਿਆ ਦੇ ਖੇਤਰਾਂ ਵਿਚ। ਨਿਊਜ਼ੀਲੈਂਡ ਦੀ ਇਹ ਯਾਤਰਾ 40 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਏਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਚ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਿਟੈਂਡੈਂਟਾਂ ਦੀ ਇਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਰਹੱਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਵਿਚ ਜੰਮੂ ਕਸ਼ਮੀਰ, ਪੰਜਾਬ, ਉਤਰਾਖੰਡ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਉੱਤਰ ਪੂਰਬੀ ਰਾਜ ਸ਼ਾਮਿਲ ਨੇ ਦੇ ਪੁਲਿਸ ਸੁਪਰਿਟੈਂਡੈਂਟਾਂ ਨੇ ਕਾਨਫਰੰਸ ਵਿਚ ਹਿੱਸਾ ਲਿਆ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਕਾਨਫਰੰਸ ਵਿਚ ਸ਼ਾਮਿਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਇੱਕ ਸੁਰੱਖਿਅਤ ਸਰਹੱਦ, ਇੱਕ ਖੁਸ਼ਹਾਲ ਸਰਹੱਦੀ ਖੇਤਰ ਅਤੇ ਇੱਕ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਪੂਰੀ ਤਰ੍ਹਾਂ ਘੁਸਪੈਠ ਮੁਕਤ ਬਣਾਉਣ ਲਈ ਇੱਕ ਮਜ਼ਬੂਤ ਪ੍ਰਣਾਲੀ ਬਣਾ ਰਹੀ ਏ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਗਿਆਨਕ ਤੌਰ ਤੇ ਸਰਹੱਦੀ ਬੁਨਿਆਦੀ ਢਾਂਚੇ ਵਿਚ 400% ਵਾਧਾ ਕੀਤਾ ਹੈ। ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਪ੍ਰਵਾਸ ਨੂੰ ਰੋਕਣ, ਨੌਕਰੀਆਂ ਪੈਦਾ ਕਰਨ ਅਤੇ ਸਰਕਾਰੀ ਭਲਾਈ ਯੋਜਨਾਵਾਂ ਨੂੰ 100% ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ। ਮੰਤਰੀ ਨੇ ਵੀ ਕਿਹਾ ਕਿ ਸਰਕਾਰ 1600 ਕਿਲੋਮੀਟਰ ਤੋਂ ਵੱਧ ਲੰਮੀ ਭਾਰਤ ਮਿਆਂਮਾਰ ਸਰਹੱਦ ਤੇ 31,000 ਕਰੋੜ ਰੁਪਏ ਦੀ ਲਾਗਤ ਨਾਲ ਵਾੜ ਲਾ ਰਹੀ ਏ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਕਿ ਸਰਹੱਦੀ ਖੇਤਰਾਂ ਵਿਚ ਅਸਾਧਾਰਨ ਕਾਰਕਾਂ ਕਾਰਨ ਹੋਣ ਵਾਲੀਆਂ ਆਬਾਦੀ ਸਬੰਧੀ ਤਬਦੀਲੀਆਂ ਬਾਰੇ ਜਾਣਕਾਰੀ ਜ਼ਮੀਨੀ ਪੱਧਰ ਤੋਂ ਉੱਚ ਪੱਧਰ ਤੱਕ ਜਲਦ ਤੋਂ ਜਲਦ ਪਹੁੰਚਾਈ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਉਦੇਸ਼ ਗੁਜੀ ਜੰਗ, ਗੈਰ ਕਾਨੂੰਨੀ ਘੁਸਪੈਠ, ਕੱਟੜ ਬਣਾਏ ਜਾਣਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਡਰੋਨ ਨਾਲ ਸਬੰਧਿਤ ਖਤਰੇ, ਸਾਈਬਰ ਅਪਰਾਧ, ਸੰਗਠਿਤ ਅਪਰਾਧ ਅਤੇ ਆਬਾਦੀ ਸਬੰਧੀ ਤਬਦੀਲੀਆਂ ਨੂੰ ਰੋਕਣਾ ਅਤੇ ਸਰਹੱਦੀ ਖੇਤਰਾਂ ਨੂੰ ਵਧੇਰੇ ਰਹਿਣਯੋਗ ਬਣਾਉਣਾ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਪਣੇ ਹੁਨਰਮੰਦ ਕਾਰਜ ਬਲ, ਮਜ਼ਬੂਤ ਸੰਸਥਾਵਾਂ ਅਤੇ ਨਵੀਨਤਾ ਦੇ ਕਾਰਨ ਆਲਮੀ ਸਮਰੱਥਾ ਕੇਂਦਰਾਂ GCCs ਲਈ ਸਭ ਤੋਂ ਪਸੰਦੀਦਾ ਦੇਸ਼ਾਂ ਚ ਸ਼ਾਮਿਲ ਏ। ਨਵੀਂ ਦਿੱਲੀ ਵਿਚ CII ਰਾਸ਼ਟਰੀ GCC ਵਪਾਰ ਸੰਮੇਲਨ 2026 ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਵਿਚ 2100 ਤੋਂ ਵੱਧ GCCs ਨੇ, ਜੋ ਸਿੱਧੇ ਤੌਰ ਤੇ 23 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ। ਇਹ ਕੇਂਦਰ ਸਾਲਾਨਾ ਕਰੀਬ $10,000 ਕਰੋੜ ਦਾ ਮਾਲੀਆ ਪੈਦਾ ਕਰਦੇ ਨੇ। ਉਨ੍ਹਾਂ ਕਿਹਾ ਕਿ ਇਹ ਕੇਂਦਰ ਇੰਜੀਨੀਅਰਿੰਗ, ਖੋਜ, ਆਰਟੀਫਿਸ਼ਲ ਇੰਟੈਲੀਜੈਂਸ, ਮਾਲੀਏ, ਉਤਪਾਦ ਡਿਜ਼ਾਈਨ ਤੇ ਡੇਟਾ ਵਿਗਿਆਨ ਨੂੰ ਇੱਕ ਥਾਂ ਲਿਆ ਕੇ ਨਵੀਨਤਾ ਨੂੰ ਉਤਸ਼ਾਹਿਤ ਕਰ ਰਹੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRN ਜਲੰਧਰ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਕੁਵੈਤ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਓਮਾਨ ਪਹੁੰਚ ਗਏ ਨੇ। ਓਮਾਨ ਦੇ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਜਨਰਲ ਸ਼ੇਖ ਅਹਿਮਦ ਅਲ ਮਸਕਾਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ ਜੈਸ਼ੰਕਰ ਕਤਰ, ਬਹਿਰੀਨ, ਕੁਵੈਤ, ਓਮਾਨ, ਨਿਊਯਾਰਕ ਅਤੇ ਬ੍ਰਸਲਸ ਦੇ 11 ਦਿਨਾਂ ਦੌਰੇ ਤੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ E85 ਇੰਧਨ ਲਿਆਉਣ ਦੀ ਯੋਜਨਾ ਬਣਾ ਰਹੀ ਏ, ਜੋ ਕਿ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਏਗਾ। ਉਨ੍ਹਾਂ ਕਿਹਾ ਕਿ E85 ਸਿਰਫ ਉਨ੍ਹਾਂ ਵਾਹਨਾਂ ਲਈ ਉਪਲਬਧ ਹੋਏਗਾ ਜੋ ਖਾਸ ਤੌਰ ਤੇ ਇਸ ਇੰਧਨ ਦੀ ਵਰਤੋਂ ਲਈ ਤਿਆਰ ਕੀਤੇ ਗਏ ਨੇ। ਇਕ ਨਿੱਜੀ ਨਿਊਜ਼ ਚੈਨਲ ਨਾਲ ਇਕ ਇੰਟਰਵਿਊ ਵਿਚ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਇਸ ਤਜਵੀਜ਼ਸ਼ੁਦਾ ਕਦਮ ਦਾ ਉਦੇਸ਼ ਖਪਤਕਾਰਾਂ ਨੂੰ ਆਰਥਿਕ ਰਾਹਤ ਪ੍ਰਦਾਨ ਕਰਨਾ ਅਤੇ ਸਰਕਾਰ ਦੇ ਈਥਨਲ ਮਿਸ਼ਰਣ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨੇਈ ਨੂੰ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਮ ਵਧਾਈ ਦਿੱਤੀ ਗਈ। ਹਜ਼ਾਰਾਂ ਹਮਾਇਤੀ ਉਨ੍ਹਾਂ ਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ। ਈਰਾਨੀ ਮੀਡੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸਈਦ ਮੁਸਤਫਾ ਖਾਮਨੇਈ ਨੇ ਅੰਤਮ ਰਸਮਾਂ ਨਿਭਾਈਆਂ। ਇਸ ਸਾਲ 28 ਫਰਵਰੀ ਨੂੰ ਅਮਰੀਕਾ ਇਸਰਾਈਲੀ ਹਮਲਿਆਂ ਵਿਚ ਆਯਾਤੁੱਲਾ ਅਲੀ ਖਾਮਨੇਈ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨਾਲ ਪੱਛਮੀ ਏਸ਼ੀਆਈ ਖੇਤਰ ਵਿਚ ਟਕਰਾਅ ਸ਼ੁਰੂ ਹੋ ਗਿਆ। ਖਾਮਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੁਸ਼ਤਫਾ ਖਾਮਨੇਈ ਨੇ ਇਸਲਾਮੀ ਗਣਰਾਜ

ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ। ਖੇਡਾਂ ਵਿੱਚ ਮੈਡ੍ਰਿਡ ਵਿੱਚ ਵਿਸ਼ਵ ਕੱਪ ਦੇ ਚੌਥੇ ਪੜਾਅ ਵਿੱਚ ਭਾਰਤ ਦੇ ਧੀਰਜ ਮਹਾਦੇਵਰਾ ਤੇ ਕੀਰਤੀ ਸ਼ਰਮਾ ਰਿਕਾਰਡ ਮਿਕਸ ਮੁਕਾਬਲੇ ਵਿੱਚ ਕਾਂਸੀ ਦੇ ਤਮਗੇ ਦੇ ਪਲੇ ਆਫ ਵਿੱਚ ਪਹੁੰਚ ਗਏ ਨੇ। ਨੀਦਰਲੈਂਡਸ ਅਤੇ ਜਾਪਾਨ ਨੂੰ ਤੀਰਅੰਦਾਜ਼ੀ ਚ ਹਰਾਉਣ ਤੋਂ ਬਾਅਦ ਇਹ ਜੋੜੀ ਸੈਮੀਫਾਈਨਲ ਵਿੱਚ ਚੀਨ ਤੋਂ 5-3 ਨਾਲ ਹਾਰ ਗਈ। ਹੁਣ ਇਹਨਾਂ ਦਾ ਸਾਹਮਣਾ ਕਾਂਸੀ ਦੇ ਤਮਗੇ ਲਈ ਇਟਲੀ ਨਾਲ ਹੋਏਗਾ। ਔਰਤਾਂ ਦੀ ਟੀਮ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਭਾਰਤ ਨੇ ਮਿਕਸ ਮੁਕਾਬਲੇ ਵਿੱਚ ਆਪਣਾ ਤਮਗਾ ਪੱਕਾ ਕਰ ਲਿਆ ਹੈ। ਮਰਦਾਂ ਦੇ ਕ੍ਰਿਕਟ ਵਿਚ ਬੀਤੀ ਰਾਤ ਭਾਰਤ ਨੇ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦੇ ਚੌਥੇ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ 3-0 ਦੀ ਅਜੇਤੂ ਲੀਡ ਬਣਾ ਕੇ 5 ਮੈਚਾਂ ਦੀ ਲੜੀ ਜਿੱਤ ਲਈ ਏ। ਔਰਤਾਂ ਦੇ ਕ੍ਰਿਕਟ ਵਿਚ ਅੱਜ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ਵਿਚ ਭਾਰਤ ਦਾ ਇੰਗਲੈਂਡ ਖਿਲਾਫ ਪਹਿਲਾ ਇਕ ਰੋਜ਼ਾ ਟੈਸਟ ਮੈਚ ਖੇਡਿਆ ਜਾਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਣਾ ਏ। ਇਹ ਲਾਰਡਸ ਵਿਖੇ ਖੇਡਿਆ ਜਾਣ ਵਾਲਾ ਔਰਤਾਂ ਦਾ ਪਹਿਲਾ ਟੈਸਟ ਮੈਚ ਵੀ ਹੋਏਗਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਟੀਮ ਇਸ ਇਤਿਹਾਸਕ ਮੁਕਾਬਲੇ ਨੂੰ ਯਾਦਗਾਰ ਬਣਾਉਣ ਦਾ ਟੀਚਾ ਰੱਖੇਗੀ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿਚ ਅਮਰੀਕਾ ਦੇ ਬੋਸਟਨ ਵਿਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਏ। ਦੂਜੇ ਕੁਆਟਰ ਫਾਈਨਲ ਵਿਚ ਅੱਜ ਸਪੇਨ ਦਾ ਮੁਕਾਬਲਾ ਬੈਲਜੀਅਮ ਨਾਲ ਹੋਏਗਾ। ਆਖਿਰ ਚ ਖਾਸ ਖ਼ਬਰਾਂ। ਭਾਰਤ ਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸਾਂਝਾ ਐਲਾਨਨਾਮਾ ਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਅਪਣਾਇਆ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਯਤੁੱਲਾ ਅਲੀ ਖਾਮਨੇਈ ਨੂੰ ਮਸ਼ਹਦ ਦੀ ਮਾਮਰਜ਼ਾ ਦਰਗਾਹ ਚ ਅੰਤਿਮ ਵਧਾਈ ਦਿੱਤੀ ਗਈ ਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿਚ ਅਮਰੀਕਾ ਦੇ ਬੋਸਟਨ ਵਿਚ ਫਰਾਂਸ ਨੇ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ

ਰੇਡੀਓ ਰੇਨਬੋ ਦੀ ਕੜੀ ਤੇ ਸਵੇਰ ਦੇ 9 ਵੱਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸਾਂਝਾ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇੱਕ ਸੁਰੱਖਿਅਤ ਸਰਹੱਦ, ਇੱਕ ਖੁਸ਼ਹਾਲ ਸਰਹੱਦੀ ਖੇਤਰ ਅਤੇ ਇੱਕ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਲਈ ਬੁਨਿਆਦੀ ਵਿਗਿਆਨਾਂ ਵਿੱਚ ਇੱਕ ਮਜ਼ਬੂਤ ਆਧਾਰ ਹੋਣਾ ਜ਼ਰੂਰੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼, ਵਿਕਲਪਕ ਈਂਧਨ ਅਤੇ ਅਤ ਆਧੁਨਿਕ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਧ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਕੀਤੀ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ

ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ ਦੋ ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿਚ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਬਣਾ ਲਈ ਏ। ਅਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦੇ ਚੌਥੇ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਇਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ FM ਰੇਨਬੋ ਦੇ ਨਾਲ।

ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਜੀ ਤੁਹਾਨੂੰ। ਸੋ ਪਿਆਰ ਭਰੀ ਇੰਸਪੀਰੇਸ਼ਨਲ ਹੈਪੀ ਫਰਾਈਡੇ ਮਾਰਨਿੰਗ ਸਾਡੇ ਸਾਰੇ ਹੀ ਲਿਸਨਰਸ ਨੂੰ, ਜਿਨ੍ਹਾਂ ਨੇ ਟਿਊਨ ਕੀਤਾ ਹੋਇਆ ਇਸ ਵੇਲੇ 102.7 ਤੇ FM ਰੇਨਬੋ ਨੂੰ, 103.6 ਤੇ FM ਰੇਨਬੋ ਨੂੰ, ਤੇ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ FM ਰੇਨਬੋ ਨੂੰ। ਸੋ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰੀਆ ਤੇ ਬਹੁਤ ਬਹੁਤ ਸਵਾਗਤ। 9:04 ਔਰ ਪੂਰੇ 16 ਸੈਕਿੰਡ ਹੋ ਗਏ ਨੇ ਤੇ ਟਾਈਮ ਹੋ ਗਿਆ ਹੈ ਤੁਹਾਡੇ ਫੇਵਰੇਟ ਵਾਲੇ ਸ਼ੋਅ ਦਾ, ਜਿਸਦਾ ਬੇਸਬਰੀ ਦੇ ਨਾਲ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ ਸਵੇਰ ਤੋਂ ਲੈ ਕੇ ਹੁਣ ਤੱਕ। ਕਿਉਂਕਿ ਜਿੰਨੀ ਦੇਰ ਤੱਕ ਦਿਲ ਦੀ ਗੱਲ ਹੋ ਨਾ ਜਾਵੇ, ਬੰਦੇ ਨੂੰ ਥੋੜ੍ਹਾ ਜਿਹਾ ਇਹ ਲੱਗਦਾ ਰਹਿੰਦਾ, ਮਨ ਦੇ ਵਿੱਚ ਹਾਵੀ ਹਾਵੀ ਹੋ ਜਾਂਦੀ ਹੈ ਚੀਜ਼ਾਂ, ਹੈਵੀ ਲੱਗਦਾ ਹੈ, ਤੇ ਬਸ ਕੋਈ ਗੱਲ ਨਹੀਂ, ਤੁਸੀਂ ਆਪਣੇ ਸਾਰੇ ਦਿਲ ਦੀਆਂ ਗੱਲਾਂ, ਫੀਡਬੈਕ, ਜੋ ਵੀ ਟੈਲੈਂਟ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਕਰ ਦਿਓ 9855-10-10-27 ਤੇ, ਯਾਨੀ ਕਿ 9855-10-10-27 ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਆਪਣੇ ਵੋਇਸ ਮੈਸੇਜ ਵਟਸਐਪ ਤੇ, ਯਾਨੀ ਕਿ ਤੁਸੀਂ ਆਪਣੇ ਆਡੀਓ ਮੈਸੇਜ ਭੇਜ ਕੇ ਸ਼ਾਮਿਲ ਹੋ ਸਕਦੇ ਹੋ, ਬਣ ਸਕਦੇ ਹੋ ਪ੍ਰੋਗਰਾਮ ਦਾ ਹਿੱਸਾ। ਲੇਕਿਨ ਹਾਏ ਹੈਲੋ ਨੋਰਮਲ ਸ਼ੇਰੋ ਸ਼ਾਇਰੀ ਤੋਂ ਹਟ ਕੇ, ਕਿਉਂਕਿ ਸ਼ੇਰੋ ਸ਼ਾਇਰੀ ਵਾਲਾ ਪ੍ਰੋਗਰਾਮ ਤਾਂ ਹੈ ਸਾਡਾ ਆਲਰੇਡੀ, ਦਿਲਾ ਚਾਹਰ ਹੈ ਦੁਪਹਿਰ 2 ਵਜੇ। ਬਾਕੀ ਹੋਰ ਜਿਹੜੇ ਮੈਸੇਜ ਤੁਸੀਂ ਕਰਦੇ ਹੋ ਕਿ ਹਾਂਜੀ ਜੀ ਗੁੱਡ ਮਾਰਨਿੰਗ, ਹਾਏ ਹੈਲੋ, ਨਾਮਾਂ ਦੀ ਲੜੀ, ਨਾਮਾਂ ਦੀ ਲਿਸਟ ਭੇਜ ਦਿੰਦੇ ਹੋ, ਇਹਦੇ ਲਈ ਤਾਂ ਬਾਕੀ ਬਹੁਤ ਸਾਰੇ ਪ੍ਰੋਗਰਾਮ ਹੈਗੇ ਨੇ। ਲੇਕਿਨ ਦਿਲ ਆਪਣਾ ਪੰਜਾਬੀ ਦੀ ਖਾਸੀਅਤ ਹੀ ਇਹ ਹੈ ਕਿ ਇਹਦੇ ਵਿੱਚ ਦੁਨੀਆ ਭਰ ਦੇ ਜੋ ਪੰਜਾਬੀ ਨੇ ਜਾਂ ਫਿਰ ਪੰਜਾਬ ਦੇ ਨਾਲ ਕੋਈ ਆਪਣਾਤ ਮਹਿਸੂਸ ਕਰ ਰਹੇ ਨੇ, ਦਿਲ ਤੋਂ ਪੰਜਾਬੀ ਨੇ, ਜ਼ਰੂਰੀ ਨਹੀਂ ਕਿ ਪੰਜਾਬ 'ਚ ਹੀ ਰਹਿੰਦੇ ਨੇ ਜਾਂ ਵੈਸੇ ਪੰਜਾਬੀ ਹੋਣ, ਲੇਕਿਨ ਪੰਜਾਬੀ ਇੱਕ ਵਾਈਬ ਹੈ ਨਾ। ਤੁਸੀਂ ਸਾਰੇ ਹੀ ਕੋਈ ਗਾਉਂਦਾ ਹੈ ਜਾਂ ਫਿਰ ਕੋਈ ਇੰਸਟਰੂਮੈਂਟ ਬਜਾ ਲੈਂਦਾ ਹੈ ਜਾਂ ਫਿਰ ਕੋਈ ਤੁਸੀਂ ਆਪਣੇ ਬਚਪਨ ਦੀ ਰੇਡੀਓ ਦੇ ਨਾਲ ਜੁੜੀ ਹੋਈ ਯਾਦ ਸਾਂਝਾ ਕਰਨੀ ਚਾਹੁੰਦੇ ਹੋ, ਤਾਂ ਜਲਦੀ ਦੇ ਨਾਲ ਫੋਨ ਚੱਕੋ ਔਰ ਸੈਂਡ ਕਰ ਦਿਓ 9855-10-10-27 ਦੇ। ਔਰ ਵੈਸੇ ਵੀ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਅੰਬਾਂ ਦਾ ਸੀਜ਼ਨ ਹੈ, ਅਤੇ ਬਚਪਨ ਅਤੇ ਅੰਬਾਂ ਦੀ ਯਾਦ ਜ਼ਰੂਰ ਕੋਈ ਨਾ ਕੋਈ ਜ਼ਰੂਰ ਹੋਏਗੀ, ਹੋਏਗੀ ਨਾ ਹੋਏਗੀ ਨਾ, ਹਾਂਜੀ। ਅਤੇ ਬਸ ਅੱਜ ਫਿਰ ਫਲਾਂ ਦੇ ਰਾਜਾ ਅੰਬ ਦੀ ਕਿਹੜੀ ਰੈਸਿਪੀ ਤੁਹਾਡੇ ਬਚਪਨ ਦੀ ਫੇਵਰੇਟ ਹੈ, ਦਾਦੀ ਵੱਲੋਂ, ਨਾਨੀ ਵੱਲੋਂ, ਮੰਮੀ ਵੱਲੋਂ ਬਣਾ ਕੇ ਤੁਹਾਨੂੰ ਖਾਈ ਜਾਂਦੀ ਹੈ, ਜਾਂ ਫਿਰ ਤੁਸੀਂ ਉਹ ਹੀ ਲੈਗਸੀ ਅੱਗੇ ਆਪਣੀ ਪਤਨੀ ਜੀ ਤੋਂ ਵੀ ਬਣਵਾ ਕੇ ਖਾਂਦੇ ਹੋ ਜਾਂ ਫਿਰ ਤੁਸੀਂ ਖੁਦ ਆਪ ਬਣਾਉਂਦੇ ਹੋ, ਸ਼ੇਅਰ ਕਰ ਦਿਓ ਮੇਰੇ ਨਾਲ। ਆਰ ਜੇ ਪੂਜਾ ਟੋਹਾਨੀ, ਯਾਨੀ ਕਿ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ, ਔਰ ਪ੍ਰੋਗਰਾਮ ਸਾਡਾ ਸਾਰਿਆਂ ਦਾ ਹੀ ਫੇਵਰੇਟ ਵਾਲਾ ਦਿਲ ਆਪਣਾ ਪੰਜਾਬੀ, ਅਤੇ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਚੌਹਾਨ ਹੋਰਾਂ ਨੇ ਤਹਿਸੀਲ ਥਿਓਗ ਡਿਸਟ੍ਰਿਕਟ ਸ਼ਿਮਲਾ ਹਿਮਾਚਲ ਪ੍ਰਦੇਸ਼ ਤੋਂ ਮੈਸੇਜ ਭੇਜਿਆ ਹੈ। ਆਜ ਕੀ ਬਾਤ ਆਲੂ ਪਰਾਂਠੇ ਕੇ ਸਾਥ। ਓਏ ਹੋਏ ਹੋਏ, ਮਤਲਬ ਭੁੱਖ ਤਾਂ ਮੈਨੂੰ ਪਹਿਲੀ ਹੀ ਲੱਗੀ ਹੋਈ ਸੀ, ਉੱਤੋਂ ਤੁਸੀਂ ਆਲੂ ਪਰੌਂਠੇ ਦੀ ਗੱਲ ਕਰ ਦਿੱਤੀ ਹੈ, ਭੁੱਖ ਹੋਰ ਤੇਜ਼ ਹੋ ਗਈ ਹੈ। ਚਲੋ ਦੇਖਦੇ ਹਾਂ ਕਿ ਇਹਨਾਂ ਨੇ ਕਿਹੜੀ ਗੱਲ ਭੇਜੀ ਹੈ ਪਰੌਂਠੇ ਦੀ ਗੱਲ ਦੇ ਨਾਲ ਜੋੜ ਕੇ। ਤਵੇ ਪਰ ਸਿੱਕ ਰਹੀ ਹੈ ਆਜ ਫਿਰ ਬੇਵਸ ਰਿਵਾਇਤ, ਕਿ ਭੂਕੇ ਪੇਟ ਕੋ ਤਸ਼ਤਰੀ ਸੇ ਹੈ ਗਹਿਰੀ ਸ਼ਿਕਾਇਤ, ਮਗਰ ਜਬ ਗਰਮ ਆਗੋਸ਼ ਮੇ ਮੱਖਣ ਪਿਘਲਤਾ ਹੈ ਤੋ ਹਰ ਵੈਰਾਗਯ ਕਾ ਸੰਕਲਪ ਧੀਮੇ ਸੇ ਫਿਸਲਤਾ ਹੈ, ਜੋ ਪੂਰੇ ਉੱਤਰ ਭਾਰਤ ਕਾ ਕਰਦੇ ਖੁਲਾ ਕਬਾੜਾ, ਬਸ ਵਹੀ ਮਸਨਤ ਪੇ ਬੈਠਾ ਹੈ ਆਲੂ ਪਰਾਂਠਾ। ਪੰਜਾਬ ਕੇ ਖੇਤੋਂ ਸੇ ਉਠੀ ਵੋ ਘੀ ਕੀ ਮਹਿਕ ਦੇਖੋ, ਲੱਸੀ ਕੇ ਸੰਗ ਪਰਾਂਠੇ ਕੀ ਤੁਮ ਵੋ ਚਮਕ ਦੇਖੋ, ਠਸਾ ਠਸ ਇਸ ਤਰ੍ਹਾਂ ਆਲੂ ਭਰੇ ਹੈ ਇਸਕੇ ਸੀਨੇ ਮੇ, ਕਿ ਜੈਸੇ ਕੋਈ ਅਫਸਰ ਵਿਅਸਤ ਹੋ ਰਿਸ਼ਵਤ ਸਹੇਜਨੇ ਮੇ, ਜੋ ਜੱਟ ਜਵਾਨੋ ਕੀ ਭੀ ਡਾਇਟ ਕਾ ਹੁਕਮ ਚਲਾਏ, ਵੋ ਅੰਮ੍ਰਿਤਸਰ ਕੀ ਸ਼ਾਨ ਹੈ ਆਲੂ ਪਰਾਂਠਾ। ਹਿਮਾਚਲ ਕੀ ਬਰਫੀਲੀ ਹਵਾ ਜਬ ਰੰਗ ਲਾਤੀ ਹੈ ਤੋ ਚੂਲ੍ਹੇ ਕੀ ਅੰਗੀਠੀ ਪਰ ਯੇ ਕਿਸਮਤ ਮੁਸਕੁਰਾਤੀ ਹੈ, ਪਹਾੜੀ ਘੀ ਔਰ ਕੜਕ ਚਾਏ ਕਾ ਵੋ ਤੀਖਾ ਸਾ ਸਲੀਕਾ, ਪਹਾੜੀ ਘੀ ਕੜਕ ਚਾਏ ਕਾ ਵੋ ਤੀਖਾ ਸਾ ਸਲੀਕਾ, ਉੜਾ ਦੇਤਾ ਹੈ ਪਲ ਮੇ ਹੋਸ਼ ਹਰ ਸ਼ੇਫੇ ਤਰੀਕਾ, ਜੋ ਉੱਚੇ ਪਹਾੜੋ ਪੇ ਵੀ ਸਵਾਦ ਕਾ ਪਰਚਮ ਉਠਾਏ, ਵੋ ਸ਼ਿਮਲਾ ਕਾਂਗੜਾ ਕਾ ਯਾਰ ਆਲੂ ਪਰਾਂਠਾ, ਹਰਿਆਣਾ ਕਾ ਵੋ ਦੂਧ ਦਹੀ ਕਾ ਖਾਣਾ ਜਬ ਸਜਤਾ ਹੈ ਤੋ ਮੱਖਣ ਕਾ ਪੂਰਾ ਕੁੰਬਾ ਇਸੀ ਕੇ ਸੀਨੇ ਪੇ ਨੱਚਤਾ ਹੈ, ਗਲੇ ਤੱਕ ਖਾ ਕੇ ਜੋ ਸੋਏ ਵੋ ਆਪਣੀ ਸੁਧ ਹੀ ਖੋ ਬੈਠੇ, ਕਿ ਦਫ਼ਤਰ ਔਰ ਤਰੱਕੀ ਕੇ ਇਰਾਦੇ ਰੋ ਕੇ ਸੋ ਬੈਠੇ, ਜੋ ਅਖਾੜੇ ਕੇ ਪਹਿਲਵਾਨ ਕੋ ਬੇ ਸੁਸਤ ਔਰ ਮਸਤ ਕਰ ਦੇ, ਵੋ ਚੌਧਰ ਕਾ ਤਗੜਾ ਸਵਾਦ ਆਲੂ ਪਰਾਂਠਾ, ਜੰਮੂ ਕੇ ਤਵੀ ਕਿਨਾਰੇ ਜਬ ਸੁਬਹ ਅੰਗੜਾਈ ਲੇਤੀ ਹੈ ਤੋ ਨੂਨ ਚਾਏ ਕੀ ਚੁਸਕੀ ਇਸੇ ਹੀ ਆਵਾਜ਼ ਦੇਤੀ ਹੈ, ਡੋਗਰਾ ਰੀਤ ਮੇ ਲਿਪਟਾ ਹੁਆ ਯੇ ਭੋਲਾ ਭਾਲਾ ਸਾਥੀ, ਸਲਾਦ ਸਲਾਦ ਔਰ ਸੂਪ ਵਾਲੋਂ ਕੀ ਜੋ ਪਲ ਮੇ ਲੰਕਾ ਢਾਤੀ, ਜੋ ਕਥਨੀ ਔਰ ਕਰਨੀ ਕਾ ਜੋ ਕਥਨੀ ਔਰ ਕਰਨੀ ਕਾ ਵੋ ਅੰਤਰ ਸਾਫ ਕਰ ਦੇ, ਚਾਰੋਂ ਸੂਬੋ ਕਾ ਵੋ ਕੜਵਾ ਸੱਤਿਆ ਹੈ ਆਲੂ ਪਰਾਂਠਾ। ਲਓ ਜੀ, ਬਹੁਤ ਵਧੀਆ ਸੀ ਆਲੂ ਦਾ ਪਰਾਂਠਾ, ਕਿ ਕਹਿੰਦੇ ਨੇ ਤਵੇ ਤੇ ਸੇਕ ਕੇ ਜਿਹੜਾ ਬੇਬਸ ਜਿਹਾ ਹੈ ਰਵਾਇਤ ਨੂੰ ਅੱਗੇ ਤੋਰਦਾ ਹੋਇਆ, ਭੁੱਖੇ ਪੇਟ ਨੂੰ ਤਸ਼ਤਰੀ ਗਹਿਰੀ ਸ਼ਿਕਾਇਤ ਨੂੰ ਲੈ ਕੇ ਦੂਰ ਕਰਦਾ ਹੋਇਆ ਆ ਗਿਆ ਜੀ ਆਲੂ ਦਾ ਪਰਾਂਠਾ ਸਾਡੀ ਪਲੇਟ 'ਤੇ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪੰਜਾਬੀ ਦੇ ਵਿੱਚ ਵੀ ਇਹ ਸੁਣਾ ਦੇਵਾਂ ਤੁਹਾਨੂੰ, ਤਾਂ ਮੈਨੂੰ ਹਾਂ ਜਾਂ ਨਾ ਦਾ ਆਪਸ਼ਨ ਦੇ ਸਕਦੇ ਹਾਂ, ਲੇਕਿਨ ਫਿਲਹਾਲ ਚੱਲਦੇ ਹਾਂ ਅਗਲੇ ਗੀਤ ਵੱਲ। ਬਹੁਤ ਹੀ ਵਧੀਆ ਇਹਨਾਂ ਨੇ ਲਿਖਿਆ ਸੀ ਜੀ, ਸ਼ਿਮਲੇ ਦੀਆਂ ਠੰਡੀਆਂ ਠੰਡੀਆਂ ਵਾਦੀਆਂ ਤੋਂ ਸਾਡੇ ਤੱਕ ਆਲੂ ਦਾ ਪਰੌਂਠਾ ਸਾਡੀਆਂ ਅਲੱਗ ਅਲੱਗ ਸਟੇਟਸ ਤੋਂ ਅਲੱਗ ਅਲੱਗ ਸਵਾਦ ਨੂੰ ਐਕਸਪਲੇਨ ਕਰਦਾ ਹੋਇਆ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਸੂਰਜ ਚੌਹਾਨ ਜੀ, ਬਹੁਤ ਵਧੀਆ ਸੀ। ਅਗਲਾ ਇੱਕ ਵੋਇਸ ਮੈਸੇਜ ਜੋ ਸਭ ਤੋਂ ਪਹਿਲਾਂ ਹੈ, ਪਹਿਲਾਂ ਉਹ ਸੁਣਦੇ ਆ ਜੀ।
1: ਨਮਸਕਾਰ ਪੂਜਾ ਸਵਾਨੀ, ਸਤਿ ਸ੍ਰੀ ਅਕਾਲ, ਜੈ ਮਾਤਾ ਦੀ।
0: ਪੂਜਾ ਸਵਾਨੀ ਨਹੀਂ ਜੀ, ਪੂਜਾ ਟੋਹਾਨੀ ਹੈ, ਸਵਾਣੀ ਨਹੀਂ ਆ। ਸਵਾਣੀ ਤਾਂ ਕੁੜੀ ਹੁੰਦੀ ਹੈ ਪੰਜਾਬੀ ਦੇ ਵਿੱਚ, ਲੇਕਿਨ ਮੈਂ ਪੂਜਾ ਟੋਹਾਨੀ ਆ।
1: ਮੈਂ ਸਰਸਾਰ ਚੰਦ ਸ਼ਰਮਾ, ਗ੍ਰਾਮ ਲਾਲੜਾ ਚਬਾਰਾ, ਤਹਿਸੀਲ ਖੜਾਬਲੀ, ਡਿਸਟ੍ਰਿਕਟ ਜੰਮੂ
0: ਜੀ।
1: ਮੈਂ ਆਪਕੇ ਲਈ ਇੱਕ ਚੁਟਕਲਾ, ਇੱਕ ਸ਼ੇਰ ਪੇਸ਼ ਕਰ ਰਹਾ ਹੂੰ।
0: ਜੀ ਜੀ ਜੀ
1: ਜ਼ਰੂਰ। ਆਪਕੀ ਆਵਾਜ਼ ਦੇਖੀ ਤੋ ਮੈਂ ਬਾਤੇ ਬੋਲ ਗਿਆ, ਮੇਰੇ ਘਰ ਪਰ ਫੂ ਰੱਖਾ ਥਾ ਉਸੇ ਲਾਣਾ ਬੋਲ ਗਿਆ, ਆਪ ਇਤਨੀ ਖੂਬਸੂਰਤ ਆਵਾਜ਼ ਹੈ ਮੈਂ ਕੈਸੇ ਵਿਆਹ ਕਰੂੰ, ਚਲੋ ਛੋੜੋ ਆਗੇ ਕੀ ਲਾਈਨ ਹੀ ਬੋਲ ਗਿਆ।
0: ਚਲੋ ਇਹ ਸਹੀ ਸੀ ਵੈਸੇ, ਅੱਗੇ ਦੀ ਲਾਈਨ ਤਾਂ ਵੈਸੇ ਬੰਦਾ ਭੁੱਲ ਹੀ ਜਾਂਦਾ ਹੁੰਦਾ, ਕਈ ਵਾਰੀ ਮੇਰੇ ਨਾਲ ਵੀ ਇੱਦਾਂ ਹੁੰਦਾ, ਮੈਂ ਅਗਲੀ ਪਿਛਲੀ ਗਵਲੀ ਲਾਈਨ ਵੀ ਭੁੱਲ ਜਾਂਦੀ ਹੁੰਦੀ ਹਾਂ, ਬਟ ਇਹ ਬੜਾ ਨੋਰਮਲ ਹੈ, ਬੰਦਾ ਬੋਲਦਾ ਬੋਲਦਾ ਵੀ ਭੁੱਲ ਜਾਂਦਾ ਕਿ ਮੈਂ ਬੋਲਣ ਕੀ ਲੱਗਾ ਸੀ। ਚਲੋ ਕੋਈ ਗੱਲ ਨਹੀਂ, ਮੈਂ ਕਹਿੰਦੀ ਛੋਟੇ ਛੋਟੇ ਸ਼ਹਿਰਾਂ 'ਚ ਵੱਡੀਆਂ ਵੱਡੀਆਂ ਗੱਲਾਂ ਹੋ ਹੀ ਜਾਂਦੀਆਂ ਹੁੰਦੀਆਂ ਨੇ, ਉੱਤੋਂ ਗਰਮੀ ਵੀ ਬਹੁਤ ਹੈ। ਕਹਿੰਦੇ ਲੀੜੇ ਬਦਲਦੇ ਆ, ਬੰਦੇ ਦੇ ਕਾਜ ਨਹੀਂ ਬਦਲਦੇ, ਭੱਜਣ ਨਾਲ ਗੁਨਾਹਾਂ ਦੇ ਵਿਆਜ ਨਹੀਂ ਬਦਲਦੇ, ਹਨੇਰ ਚੀਰਨ ਲਈ ਲੋੜ ਹੈ ਮਸ਼ਾਲਾਂ ਦੀ, ਹਨੇਰਾ ਚੀਰਨ ਲਈ ਲੋੜ ਹੈ ਮਸ਼ਾਲਾਂ ਦੀ, ਪੱਥਰਾਂ ਤੇ ਮੱਥੇ ਰਗੜਿਆ ਭਾਗ ਨਹੀਂ ਬਦਲਦੇ। ਔਰ ਇਹ ਸਾਨੂੰ ਮੈਸੇਜ ਲੈ ਕੇ ਭੇਜਿਆ ਹੈ ਅਮਰਜੀਤ ਜੱਸਲ, ਪ੍ਰੇਮ ਮਾਰਕੀਟ ਬਠਿੰਡਾ ਤੋਂ ਭੇਜ ਰਹੇ ਨੇ। ਔਰ ਇਸ ਦੇ ਨਾਲ ਹੀ ਅਗਲਾ ਵੋਇਸ ਮੈਸੇਜ ਆ ਗਿਆ ਹੈ ਜੀ, ਔਰ ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।

0: ਪੂਜਾ ਟੋਹਾਨੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ
1: ਜੀ।
0: ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
1: ਜੀ।
0: ਤੇ ਮੈਡਮ ਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ।
1: ਸ਼ੁਕਰੀਆ ਜੀ।
0: ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
1: ਸ਼ੁਕਰੀਆ ਜੀ।
0: ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲਿਆਉਂਦੇ ਰਹੋ ਤੇ ਅਸੀਂ ਉਹਦਾ ਆਨੰਦ ਮਾਣਦੇ ਰਹੀਏ। ਤੇ ਮੈਡਮ ਜੀ, ਕੁਝ ਲਾਈਨਾਂ ਲੈ ਕੇ ਹਾਜ਼ਰਾਂ ਕਬੂਲ ਕਰਿਓ
1: ਜੀ।
0: ਰੱਬ ਕੋਲੋਂ ਡਰ ਕੇ ਰਹੀਏ
1: ਜੀ,
0: ਰੱਬ ਕੋਲੋਂ ਡਰ ਕੇ ਰਹੀਏ, ਮੰਦਾ ਨਾ ਕਿਸੇ ਨੂੰ ਕਹੀਏ। ਕਿਸਮਤ ਦੇ ਮਾਰਿਆਂ ਤਾਈ ਹੋਰ ਸਤਾਈਏ ਨਾ, ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ। ਜੇਕਰ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਉਸਨੂੰ ਖੁਸ਼ੀ ਖੁਸ਼ੀ ਛੱਡ ਦਿਓ। ਖੁਦ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਕਲਯੁੱਗ ਆ, ਇੱਥੇ ਸੱਚੇ ਨੂੰ ਠੁਕਰਾਇਆ ਜਾਂਦਾ ਤੇ ਝੂਠੇ ਨੂੰ ਅਪਣਾਇਆ ਜਾਂਦਾ ਹੈ। ਇਨਸਾਨ ਘਰ ਬਦਲ ਲੈਂਦਾ ਹੈ, ਰਿਸ਼ਤੇ ਬਦਲ ਲੈਂਦਾ ਹੈ, ਦੋਸਤ ਬਦਲ ਲੈਂਦਾ ਹੈ, ਫਿਰ ਵੀ ਪਰੇਸ਼ਾਨ ਰਹਿੰਦਾ ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਬਦਲਦਾ। ਧੰਨਵਾਦ ਜੀ। ਆਪਣਾ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਜਿਵੇਂ ਕਿ ਮੈਂ ਵੋਟਿੰਗ ਲਾਈਨਸ ਓਪਨ ਕੀਤੀਆਂ ਹੋਈਆਂ ਨੇ ਕਿ ਜਿਹੜੀ ਮੈਂ ਤੁਹਾਨੂੰ ਆਲੂ ਦੇ ਪਰੌਂਠੇ ਦੀ ਕਹਾਣੀ ਸੁਣਾਈ ਹੈ ਅਤੇ ਉਹ ਤੁਸੀਂ ਪੰਜਾਬੀ ਸੁਣਨਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਦੱਸੋ। ਮੇਰੇ ਕੋਲ, ਮੈਨੂੰ ਲੱਗਦਾ ਕਿ ਸਟੂਡੀਓ ਦੇ ਵਿੱਚ ਵੀ ਬੜੀ ਵੱਡੀ ਵਾਲੀ ਹਾਮੀ ਆ ਗਈ ਹੈ ਅਤੇ ਤੁਸੀਂ ਵੀ ਮੈਨੂੰ ਆਪਣਾ ਆਨਸਰ ਦੇ ਸਕਦੇ ਹੋ। ਲੇਕਿਨ ਫਿਲਹਾਲ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਆਉਣੇ ਵੀ ਜ਼ਰੂਰੀ ਨੇ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਹਨੇ ਚੜ੍ਹਦੇ ਵੇਲੇ ਅਤੇ ਕਿਹਨੇ ਉੱਤਰਦੇ ਵੇਲੇ ਧੱਕਾ ਖਾਧਾ ਹੈ। ਰਾਮ ਸਰੂਪ ਅਰੋੜਾ ਹੋਰਾਂ ਨੇ ਚੌਂਕ ਚਿੱਲੇ ਸੁਲਤਾਨਪੁਰ ਲੋਧੀ ਤੋਂ ਸਾਨੂੰ ਇਹ ਮੈਸੇਜ ਭੇਜਿਆ ਸੀ ਅਤੇ ਤੁਰੰਤ ਮੈਨੂੰ ਗੱਲ ਯਾਦ ਆਈ, ਗਾਣਾ ਸੁਣਾਉਂਦੀ ਹਾਂ ਤੁਹਾਨੂੰ ਜਦ ਤੱਕ ਵੋਟਿੰਗ ਲਾਈਨਸ ਓਪਨ ਨੇ ਅਤੇ ਮੈਨੂੰ ਦੱਸ ਦਿਓ 9855101027 'ਤੇ ਯਾਨੀ ਕਿ 9855101027 'ਤੇ ਚਾਹੁੰਦੇ ਹੋ ਕਿ ਆਲੂ ਦੀ ਪਰੌਂਠੇ ਦੀ ਕਹਾਣੀ ਸੁਣਾ ਦਈਏ ਤੁਹਾਨੂੰ ਪੰਜਾਬੀ ਵਿੱਚ, ਜਦ ਤੱਕ ਤੁਰਦੇ ਤੁਰਦੇ ਜੁੱਤੀ ਚੈੱਕ ਕਰੋ ਕਿ ਲੱਗ ਤਾਂ ਨਹੀਂ ਰਹੀ ਕਿਤੇ।
2: Yeah, check this next track out. Sanjeev Khan, Ravi Bell, watch your basements up, so...

0: ਬਈ ਜੁੱਤੀ ਚੂੰ ਚੂੰ ਕਰਦੀ ਹੈ ਕਿ ਬੰਦੇ ਚੂੰ ਚੂੰ ਕਰਦੇ ਮੈਨੂੰ ਤਾਂ ਪਤਾ ਨਹੀਂ ਆ, ਪਰ ਬੜਾ ਕੁਝ ਹੋ ਹੀ ਜਾਂਦਾ ਜੁੱਤੀ। ਮੈਂ ਕਹਿੰਦੀ ਹਾਂ ਜਿਹੜੀ ਪਾਈ ਹੁੰਦੀ ਹੈ ਨਾ ਨਵੀਂ, ਉਹ ਚੂੰ ਚੂੰ ਵੀ ਕਰਦੇ ਤੇ ਕਈ ਵਾਰੀ ਤੰਗ ਵੀ ਕਰਦੇ, ਤੇ ਕਈ ਵਾਰੀ ਮੈਂ ਇਹ ਦੇਖਿਆ ਹਾਂ ਪੈਂਦੀ ਹੈ ਨਾ ਜਦੋਂ ਪੈਰ ਦੇ ਵਿੱਚ ਤੇ ਪਿੱਛੇ ਛਾਲਾ ਵੀ ਕਰ ਦਿੰਦੀ ਆ। ਅਤੇ ਮੈਂ ਦੇਖ ਰਹੀ ਹਾਂ ਜਿਹੜੀ ਇਸ ਵੇਲੇ ਜੁੱਤੀ ਮੈਨੂੰ ਪਸੰਦ ਆ ਗਈ ਹੋਈ ਹੈ, ਅਤੇ ਮੈਂ ਡਿਮਾਂਡ ਵੀ ਕਰ ਦਿੱਤੀ ਹੈ ਕਿ ਮੈਨੂੰ ਇਹ ਜੁੱਤੀ ਜਿੱਥੋਂ ਲਈ ਗਈ ਹੈ ਨਾ ਉਸ ਜਗ੍ਹਾ ਦਾ ਐਡਰੈਸ ਪਹੁੰਚਾ ਦਿੱਤਾ ਜਾਵੇ ਤਾਂ ਕਿ ਮੈਂ ਵੀ ਪੰਜਾਬੀ ਜੁੱਤੀ ਲੈ ਕੇ ਆਵਾਂ। ਵੈਸੇ ਸ਼ਿਮਲੇ ਦੇ ਮੈਸੇਜ ਤੋਂ ਯਾਦ ਆਇਆ, ਜਿਹੜੀ ਮੈਂ ਇਸ ਵੇਲੇ ਪੈਰ 'ਚ ਪਾਈ ਹੈ ਨਾ, ਇਹ ਵੀ ਜੁੱਤੀ ਸ਼ਿਮਲੇ ਤੋਂ ਹੀ ਆਈ ਹੋਈ ਹੈ। ਚਲੋ ਆਪਣੀਆਂ ਆਪਣੀਆਂ ਗੱਲਾਂ ਆਪਾਂ ਕਰਦੇ ਰਵਾਂਗੇ, ਲੇਕਿਨ ਫਿਲਹਾਲ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਮੈਸੇਜ ਦੇ ਵੱਲ ਵਧਣ ਦਾ, ਔਰ ਦੇਖਦੇ ਹਾਂ ਅਗਲਾ ਮੈਸੇਜ ਸਾਨੂੰ ਕਿੱਥੋਂ ਆਇਆ ਹੈ। ਉਹ ਆਇਆ ਹੈ ਜੀ ਕਰਨੈਲ ਸਿੰਘ ਬੱਤੂ ਹੋਰਾਂ ਦਾ, ਮੁਹੱਬਤ ਨਗਰ ਕਪੂਰਥਲਾ ਤੋਂ। ਦੁਨੀਆਂ ਦੀ ਸਭ ਤੋਂ ਸਸਤੀ ਚੀਜ਼ ਹੈ ਸਲਾਹ, ਇੱਕ ਤੋਂ ਮੰਗੋ ਤਾਂ ਹਜ਼ਾਰ ਦਿੰਦੇ ਨੇ, ਅਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਮਦਦ, ਹਜ਼ਾਰਾਂ ਤੋਂ ਮੰਗੋ ਤਾਂ ਕੋਈ ਇੱਕ ਕਰਦਾ ਤਾਂ ਕੋਈ ਹੱਸੀ ਜਾਂਦਾ। ਦੇਖੋ ਬਸ ਇੱਦਾਂ ਹੀ ਹੈ, ਅਤੇ ਆਪਾਂ ਇੱਦਾਂ ਕਰਦੇ ਹਾਂ ਵੋਇਸ ਮੈਸੇਜ ਸੁਣ ਲੈਂਦੇ ਹਾਂ ਕਿ ਅਗਲਾ ਵੋਇਸ ਮੈਸੇਜ ਕਿੱਥੋਂ ਆਇਆ ਹੈ।
1: ਜੀ ਮੈਡਮ
0: ਜੀ,
1: ਹਾਂਜੀ
0: ਹਾਂਜੀ,
1: FM Rainbow ਕੋ ਹਮ ਇਸ ਕਦਰ ਚਾਹਨੇ ਲਗੇ
0: ਜੀ,
1: ਕਾਫੀ ਕੇ ਦੀਵਾਨੇ ਅਬ ਚਾਏ ਪੀਨੇ ਲਗੇ।
0: ਅਰੇ ਵਾਹ
1: ਜੀ ਮੈਡਮ, ਗੁੱਡ ਮਾਰਨਿੰਗ,
0: ਗੁੱਡ ਮਾਰਨਿੰਗ ਜੀ, ਸਵਾਗਤ ਹੈ ਜੀ
1: ਦਿਲ ਆਪਣਾ ਪੰਜਾਬੀ ਵਿੱਚ। ਹਾਂਜੀ ਮੈਂ ਬਲਵਿੰਦਰ ਸਰਾਂ, ਪਿੰਡ ਮੋਰਜਣ ਸਿੱਖਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ। ਹਾਂਜੀ ਤੁਸੀਂ ਵਾਅਦਾ ਨਿਭਾਇਆ, ਜਲਦੀ ਆਏ, ਇਹਦੇ ਵਾਸਤੇ ਵੀ ਸ਼ੁਕਰੀਆ। ਥੋੜ੍ਹੀ ਜਿਹੀ ਕਵਿਤਾ ਹੈ ਜੀ, ਵਿਦੇਸ਼ੀ ਹਵਾ। ਹਾਂਜੀ ਭਾਵੇਂ ਵਿੱਚ ਰਹਿੰਦੇ ਨੇ ਲੋਕ ਪੰਜਾਬ ਦੇ, ਰਹੀ ਪੰਜਾਬ ਵਾਲੀ ਇਹਨਾਂ ਵਿੱਚ ਕੋਈ ਗੱਲ ਨਾ, ਨਾ ਖੇਡ, ਨਾ ਪਿਆਰ, ਨਾ ਮਾਨ, ਨਾ ਸਤਿਕਾਰ, ਹੁਣ ਅਖਾੜਿਆਂ ਵਿੱਚ ਵੀ ਮਾਰੇ ਕੋਈ ਮੱਲ ਨਾ, ਗਿੱਧਾ ਭੰਗੜਾ ਗੁਆਚੇ ਵਿੱਚ ਡਿਸਕੋ ਦੇ, ਨਸ਼ੇ ਛੱਡਿਆ ਪੱਟਾਂ ਵਿੱਚ ਕੋਈ ਬਲ ਨਾ, ਚਰਖੇ ਤ੍ਰਿੰਜਣਾ ਖੋ ਗਏ ਵਿੱਚ ਹਨੇਰੇ, ਹੁਣ ਤਾਂ ਭਾਈਚਾਰੇ ਵਿੱਚ ਵੀ ਬਹਿੰਦਾ ਕੋਈ ਰਲ ਨਾ। ਕਿਹੜੀ ਹਵਾ ਨੇ ਪੰਜਾਬ ਨੂੰ ਬੇਹਾਲ ਕੀਤਾ, ਜਾਂ ਲੱਗੀ ਨਜ਼ਰ ਲੱਗੇ ਕੋਈ ਲੱਲ ਨਾ, ਕਿਵੇਂ ਬਚਾਵਾਂ ਇਸ ਰੰਗਲੇ ਪੰਜਾਬ ਨੂੰ, ਹਵਾ ਰਵਾਂ ਹਾਂਜੀ ਰਹਾਂ ਸੋਚਦਾ ਪਰ ਲੱਭੇ ਕੋਈ ਹੱਲ ਨਾ, ਕਿਵੇਂ ਬਚਾਵਾਂ ਇਸ ਰੰਗਲੇ ਪੰਜਾਬ ਨੂੰ, ਰਹਾਂ ਸੋਚਦਾ ਪਰ ਲੱਭੇ ਕੋਈ ਹੱਲ ਨਾ, ਵਿਦੇਸ਼ੀ ਹਵਾ ਨੇ ਮਾਹੌਲ ਖਰਾਬ ਕੀਤਾ, ਪੰਜਾਬ ਵਿੱਚ ਵੀ ਆਉਣ ਤੋਂ ਵੀ ਇਹ ਸਖੀ ਤਲਣਾ, ਪੰਜਾਬ ਵਿੱਚ ਆਉਣ ਤੋਂ ਵੀ ਸਖੀ ਤਲਣਾ। ਹਾਂਜੀ ਅੱਜ ਇੰਨਾ ਕੀ ਜੀ
0: ਜੀ ਜੀ ਜੀ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਣੀ ਇਹ ਕਵਿਤਾ ਸਾਂਝੀ ਕੀਤੀ। ਪਰ ਇਹ ਤੁਸੀਂ ਦੱਸਿਆ ਨਹੀਂ ਤੁਸੀਂ ਆਪ ਲਿਖੀ ਹੈ ਜਾਂ ਕਿਸੇ ਦੀ ਲਿਖੀ ਹੋਈ ਸਾਡੇ ਨਾਲ ਸਾਂਝੀ ਕੀਤੀ ਹੈ। ਮੈਂ ਜਿਵੇਂ ਹਮੇਸ਼ਾ ਕਹਿੰਦੀ ਹਾਂ ਕਿ ਅਗਰ ਤੁਸੀਂ ਆਪ ਵੀ ਕੁਝ ਲਿਖਦੇ ਹੋ ਕਵਿਤਾਵਾਂ ਅਤੇ ਜਾਂ ਕੁਝ ਵੀ ਸਾਡੇ ਨਾਲ ਸਾਂਝੇ ਜ਼ਰੂਰ ਕਰੋ, ਜਾਂ ਫਿਰ ਜਿਸ ਦੀ ਲਿਖੀ ਹੋਈ ਤੁਸੀਂ ਕਵਿਤਾ ਜਾਂ ਲਿਖਤ ਸਾਂਝੀ ਕਰਦੇ ਹੋ ਅਤੇ ਉਹਨਾਂ ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਪਰ ਇਹ ਜਿਹੜੀ ਕਵਿਤਾ ਤੁਸੀਂ ਸਾਂਝੀ ਕੀਤੀ ਚੰਗੀ ਲੱਗੀ ਪੰਜਾਬ 'ਤੇ।

0: ਅੱਗੇ ਜੀ ਪ੍ਰੋਗਰਾਮ ਦੇ ਵਿੱਚ ਵੌਇਸ ਮੈਸੇਜ ਆ ਗਿਆ ਹੈ, ਉਹ ਵੀ ਸੁਣ ਲੈਣੇ ਕਿੱਥੋਂ ਆਇਆ ਹੈ।
1: ਹਰ ਦਿਹਾੜੇ ਦਿਲ ਉਦਾਸ ਹੁੰਦਾ ਏ, ਹਰ ਦਿਹਾੜੇ ਦਿਲ ਉਦਾਸ ਹੁੰਦਾ ਏ ਤੇ ਸ਼ਾਮ ਗੁਜ਼ਰ ਜਾਂਦੀ ਏ। ਇੱਕ ਦਿਹਾੜੇ ਸ਼ਾਮ ਉਦਾਸ ਹੋਏਗੀ ਤੇ ਅਸੀਂ ਗੁਜ਼ਰ ਜਾਵਾਂਗੇ। ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚ ਅੰਦਰ ਨਮਸਕਾਰ ਆਖਦਾ ਏ, ਸਵੀਕਾਰ ਕਰਿਆ ਜੇ। ਅੱਜ ਰੇਡੀਓ ਰੇਨਬੋ ਦੇ ਵਿਹੜੇ ਦੀ ਰੌਣਕ ਧੀ ਰਾਣੀ ਪੂਜਾ ਟੋਹਾਣੀ ਨੇ ਵਧਾਈ ਹੋਈ ਏ, ਜੋ ਇੱਕ ਸਾਡੀ ਹਰਫਨ ਮੌਲਾ ਆਰਜੇ ਹੈ। ਪੂਜਾ ਟੋਹਾਣੀ ਵਾਸਤੇ ਦੋ ਲਾਈਨਾਂ ਪੇਸ਼ੇ ਖਿਦਮਤ ਨੇ ਜੋ ਸਾਰਿਆਂ ਸਰੋਤਿਆਂ ਵੱਲੋਂ ਨੇ। ਅਗਰ ਤੁਮ ਕਹੋ ਤੋ ਮੈਂ ਖੁਦ ਕੋ ਬੁਲਾ ਦੂੰ, ਅਗਰ ਤੁਮ ਕਹੋ ਤੋ ਮੈਂ ਖੁਦ ਕੋ ਬੁਲਾ ਦੂੰ, ਤੁਮੇ ਭੂਲ ਜਾਣੇ ਕੀ ਤਾਕਤ ਨਹੀਂ ਹੈ। ਅੱਜ ਗੱਲ ਕਰਾਂਗਾ ਇੱਕ ਸ਼ਹਿਰ ਵਿੱਚ ਇੱਕ ਸੇਠ ਸੇਠਾਣੀ ਤੇ ਉਹਨਾਂ ਦੀ ਜਵਾਨ ਕੁੜੀ ਰਹਿੰਦੇ ਸੀ। ਸੇਠ ਜੀ ਦਾ ਬੜਾ ਕਾਰੋਬਾਰ ਸੀ। ਜਦੋਂ ਸੇਠ ਜੀ ਰਾਤ ਨੂੰ ਘਰ ਆਉਂਦੇ ਤੇ ਸੇਠਾਣੀ ਆਪਣੇ ਪਤੀ ਨੂੰ ਰੋਟੀ ਪਾਣੀ ਖਵਾ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਇਹ ਗੱਲ ਜ਼ਰੂਰ ਪੁੱਛਦੀ ਕਿ ਧੀ ਵਾਸਤੇ ਕੋਈ ਮੁੰਡਾ ਲੱਭਿਆ ਹੈ ਕਿ ਨਹੀਂ। ਸੇਠ ਜੀ ਟਾਲ ਮਟੋਲ ਕਰ ਛੱਡਦੇ ਜਾਂ ਇਹ ਆਖਦੇ ਭਾਗਾਂ ਮਾਰੀਏ, ਕਿਉਂ ਚਿੰਤਾ ਕਰਨੀਏ, ਸਮਾਂ ਆਉਣ ਤੇ ਸਾਰੇ ਕੰਮ ਹੋ ਜਾਣਗੇ। ਸੇਠਾਣੀ ਨੇ ਅੱਜ ਤੇ ਸਾਰੇ ਕੰਮਾਂ ਦੀ ਹੜਤਾਲ ਕਰ ਦਿੱਤੀ। ਸੇਠ ਜੀ ਘਰ ਆਏ ਤੇ ਬੋਲੇ, ਭਾਗਾਂ ਵਾਲੀਏ ਅੱਜ ਕੀ ਗੱਲ ਏ, ਮੇਜ ਤੇ ਰੋਟੀ ਨਹੀਂ ਰੱਖੀ, ਆਪ ਠੀਕ ਤੇ ਹੋ? ਸੇਠਾਣੀ ਬੋਲੀ, ਤੁਸੀਂ ਆਪ ਤੇ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ ਹੋ, ਹੁਣ ਰੋਟੀ ਮੈਂ ਉਦੋਂ ਹੀ ਖਾਵਾਂਗੀ ਤੇ ਤੁਹਾਨੂੰ ਵੀ ਉਦੋਂ ਹੀ ਖਾਣ ਦਿਆਂਗੀ ਜਦੋਂ ਸਾਡੀ ਕੁੜੀ ਵਾਸਤੇ ਵਰ ਲੱਭੋਗੇ। ਸੇਠ ਜੀ ਬੋਲੇ, ਚੰਗਾ ਕਰਮਾਂ ਵਾਲੀਏ, ਮੈਂ ਵਾਅਦਾ ਕਰਦਾ ਹਾਂ ਕਿ ਸਵੇਰੇ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ। ਸਵੇਰੇ ਉੱਠਦਿਆਂ ਹੀ ਸੇਠ ਜੀ ਆਪਣੇ ਕੰਮ ਤੇ ਆਏ ਤੇ ਉਹਨਾਂ ਦੇ ਦੋ ਦੋਸਤ ਹੈਗੇ ਸੀ ਜਿਹੜੇ ਬਹੁਤ ਹੀ ਸਿਆਣੇ ਸੀ, ਉਹਨਾਂ ਨੂੰ ਬੁਲਾਇਆ ਤੇ ਸਾਰੀ ਗੱਲ ਦੱਸੀ ਕਿ ਮੈਨੂੰ ਆਪਣੀ ਧੀ ਵਾਸਤੇ 16 ਕਲਾਂ ਸੰਪੂਰਨ ਮੁੰਡਾ ਲੱਭ ਕੇ ਦਿਓ। ਇਹ ਪੈਸੇ ਲੈ ਜਾਓ, ਇੱਕ ਹਫ਼ਤੇ ਤੱਕ ਸਾਰੇ ਪਾਸੇ ਜਾਓ, ਉੱਤਰ ਦੱਖਣ ਪੂਰਬ ਪੱਛਮ, ਜਿੰਨਾ ਵੀ ਖਰਚਾ ਆਏ ਕਰੋ, ਪਰ ਮੁੰਡਾ 16 ਕਲਾਂ ਸੰਪੂਰਨ ਹੋਣਾ ਚਾਹੀਦਾ ਏ। ਦੋਵੇਂ ਦੋਸਤ 16 ਕਲਾਂ ਸੰਪੂਰਨ ਮੁੰਡਾ ਲੱਭਣ ਚਲੇ ਗਏ। ਪੂਰੇ ਇੱਕ ਹਫ਼ਤੇ ਬਾਅਦ ਇੱਕ ਦੋਸਤ ਆਇਆ ਤੇ ਬੋਲਿਆ, ਭਰਾ ਜੀ ਸਾਰੇ ਪਾਸੇ ਘੁੰਮ ਆਇਆ ਹਾਂ ਪਰ 16 ਕਲਾਂ ਸੰਪੂਰਨ ਮੁੰਡਾ ਨਹੀਂ ਲੱਭਿਆ। ਸੇਠ ਜੀ ਨੇ ਆਖਿਆ, ਚਲੋ ਕੋਈ ਗੱਲ ਨਹੀਂ, ਹੁਣ ਦੂਸਰਾ ਦੋਸਤ ਵੀ ਆ ਲੈਂਦੇ ਹੋ, ਦੇਖਦੀ ਆ। ਅਗਲੇ ਦਿਨ ਦੂਸਰਾ ਦੋਸਤ ਵੀ ਆ ਗਿਆ ਤੇ ਬੋਲਿਆ, ਯਾਰਾ 16 ਕਲਾਂ ਸੰਪੂਰਨ ਨਹੀਂ, 14 ਕਲਾਂ ਸੰਪੂਰਨ ਮੁੰਡਾ ਲੱਭਿਆ ਹੈ। ਸੇਠ ਜੀ ਬੜੇ ਅਕਲਮੰਦ ਸਨ, ਉਹਨਾਂ ਨੇ 14 ਕਲਾਂ ਨਹੀਂ ਪੁੱਛੀਆਂ, ਸਗੋਂ ਇਹ ਪੁੱਛਿਆ ਕਿ ਦੋ ਕਲਾਂ ਜਿਹੜੀਆਂ ਘੱਟ ਨੇ ਉਹ ਕਿਹੜੀਆਂ ਨੇ। ਉਹਨਾਂ ਦਾ ਦੋਸਤ ਬੋਲਿਆ, ਉਹ ਦੋ ਕਲਾਂ ਇਹ ਵਾਲੀਆਂ ਨੇ ਕਿ ਮੁੰਡੇ ਨੂੰ ਆਪਣੀ ਤੇ ਅਕਲ ਹੈ ਹੀ ਨਹੀਂ ਤੇ ਦੂਸਰਾ ਕਿਸੇ ਦੀ ਮੰਨਦਾ ਵੀ ਨਹੀਂ।
0: ਚਲੋ
1: ਸੇਠ ਜੀ ਬੋਲੇ, ਬਾਕੀ ਦੀਆਂ 14 ਕਲਾਂ ਭਾਵੇਂ ਨਾ ਹੁੰਦੀਆਂ, ਇਹ ਦੋ ਕਲਾਂ ਹੁੰਦੀਆਂ ਤੇ ਮੈਂ ਰਿਸ਼ਤਾ ਕਰ ਦੇਣਾ ਸੀ। ਇਸ ਕਹਾਣੀ ਦਾ ਇਹੋ ਹੀ ਸਾਰੇ ਕਿ ਜੇ ਕੋਈ ਗੱਲ ਨਾ ਸਮਝ ਆਵੇ ਤੇ ਆਪਣੀ ਹੂੜ ਮਤ ਨਾ ਵਰਤ ਕੇ ਕਿਸੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
0: ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਸੋਹਣਾ ਤੁਸੀਂ ਤੇ ਸੋਹਣੇ ਤਰੀਕੇ ਦੇ ਨਾਲ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਉਦੇ ਚੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਬਾਕੀ ਦੇ ਲਿਸਨਰ ਵੀ, ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਆਪਾਂ ਅੱਜ ਕਿਉਂ ਨਾ ਥੋੜ੍ਹਾ ਜਿਹਾ ਬਚਪਨ ਦੀਆਂ ਗੱਲਾਂ ਨੂੰ ਯਾਦ ਕਰ ਲਈਏ। ਗਰਮੀਆਂ ਦਾ ਸੀਜ਼ਨ ਹੈ, ਫਲਾਂ ਦਾ ਰਾਜਾ ਅੰਬ ਸਾਰਿਆਂ ਨੂੰ ਪਸੰਦ ਹੈ, ਲੇਕਿਨ ਕੋਈ ਨਾ ਕੋਈ ਇੱਦਾਂ ਦੀ ਰੈਸਪੀ ਜ਼ਰੂਰ ਹੁੰਦੀ ਹੈ ਜਾਂ ਇੱਦਾਂ ਦਾ ਕੋਈ ਕਿੱਸਾ, ਕਹਾਣੀ, ਕੋਈ ਯਾਦ ਜ਼ਰੂਰ ਹੁੰਦੀ ਹੈ ਜੋ ਸਾਡੀ ਬਚਪਨ ਦੀ ਹੁੰਦੀ ਹੈ। ਅਤੇ ਅਸੀਂ ਚਾਹੁੰਦੇ ਬੜੇ ਮਜ਼ੇਦਾਰ ਜਿਹਾ ਕਿੱਸਾ, ਦਾਦਾ ਦਾਦੀ, ਨਾਨਾ ਨਾਨੀ, ਜਾਂ ਆਪਣੇ ਬਚਪਨ ਦੇ ਮਾਂ ਪਿਓ ਦੇ ਨਾਲ ਹੀ ਇੱਦਾਂ ਦਾ ਹੁੰਦਾ ਹੈ ਜੋ ਤੁਹਾਨੂੰ ਲੱਗਦਾ ਆ ਕਿ ਸਾਨੂੰ ਸਾਂਝੀ ਕਰਨਾ ਚਾਹੀਦਾ ਹੈ, ਮਜ਼ੇਦਾਰ ਹੈ, ਇੰਟਰਸਟਿੰਗ ਹੈ, ਜਾਂ ਕੋਈ ਸਬਕ ਵਾਲਾ ਹੈ, ਕੋਈ ਸਿੱਖਿਆ ਦੇਣ ਵਾਲਾ ਹੈ, ਤਾਂ ਜਲਦੀ ਦੇ ਨਾਲ ਫਿਰ 9855-1027 ਅਤੇ 9855-1010027 'ਤੇ ਮੈਨੂੰ ਭੇਜ ਦਿਓ। ਔਰ ਇਸ ਤੋਂ ਇਲਾਵਾ ਵੀ ਜੋ ਵੀ ਅਗਰ ਕੋਈ ਟੈਲੈਂਟ ਹੈ ਤੁਹਾਡੇ ਵਿੱਚ, ਗਾਉਂਦੇ ਹੋ ਤੁਸੀਂ, ਜਾਂ ਤੁਸੀਂ ਲਿਖਦੇ ਹੋ, ਜਾਂ ਕੋਈ ਪੇਂਟਿੰਗ ਕਰਦੇ ਹੋ, ਜਾਂ ਇੱਦਾਂ ਦਾ ਕੁਝ ਵੀ, ਜਲਦੀ ਦੇ ਨਾਲ ਸਾਨੂੰ ਸਾਂਝਾ ਕਰੋ। ਪ੍ਰੋਗਰਾਮ ਹੈ ਬਹੁਤ ਖਾਸ ਔਰ ਇਸਨੂੰ ਖਾਸ ਆਪਾਂ ਸਾਰੇ ਮਿਲ ਕੇ ਹੀ ਬਣਾ ਸਕਦੇ ਹਾਂ ਹੋਰ ਵੀ ਜ਼ਿਆਦਾ। ਸੋ ਇੱਕ ਵੀਡੀਓ ਆਈ ਹੈ ਜੀ ਸਾਡੇ ਕੋਲ, ਅਤੇ ਦੇਖਦੇ ਹਾਂ ਕਿ ਉਸ ਵੀਡੀਓ ਦੇ ਵਿੱਚ ਕੀ ਹੈ, ਲੇਕਿਨ ਪਹਿਲਾਂ ਵੌਇਸ ਮੈਸੇਜ।
2: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ,
0: ਵੈਰੀ ਗੁੱਡ ਮਾਰਨਿੰਗ,
2: ਨਾਈਸ ਡੇ, ਗੁੱਡ ਫਰਾਈਡੇ ਮੈਡਮ ਜੀ,
0: ਥੈਂਕ ਯੂ ਜੀ,
2: ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ।
0: ਬਹੁਤ ਬਹੁਤ ਸਵਾਗਤ
2: ਜੀ, ਤੁਸੀਂ ਸਾਰੀਆਂ ਗੱਲਾਂ ਦੀ ਇਨਫੋਰਮੇਸ਼ਨ ਦਿੰਦੇ ਹੋਏ ਡਾਕਟਰ ਸ਼ਿਵਾਨੀ ਸ਼ਰਮਾ ਜੀ ਦੇ ਨਾਲ ਭਾਰਤੀ ਨੈਤਿਕਤਾ ਦੇ ਬਾਰੇ

0: ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ। ਅੱਜ ਦਾ ਟੌਪਿਕ ਬਹੁਤ ਵਧੀਆ ਸੀਗਾ, ਜਿਸ ਤਰ੍ਹਾਂ ਕਿ ਸੰਜੀਵਨੀ ਦੇ ਨਾਲ ਇਮੋਸ਼ਨਲ ਅਹਿਮ ਗੱਲਾਂ ਉਹਨਾਂ ਨੇ ਦੱਸੀਆਂ
1: ਤੇ
0: ਡਾਕਟਰ ਸ਼ਵਾਨੀ ਜੀ ਦੇ ਨਾਲ ਗੱਲਬਾਤ ਬਹੁਤ ਵਧੀਆ ਸੀਗੀ। ਅਸੀਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਮੈਡਮ ਜੀ। ਉਸ ਤੋਂ ਬਾਅਦ ਤੁਸੀਂ ਅੱਜ ਟੌਪਿਕ ਲਿਆ ਅੰਬਾਂ ਦਾ, ਅੰਬ ਦਾ ਅਚਾਰ ਹੁਣ ਪਏਗਾ, ਬਰਸਾਤੀ ਸ਼ੁਰੂ ਹੋ ਗਈ ਹੈ, ਬਰਸਾਤਾਂ ਦੇ ਵਿੱਚ ਹੀ ਅਚਾਰ ਵਧੀਆ ਪੈਂਦਾ ਹੈ ਤੇ ਮੈਡਮ ਜੀ ਅਸੀਂ ਹੁਣ ਅਚਾਰ ਪਾਵਾਂਗੇ ਉਹ ਜੁਲਾਈ ਦੇ ਐਂਡ ਵਿੱਚ।
1: ਤੇ
0: ਉਸ ਤੋਂ ਬਾਅਦ ਮੈਡਮ ਜੀ ਤੁਸੀਂ ਆਲੂ ਦੇ ਪਰੌਂਠੇ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਸ਼ਿਮਲਾ ਵਾਲੇ ਸਰੋਤਾ ਦੀ ਗੱਲ ਕਰ ਰਹੇ ਸੀ, ਆਲੂ ਦਾ ਪਰੌਂਠਾ ਜਿਸ ਤਰ੍ਹਾਂ ਬੋਲ ਕੇ ਦੱਸ ਰਹੇ ਸੀ, ਇੱਧਰ ਉੱਦਾਂ ਹੀ ਪਰੌਂਠਾ ਬਣ ਰਿਹਾ ਸੀ, ਉਸ ਤਰ੍ਹਾਂ ਹੀ ਭਰਿਆ ਗਿਆ ਜਿਸ ਤਰ੍ਹਾਂ ਕਿ ਰਿਸ਼ਵਤ ਭਰੀ ਜਾਂਦੀ ਹੈ ਮੈਡਮ ਜੀ। ਇਹ ਗੱਲਾਂ ਸਾਰੀਆਂ ਸੁਣਦੇ ਹੋਏ ਮੈਂ ਆਲੂ ਦਾ ਪਰੌਂਠਾ ਤੁਹਾਨੂੰ ਅੱਜ ਫਰੈਸ਼ ਮਲਾਈ ਦੇ ਨਾਲ ਭੇਜਿਆ, ਨਾਲ ਹੀ ਮੈਂ ਚਾਹ ਦਾ ਕੱਪ ਭੇਜਿਆ ਗਰਮਾ ਗਰਮ, ਆਲੂ ਦੇ ਪਰੌਂਠੇ ਦੀ ਗੱਲ ਕੀਤੀ ਤੇ ਅੱਜ ਆਲੂ ਦਾ ਪਰੌਂਠਾ ਬਣ ਗਿਆ ਮੈਡਮ ਜੀ। ਤੁਸੀਂ ਕਹੋ ਤੇ ਇਹ ਹੋਵੇ ਨਾ, ਇਹ ਹੋ ਹੀ ਨਹੀਂ ਸਕਦਾ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ
1: ਜੀ। ਬਹੁਤ ਬਹੁਤ ਸ਼ੁਕਰੀਆ ਤੇ ਦੇਖਦੇ ਹਾਂ, ਮੇਰੇ ਕੋਲ ਵੀਡੀਓ ਵੀ ਵੈਸੇ ਆ ਚੁੱਕੀ ਹੈ। ਆਲੂ ਦਾ ਪਰੌਂਠਾ ਵਾਕਈ ਵਧੀਆ ਸਜਿਆ ਪਿਆ ਹੈ, ਨਾਲ ਚਾਹ ਦਾ ਕੱਪ ਹੈ ਤੇ ਇਹ ਮਲਾਈ ਹੈ ਸ਼ਾਇਦ, ਕਿਉਂਕਿ ਦਹੀਂ ਦੇ ਨਾਲ ਚਾਹ ਦਾ ਕੰਬੀਨੇਸ਼ਨ, ਮੈਨੂੰ ਤਾਂ ਲੱਗਦਾ ਕਿ ਮਲਾਈ ਹੈ, ਬਾਕੀ ਹੋ ਸਕਦਾ ਦਹੀਂ ਵੀ ਹੋਵੇ। ਯੰਮੀ ਲੱਗ ਰਿਹਾ। ਥੈਂਕ ਯੂ ਜੀ ਕਿਰਨ ਜੀ, ਤੁਸੀਂ ਅੱਖਾਂ ਨੂੰ ਵੀ ਬੜਾ ਸਵਾਦ ਜਿਹਾ ਲੱਗਣ ਵਾਲਾ ਪਰੌਂਠਾ ਮੈਨੂੰ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਚੱਲਦੇ ਹਾਂ ਅਗਲੀ ਵੋਇਸ ਮੈਸੇਜ ਦੇ ਵੱਲ।
2: ਨਫ਼ਰਤ ਕਿਸੇ ਨਾਲ ਨਾ ਕਰੋ, ਇਹ ਤਾਂ ਪਾਣੀ ਨੂੰ ਵੀ ਅੱਗ ਲਾ ਦਿੰਦੀ ਏ, ਤੁਹਾਡੇ ਸੱਚੇ ਪਿਆਰ ਦੀ ਇੱਕ ਬੂੰਦ ਵੀ ਅੱਗ ਬੁਝਾ ਦਿੰਦੀ ਏ। ਮੇਰਾ ਮੁੱਕਿਆ ਸਕੂਟਰੀ ਚੋ ਤੇਲ ਵੀ ਹੋ ਗਈ ਸਕੀਮ ਮੇਰੀ ਫੇਲ ਵੀ, ਮੈਂ ਕਾਲਜ ਨੂੰ ਜਾਣੀ ਆ, ਕਿਹੜੀ ਮਾਂ ਨਾਲ ਬਿਜੀ ਹੋਇਆ ਫਿਰਦਾ, ਮੈਂ ਕਦੋਂ ਦੀ ਫੋਨ ਮਿਲਾਉਣੀ ਆ। ਮੇਰਾ ਮੁੱਕਿਆ ਸਕੂਟਰੀ ਚੋ ਤੇਲ ਵੇ, ਤੈਨੂੰ ਗੱਲ ਮੈਂ ਸੁਣਾਵਾਂ ਤੇਰੇ ਪੱਖ ਦੀ, ਘਰੇ ਆਲਟੋ ਖੜੀ ਏ 5 ਲੱਖ ਦੀ, ਹੁਣੇ ਲੈ ਕੇ ਸੋਣੀਏ ਆਵਾਨੀ। ਤੂੰ ਹੋਈ ਨਾ ਕਾਲਜੋਂ ਲੇਟ, ਮੈਂ ਸਦਕੇ ਜਾਵਾਨੀ। ਹੁਣ ਹੋਈ ਨਾ ਤੂੰ ਕਾਲਜੋਂ ਲੇਟ, ਮੈਂ ਸਦਕੇ ਜਾਵਾਨੀ। ਥੈਂਕ
1: ਯੂ, ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਔਰ ਅੱਗੇ ਆਇਆ ਹੈ ਜੀ ਇੱਕ ਮੈਸੇਜ, ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਭੇਜਿਆ ਹੈ। ਕਹਿੰਦੇ ਖਬਰਾਂ ਦੀ ਮਾਫ ਕਰਨਾ, ਖੂਬਸੂਰਤੀ ਤਾਂ ਦੇਖੋ ਕਹਿੰਦੇ ਸ਼ਬਦਾਂ ਦੀ, ਅਤੇ ਭਲਾ ਕਹਿੰਦੇ ਕੀ ਹੁੰਦਾ ਹੈ, ਲਾਭ ਹੁੰਦਾ ਹੈ ਅਤੇ ਮਤਲਬ ਭਲਾ ਦਾ ਉਲਟਾ ਲਾਭ ਹੁੰਦਾ ਹੈ। ਇਹਨਾਂ ਨੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਲਾ ਕਾ ਉਲਟਾ ਲਾਭ ਹੁੰਦਾ ਹੈ ਅਤੇ ਦਇਆ ਦਾ ਉਲਟਾ ਯਾਦ ਹੁੰਦਾ ਹੈ। ਗੱਲ ਤਾਂ ਸਹੀ ਹੈ ਕਿ ਸ਼ਬਦਾਂ ਦੀ ਖੂਬਸੂਰਤੀ ਤਾਂ ਵਾਕਈ ਇੱਦਾਂ ਹੀ ਹੈ। ਬੜਾ ਪਿਆਰਾ ਮੈਸੇਜ ਸੀ, ਥੈਂਕ ਯੂ ਇੰਦਰਵੀਰ ਜੀ। ਅੱਗੇ ਮੈਸੇਜ ਆਇਆ ਹੈ ਸਾਡੇ ਕੋਲ, ਬੜੀ ਸੋਹਣੀ ਜੀ ਪੇਂਟਿੰਗ ਭੇਜੀ ਹੈ ਔਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਚੁਟਕਲਾ ਇੱਕ ਲਿਖ ਕੇ ਭੇਜ ਰਹੇ ਨੇ। ਪਹਿਲਾਂ ਤਾਂ ਕਹਿੰਦੇ ਇੱਕ ਬੀਬੀ ਦਰਜੀ ਕੋਲ ਸੂਟ ਸਿਲਵਾਉਣ ਲਈ ਜਾਂਦੀ ਹੈ। ਦਰਜੀ ਕਹਿੰਦਾ ਬੀਬੀ ਹਾਲੇ 2-3 ਮਹੀਨੇ ਲੱਗ ਜਾਣਗੇ। ਬੀਬੀ ਕਹਿੰਦੀ ਕਿਉਂ ਇੰਨਾ ਟਾਈਮ ਕਿਉਂ, ਅਤੇ ਕਿਉਂਕਿ ਇੰਨਾ ਟਾਈਮ ਕਿਉਂ ਲੱਗੂ। ਦਰਜੀ ਕਹਿੰਦਾ ਬਈ ਹਾਲੇ ਟੂੰ-ਟੂੰ ਵਾਲੀਆਂ ਦੇ ਜਿਹੜੇ ਸੂਟ ਆ ਨਾ ਉਹ ਬਹੁਤ ਆਏ ਹੋਏ ਆ, ਅਤੇ ਬਈ ਇੱਦਾਂ ਹੀ ਆ ਫਿਰ ਸੂਟ ਤਾਂ ਸਵਾਣੇ ਹੀ ਹੁੰਦੇ ਆ ਗਰਮੀਆਂ ਦੇ ਸੀਜ਼ਨ ਦੇ ਵਿੱਚ। ਗਰਮੀਆਂ 'ਚ ਗਰਮੀਆਂ ਵਾਲੇ ਹੁੰਦੇ ਆ ਅਤੇ ਸਰਦੀਆਂ 'ਚ ਸਾਨੂੰ ਸਰਦੀਆਂ ਵਾਲੇ ਚਾਹੀਦੇ ਹੁੰਦੇ, ਚਾਹੀਦੇ ਹੀ ਹੁੰਦੇ ਇਹਦੇ ਵਿੱਚ ਤਾਂ ਕੋਈ ਗੱਲ ਤਾਂ ਹੈ ਨਹੀਂ ਇੱਦਾਂ ਦੀ, ਹੈ ਨਾ। ਅਤੇ ਚਲੋ ਠੀਕ ਹੈ ਜੀ, ਚੱਲਦੇ ਹਾਂ ਪ੍ਰੋਗਰਾਮ 'ਚ ਅੱਗੇ। ਸਾਨੂੰ ਇੱਕ ਬੜੀ ਵਧੀਆ ਪੇਂਟਿੰਗ ਦੇ ਨਾਲ ਅਭਿਸ਼ੇਕ ਹੋਰਾਂ ਨੇ ਲਿਖ ਕੇ ਭੇਜੀ ਹੈ ਕਵਿਤਾ, ਹਿੰਦੀ ਦੇ ਵਿੱਚ ਹੈ ਜੀ, ਲੇਕਿਨ ਅਸੀਂ ਪੜ੍ਹਾਂਗੇ ਇਸ ਨੂੰ, ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਪੜ੍ਹਨ ਦੀ ਨਾਲ ਦੀ ਨਾਲ। ਤੇਰੀ ਯਾਦ ਦਾ ਸਾਇਆ

ਅੱਜ ਵੀ ਮੇਰੇ ਨਾਲ ਰਹਿੰਦਾ ਹੈ। ਹਰ ਧੜਕਣ 'ਚ ਬਸ ਤੇਰਾ ਹੀ ਨਾਮ ਰਹਿੰਦਾ ਹੈ। ਤੂੰ ਆਪਣੀ ਦੁਨੀਆ 'ਚ ਹਰ ਰੋਜ਼ ਮੁਸਕੁਰਾਉਂਦੀ ਹੈ ਅਤੇ ਮੇਰਾ ਹਰ ਦਿਨ ਤੇਰੇ ਇੰਤਜ਼ਾਰ 'ਚ ਹੀ ਬੀਤਦਾ ਹੈ। ਤੂੰ ਕਿੱਦਾਂ ਭੁੱਲ ਗਈ ਇਹ ਗੱਲ ਮੈਨੂੰ ਵੀ ਦੱਸ ਦੇ, ਭੁੱਲ ਜਾਣ ਦਾ ਉਹ ਹੁਨਰ ਮੈਨੂੰ ਵੀ ਸਿਖਾ ਦੇ। ਤੂੰ ਹੱਸ ਕੇ ਦਿਲ ਤੋਂ ਮੇਰਾ ਨਾਮ ਮਿਟਾ ਦਿੱਤਾ, ਮੈਂ ਤੈਨੂੰ ਕਿਵੇਂ ਭੁੱਲਾਂ ਬਸ ਇੰਨਾ ਸਮਝਾ ਦੇ। ਸੁਣਿਆ ਹੈ ਤੇਰੇ ਵਿਹੜੇ ਵਿੱਚ ਕਿਲਕਾਰੀਆਂ ਗੂੰਜਦੀਆਂ ਨੇ, ਤੇਰੀ ਗੋਦ ਵਿੱਚ ਹੁਣ ਇੱਕ ਨੰਨੀ ਜਿਹੀ ਖੁਸ਼ੀ ਝੂਲਦੀ ਹੈ। ਤੂੰ ਕਿਸੇ ਦੀ ਪਤਨੀ ਕਿਸੇ ਦੀ ਮਾਂ ਬਣ ਕੇ ਸੰਵਰ ਗਈ ਮੇਰੀ ਅੱਖਾਂ 'ਚ, ਪਰ ਅੱਜ ਵੀ ਤੇਰੀ ਯਾਦ ਪਲਦੀ ਹੈ। ਮੇਰੇ ਮੱਥੇ ਤੇਰੇ ਮੱਥੇ ਦਾ ਸਿੰਦੂਰ ਹੁਣ ਕਿਸੇ ਹੋਰ ਦੇ ਨਾਮ ਦਾ ਹੈ, ਮੇਰੀ ਕਿਸਮਤ 'ਚ ਬਸ ਅਧੂਰੀ ਮੁਹੱਬਤ ਦਾ ਅੰਜਾਮ ਹੈ। ਤੂੰ ਆਬਾਦ ਰਹੇ ਆਪਣੇ ਭਰੇ ਪੂਰੇ ਪਰਿਵਾਰ ਦੇ ਨਾਲ, ਮੈਂ ਅੱਜ ਵੀ ਖੜ੍ਹਾ ਹਾਂ ਤੇਰੇ ਇਸ ਜਹਾਨ ਦੇ ਨਾਲ ਅਤੇ ਮੇਰੇ ਆਖਰੀ ਸਲਾਮ ਦੇ ਨਾਲ। ਅਭਿਸ਼ੇਕ ਹੋਰਾਂ ਨੇ ਬਹੁਤ ਹੀ ਇੱਕ ਪਿਆਰੀ ਜਿਹੀ ਨਾਲ ਪੇਂਟਿੰਗ ਬਣਾ ਕੇ ਭੇਜੀ, ਮਤਲਬ ਪੈੱਨ ਦੇ ਨਾਲ ਹੀ। ਸ਼ੁਕਰੀਆ ਜੀ ਬਹੁਤ ਬਹੁਤ। ਔਰ ਇਸ ਦੇ ਨਾਲ ਹੀ ਪ੍ਰੋਗਰਾਮ 'ਚ ਟਾਈਮ ਹੋ ਗਿਆ ਹੈ ਹੁਣ ਅਗਲੇ ਗੀਤ ਨੂੰ ਇੰਜੋਏ ਕਰਨ ਦਾ।

ਚੱਕਰ ਨਹੀਂ ਹੈ ਕਾਲਾ ਤੇ ਫਿਰ ਕੀ ਆ, ਬੰਦਾ ਦਿਲ ਦਾ ਸਾਫ਼ ਹੋਣਾ ਚਾਹੀਦਾ ਤੇ ਦਿਲ ਦਾ ਚੰਗਾ ਹੋਣਾ ਚਾਹੀਦਾ, ਰੰਗ ਰੁੰਗ 'ਚ ਕੁਛ ਨਹੀਂ ਰੱਖਿਆ। ਵੈਸੇ ਇਹਦਾ ਕਹਿੰਦੇ ਹੁੰਦੇ ਆ, ਪਰ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦਿਲ ਦੇ ਸਾਫ਼ ਜਿਹੜੇ ਲੱਭਣੇ ਬੰਦੇ ਉਹ ਜ਼ਿਆਦਾ ਔਖੇ ਆ। ਮੂੰਹ ਦੇ ਗੋਰੇ ਤੇ ਸੈਲੂਨ 'ਚ ਜਾ ਕੇ ਜੋ ਮਰਜ਼ੀ ਸਰਵਿਸਿਜ਼ ਲਈ ਚੱਲੋ, ਸੋਹਣੇ ਸੋਹਣੇ ਹੋ ਹੀ ਜਾਂਦੇ ਨੇ ਅੱਜ ਕੱਲ੍ਹ ਸਾਰੇ। ਚਲੋ, ਦਿਲ ਦੀ ਗੱਲ ਥੋੜ੍ਹੀ ਔਖੀ ਹੁੰਦੀ ਹੈ। ਦਿਲ ਆਪਣਾ ਪੰਜਾਬੀ ਇਸੇ ਕਰਕੇ ਰੱਖਿਆ ਕਿ ਤੁਸੀਂ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰੋ ਅਤੇ ਸਾਨੂੰ ਮੈਸੇਜ ਕਰੋ ਪ੍ਰੋਗਰਾਮ 'ਚ। ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਟੋਹਾਨੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ ਪਿੰਡ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਵੱਲੋਂ। ਸਾਡੇ ਪਰਿਵਾਰ ਨੂੰ ਲੱਗਾ ਆਕਾਸ਼ਵਾਣੀ ਦੀ ਮੁਹੱਬਤ ਦਾ ਜਾਗ ਏ, ਸਾਡੀ ਜ਼ਿੰਦਗੀ

0: ਦਾ ਰੇਡੀਓ ਹੀ ਸੁਰ ਤੇ ਰੇਡੀਓ ਹੀ ਤਾਲ ਏ। ਰੇਡੀਓ ਬਿਨਾਂ ਜੀ ਲਵਾਂ ਸਾਡੀ ਕੀ ਮਜਾਲ ਏ, ਦਿਨ ਰਾਤ ਰਹਿੰਦਾ ਸਾਡੇ ਪਰਿਵਾਰ ਨੂੰ ਰੇਡੀਓ ਦਾ ਖਿਆਲ ਏ। ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ ਤੇ ਸਿਮਰਜੀਤ ਕੌਰ ਹਠੂਰ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਨੇ ਬੜਾ ਹੀ ਮਿੱਠਾ ਤੇ ਪਿਆਰਾ ਜਿਹਾ ਮੈਸੇਜ ਸਾਨੂੰ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਚੱਲਦੇ ਹਾਂ ਜੀ ਪ੍ਰੋਗਰਾਮ 'ਚ ਅੱਗੇ ਵੋਇਸ ਮੈਸੇਜ ਦੇ ਵੱਲ।
1: ਮਾਣਯੋਗ ਮੈਡਮ ਪੂਜਾ ਚੌਹਾਨੀ ਜੀ ਅਤੇ ਸਾਰੇ ਸਰੋਤੇ ਜਿਹੜੇ ਇਸ ਟਾਈਮ ਇਸ ਖੂਬਸੂਰਤ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ
0: ਅਤੇ
1: ਇਸ ਖੂਬਸੂਰਤ ਮਹਿਫਿਲ ਦਾ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਤੇ ਮੈਡਮ ਜੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਹਰ ਵਾਰ ਦੀ ਤਰ੍ਹਾਂ ਅੰਦਾਜ਼ ਬਹੁਤ ਲਾਜਵਾਬ।
0: ਸ਼ੁਕਰੀਆ ਜੀ,
1: ਤੁਹਾਡਾ ਦਿਲੋਂ ਧੰਨਵਾਦ।
0: ਥੈਂਕ ਯੂ ਜੀ।
1: ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਭਾਵੇਂ ਉਹ ਗੀਤ ਦੇ ਰੂਪ 'ਚ ਨੇ ਜਾਂ ਕਿਸੇ ਹੋਰ ਗੱਲਾਂ ਦੇ ਰੂਪ 'ਚ, ਸਾਰਿਆਂ ਦੇ ਵਿਚਾਰ ਵਧੀਆ ਨੇ। ਸਾਰਿਆਂ ਨੂੰ ਧੰਨਵਾਦ। ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣ ਲੱਗਾ ਵਾ, ਅਗਰ ਪਸੰਦ ਆਵੇ ਤੇ ਧੰਨਵਾਦ ਕਰ ਦੇਣਾ
0: ਜੀ।
1: ਪਿਆਰ ਮੁੱਕ ਗਿਆ ਰੂਹਾਂ ਚੋਂ ਜਿਵੇਂ ਪਾਣੀ ਮੁੱਕ ਗਿਆ ਖੂਹਾਂ ਚੋਂ
0: ਜੀ।
1: ਪਿਆਰ ਮੁੱਕ ਗਿਆ ਰੂਹਾਂ ਚੋਂ ਜਿਵੇਂ ਪਾਣੀ ਮੁੱਕ ਗਿਆ ਖੂਹਾਂ ਚੋਂ। ਜਵਾਈਆਂ ਵਿੱਚੋਂ ਲੋਕੀ ਪੁੱਤ ਪਾਲਦੇ ਪਰ ਧੀ ਨਹੀਂ ਦਿਸਦੀ ਨੂੰਹਾਂ ਚੋਂ।
0: ਅਰੇ ਵਾਹ।
1: ਜਵਾਈਆਂ ਵਿੱਚੋਂ ਲੋਕੀ ਪੁੱਤ ਪਾਲਦੇ ਪਰ ਧੀ ਨਹੀਂ ਦਿਸਦੀ ਨੂੰਹਾਂ ਚੋਂ।
0: ਬਿਲਕੁਲ ਸਹੀ ਹੈ।
1: ਧੰਨਵਾਦ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਬਿੱਧੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਓਕੇ ਜੀ,
0: ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ। ਔਰ ਇਸ ਦੇ ਨਾਲ ਹੀ ਅਗਲਾ ਮੈਸੇਜ ਆਇਆ ਹੈ ਕਿ ਕਈ ਵਾਰ ਜ਼ਿੰਦਗੀ 'ਚ ਇੰਨੀਆਂ ਵੱਡੀਆਂ ਟੈਨਸ਼ਨਾਂ 'ਚੋਂ ਵੀ ਅਸੀਂ ਨਿਕਲ ਜਾਂਦੇ ਹਾਂ, ਮਹਿਸੂਸ ਹੁੰਦਾ ਕੋਈ ਸਾਡੀ ਮਦਦ ਕਰ ਰਿਹਾ, ਅਤੇ ਬਸ ਉਸੇ ਨਾ ਦਿਸਣ ਵਾਲੀ ਤਾਕਤ ਦਾ ਨਾਮ ਹੀ ਪਰਮਾਤਮਾ ਹੈ, ਵਾਹਿਗੁਰੂ ਹੈ। ਪਵਨ ਕੁਮਾਰ ਪਿੰਡ ਪਿਆਲਾ ਤੋਂ ਇਹਨਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਹੋਰ ਵੋਇਸ ਮੈਸੇਜ ਆਇਆ ਹੈ, ਜਲਦੀ ਦੇ ਨਾਲ ਸੁਣਦੇ ਹਾਂ ਜੀ।
2: ਗੁੱਡ ਮੋਰਨਿੰਗ FM ਜਲੰਧਰ ਕੇ ਸਭੀ ਸ਼੍ਰੋਤਾਓਂ ਕੋ ਮੁੰਬਈ ਸੇ ਵਿਸ਼ਾਲ ਕਾ ਪਿਆਰ ਭਰਾ ਨਮਸਕਾਰ, ਸਤਿ ਸ਼੍ਰੀ ਅਕਾਲ।
0: ਗੁੱਡ ਮੋਰਨਿੰਗ ਜੀ, ਸਵਾਗਤ।
2: ਮੈਂ ਪੰਜਾਬੀ ਰੋਡ ਸੁਣਤਾ ਹੂੰ
0: ਜੀ।
2: ਬੜੀ ਪਿਆਰੀ ਬੋਲੀ ਹੈ ਪੰਜਾਬੀ।
0: ਥੈਂਕ ਯੂ ਜੀ।
2: ਵੀ ਬੜੇ ਪਿਆਰੇ ਹੈ।
0: ਥੈਂਕ ਯੂ।
2: ਆਜ ਕੱਲ ਸੇ ਥੋੜੀ ਆਵਾਜ਼ ਦਬੀ ਦਬੀ ਸੀ ਆ ਰਹੀ ਹੈ ਪ੍ਰੋਗਰਾਮ ਮੇ
0: ਜੀ।
2: ਬਾਕੀ ਪ੍ਰੋਗਰਾਮ ਬੜਾ ਸੋਹਣਾ ਪ੍ਰੋਗਰਾਮ।
0: ਅਰੇ ਵਾਹ,
2: ਸਤਿ ਸ਼੍ਰੀ ਅਕਾਲ, ਧੰਨਵਾਦ।
0: ਇਹਨਾਂ ਨੇ ਵੀ ਆਖਿਰ ਚ ਜਾਂਦੇ ਜਾਂਦੇ ਪੰਜਾਬੀ ਬੋਲ ਹੀ ਦਿੱਤੀ ਮੁੰਬਈ ਵਾਲਿਆਂ ਨੇ ਕਿ ਬੜਾ ਸੋਹਣਾ ਪ੍ਰੋਗਰਾਮ ਹੈ। ਪ੍ਰੋਗਰਾਮ ਤੇ ਵਧੀਆ ਹੀ ਹੈ ਜੀ, ਬਾਕੀ ਟੈਕਨੀਕਲ ਜਿਹੜੇ ਰੀਜ਼ਨਸ ਐਂਡ ਇਸ਼ੂਜ਼, ਬਰਸਾਤ ਹੈ ਬਈ, ਮੌਨਸੂਨ ਹੈ, ਕੋਈ ਮਜ਼ਾਕ ਥੋੜ੍ਹੀ ਹੈ, ਹੋ ਜਾਂਦਾ ਹੁੰਦਾ। ਔਰ ਵੈਸੇ ਵੀ ਰੈਟ੍ਰੋਗ੍ਰੇਡ ਦੇ ਟਾਈਮ 'ਤੇ ਜਿਹੜਾ ਟੈਕਨੀਕਲ ਗਲਿਚ ਹੈ ਬੜਾ ਆਮ ਹੈ, ਇਹ ਮੰਨ ਕੇ ਚੱਲੋ ਕਿ ਹੁੰਦਾ ਹੀ ਹੁੰਦਾ ਹੈ। ਅੱਗੇ ਚੱਲਦੇ ਹਾਂ ਜੀ, ਮੰਜ਼ਿਲਾਂ ਦੇ ਰਾਹਾਂ 'ਚ ਤੂਫਾਨ ਬੜੇ ਆਉਂਦੇ ਨੇ, ਪਰ ਪਾਰ ਤਾਂ ਉਹੀ ਲੱਗਦੇ ਨੇ ਜੋ ਤੂਫਾਨਾਂ ਨੂੰ ਚੀਰ ਆਪਣਾ ਵੱਖਰਾ ਰਾਹ ਬਣਾਉਂਦੇ ਨੇ। ਇਹ ਲਿਖਣਾ ਹੈ ਜੀ ਹਰਜਿੰਦਰ ਸਿੰਘ ਮੋਮੀ ਹੋਰਾਂ ਦਾ, ਪਿੰਡ ਇਬਨ ਕਲਾਂ ਅੰਮ੍ਰਿਤਸਰ ਤੋਂ। ਇਹਨਾਂ ਨੇ ਸਾਰੇ ਹੀ ਲਿਸਨਰਸ ਨੂੰ ਗੁੱਡ ਮਾਰਨਿੰਗ ਲਿਖ ਕੇ ਭੇਜੀ ਹੈ ਜੀ। ਔਰ ਮੈਨੂੰ ਲੱਗਦਾ ਕਿ ਹੁਣ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਬ੍ਰੇਕ ਲੈ ਕੇ ਜਲਦੀ ਦੇ ਨਾਲ ਵਾਪਸ ਆਓ, ਬਾਕੀ ਦੀਆਂ ਗੱਲਾਂ ਬ੍ਰੇਕ ਤੋਂ ਬਾਅਦ। ਲੇਕਿਨ ਇਹ ਨਾ ਭੁੱਲੋ ਜੋ ਮੈਂ ਤੁਹਾਨੂੰ ਕਿਹਾ ਸੀ, ਕਿਰਨ ਨਰੂਲਾ ਜੀ ਨੇ ਤਾਂ ਆਪਣੇ ਅੰਬ ਦੇ ਅਚਾਰ ਦੀ ਕਹਾਣੀ ਦੱਸ ਦਿੱਤੀ ਕਿ ਉਹਨਾਂ ਨੇ ਪਾ ਦੇਣਾ ਹੈ, ਬਾਕੀ ਕਿਸੇ ਦੀ ਕੋਈ ਕਹਾਣੀ ਨਹੀਂ ਹੈ। ਪੰਜਾਬੀ ਤਾਂ ਬਹੁਤ ਜ਼ਿਆਦਾ ਮਤਲਬ ਪੰਜਾਬ ਦੇ ਵਿੱਚ ਤਾਂ ਅੰਬਾਂ ਦੀ ਬਹਾਰ ਹੈ, ਭੰਡਾਰ ਹੈ, ਸ਼ੌਕੀਨ ਹਾਂ ਅਸੀਂ, ਇੰਨੀਆਂ ਸਾਰੀਆਂ ਰੈਸਪੀਜ਼ ਬਣਦੀਆਂ, ਬਸ ਮਤਲਬ ਅੱਜ ਤੁਸੀਂ ਮੇਰੀ ਗੱਲ ਚੰਗੀ ਤਰ੍ਹਾਂ ਸੁਣੀ ਹੋਈ ਹੈ। ਮੈਂ ਹੋਣ ਲੱਗੀ ਤੁਹਾਡੇ ਸਾਰਿਆਂ ਨਾਲ ਗੁੱਸੇ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ।

0: ਮਾਨੀ ਮੈਡਮ ਪੂਜਾ ਜੀ ਠੀਕ ਠਾਕ ਜੀ?
1: ਹਾਂਜੀ ਜੀ,
0: ਦਿਲ ਆਪਣਾ ਪੰਜਾਬੀ ਮੈਂ ਜਗਿੰਦਰਪਾਲ ਗਿੰਦਾ ਤਾਰਪੁਰ ਕਲੋਨੀ ਤੋਂ ਬੋਲਦਾ ਜੀ। ਕਾਫੀ ਚਿਰ ਬਾਅਦ ਮੈਸੇਜ ਕਰ ਰਿਹਾ ਜੀ ਮੈਡਮ ਜੀ, ਕਿਉਂਕਿ ਤਾਂ ਨੀ ਕਰੀਦਾ ਵੀ ਸੌਂ ਪਾਉਂਦੇ ਹਨ ਜੀ। ਅੱਜ ਸੁਣਾ ਦੇ ਮਿਹਨਤ ਹੀ ਆ ਤੇ ਹੋਰ ਮੈਂ ਗੱਲ ਚਾਹੁੰਦਾ, ਰੱਬ ਦੇ ਅੰਤਰ ਰੱਖਣੀਆਂ ਬਖਸ਼ੇ, ਮਹਾਰਾਜ ਚੜ੍ਹਦੀ ਕਲਾ ਰੱਖੇ ਜੀ। ਸਭ ਭੈਣਾਂ ਭਰਾਵਾਂ ਨੂੰ ਨਮਸਕਾਰ, ਔਰ ਨਮਸਕਾਰ ਜੀ।
1: ਇਹ ਵੈਸੇ ਮੈਨੂੰ ਹੀ ਇੱਦਾਂ ਲੱਗਾ ਕਿ ਮੂੰਹ ਮੂੰਹ 'ਚ ਬੋਲ ਗਏ, ਜਾਂ ਤੁਹਾਨੂੰ ਵੀ ਇੱਦਾਂ ਲੱਗਾ ਕਿ ਅੱਧੀ ਗੱਲ ਅੰਦਰ ਸੀ ਚੱਬ ਕੇ ਇਹਨਾਂ ਨੇ ਗੱਲ ਕੀਤੀ ਹੈ? ਵੈਸੇ ਮੈਨੂੰ ਥੋੜ੍ਹੀਆਂ ਗੱਲਾਂ ਹੀ ਸਮਝ ਆਈਆਂ, ਬਈ ਨਾਮ ਵੀ ਮੈਨੂੰ ਵੈਸੇ ਸਾਫ਼ ਸਮਝ ਨਹੀਂ ਆਇਆ। ਗਿੰਦਾ ਸ਼ਾਇਦ ਇਹਨਾਂ ਨੇ ਕਿਹਾ ਹੈ ਨਾਮ ਐਂਡ ਦੇ ਵਿੱਚ। ਬਈ ਦੇਖੋ, ਰਿਕੁਐਸਟ ਹੈ, ਬਹੁਤ ਚੰਗਾ ਲੱਗਾ ਤੁਸੀਂ ਬਹੁਤ ਦੇਰ ਬਾਅਦ ਮੈਸੇਜ ਕੀਤਾ, ਰਿਕੁਐਸਟ ਮੇਰੀ ਇਹ ਹੈ ਕਿ ਪਲੀਜ਼, ਮੈਨੂੰ ਪਤਾ ਹੈ ਕਿ ਮੈਂ ਹੀ ਕਹਿੰਦੀ ਹਾਂ ਕਿ ਮੈਸੇਜ ਬਹੁਤੇ ਲੰਬੇ ਨਾ ਕਰਿਆ ਕਰੋ, ਲੇਕਿਨ ਇੰਨਾ ਕੁ ਜ਼ਰੂਰ ਕਰ ਦਿਆ ਕਰੋ ਮਿੰਟ ਡੇਢ ਮਿੰਟ ਦਾ ਕਿ ਹੌਲੀ ਹੌਲੀ ਆਰਾਮ ਦੇ ਨਾਲ ਬੋਲ ਕੇ ਮੈਨੂੰ ਮੈਸੇਜ ਸਮਝ ਆ ਜਾਇਆ ਕਰੇ ਕਿ ਤੁਸੀਂ ਕਿਹਨਾਂ ਨੇ ਅਤੇ ਕਿੱਥੋਂ ਭੇਜਿਆ ਹੈ ਮੈਸੇਜ। ਲੇਕਿਨ ਸ਼ਾਮਿਲ ਹੁੰਦੇ ਰਹੋ ਪ੍ਰੋਗਰਾਮ 'ਚ, ਔਰ ਚੱਲਦੇ ਹਾਂ ਜੀ ਅਗਲੇ ਵੋਇਸ ਮੈਸੇਜ ਵੱਲ, ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
2: ਗੁੱਡ ਮਾਰਨਿੰਗ ਪੂਜਾ ਟਵਾਣੀ ਜੀ,
1: ਜੀ
2: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਨੀਲ ਕੁਮਾਰ ਹਨੂਮਾਨਗੜ੍ਹ ਰਾਜਸਥਾਨ ਤੋਂ।
1: ਜੀ ਜੀ, ਸਵਾਗਤ ਹੈ।
2: ਅੱਜ ਬਚਪਨ ਦਾ ਜਾਂ ਸਕੂਲ ਟਾਈਮ ਦਾ ਇੱਕ ਬਹੁਤ ਸੁਨਹਿਰਾ ਕਿੱਸਾ ਮੈਂ ਲੈ ਕੇ ਆਇਆ ਸੁਣਾਉਣਾ। ਤੇ ਜਦੋਂ ਅਸੀਂ ਅੱਠਵੀਂ ਕਲਾਸ 'ਚ ਸੀਗੇ ਉਦੋਂ ਦੀ ਗੱਲ ਹੈ ਜੀ।
1: ਜੀ,
2: ਤੇ ਸਾਡੇ ਨਾ ਸਕੂਲ 'ਚ ਸਿਸਟਮ ਕੀ ਬਣਿਆ ਹੋਇਆ ਵੀ 40 ਸੀਗੇ ਅਸੀਂ ਮੁੰਡਿਆਂ ਦਾ ਸਕੂਲ ਸੀ ਸਾਡਾ,
1: ਠੀਕ ਹੈ ਜੀ।
2: 40 ਦੀ ਚਾਰ ਲਾਈਨ ਕਰਤੀ, ਲਾਈਨ ਦੇ ਜਿਹੜਾ ਅੱਗੇ ਅੱਗੇ ਬਹਿੰਦਾ ਲਾਈਨ ਦਾ ਮੋਨੀਟਰ, ਮਤਲਬ ਕਲਾਸ 'ਚ ਸੀਗੇ ਚਾਰ ਮੋਨੀਟਰ,
1: ਠੀਕ ਹੈ ਜੀ।
2: ਤੇ ਮੋਨੀਟਰਾਂ ਦਾ ਕੰਮ ਕੀ, ਜਿਵੇਂ ਗੁਰਜੀ ਅਬ 40 ਸਟੂਡੈਂਟਾਂ ਤੋਂ ਸੁਣ ਨੀ ਸਕਦੇ ਸੀ ਪਰਸਨ, ਜੋ ਯਾਦ ਕਰਨੇ ਦਿੰਦੇ ਸੀ ਉਹ ਉਹਨਾਂ ਚਾਰਾਂ ਤੋਂ ਸੁਣ ਲੈਂਦੇ, ਤੇ ਬਾਅਦ 'ਚ ਆਪੋ ਆਪਦੀ ਲੈਣ ਦਾ ਉਹ ਮੋਨੀਟਰ ਪਰਸਨ ਸੁਣਦੇ। ਅਜੇ ਗੁਰਜੀ ਉਹਨਾਂ ਨੂੰ ਤਾਂ ਕੋਈ ਹੋਰ ਪਰਸਨ ਦਿੰਦੇ, ਤੇ ਉਹ ਮੋਨੀਟਰ ਗਾਹਾਂ ਸਾਨੂੰ ਕਿਹੜੇ ਪਰਸਨ ਦਿੰਦੇ, ਉਹ ਜਿਹੜੇ ਨਹੀਂ ਹੁੰਦੇ ਬਹੁ ਵਿਕਲਪੀ ਹੈ ਆਪਸ਼ਨ ਵਾਲੇ ਕੁਐਸਚਨ।
1: ਅੱਛਾ ਜੀ,
2: ਉਹਦੇ ਤੇ ਚਾਰ ਜਿਵੇਂ ਆਪਸ਼ਨ ਦਿੱਤੇ ਹੁੰਦੇ ਆ, ਤੇ ਕੰਮ ਕੀ, ਮੋਨੀਟਰ ਆ ਕੇ ਪਰਸਨ ਪੜੂਗਾ, ਸਹੀ ਸਿਸਟਮ ਦਾ ਹੁੰਦਾ ਹੈ, ਪਰਸਨ ਪੜੂਗਾ, ਫਿਰ ਉਹ ਚਾਰਾਂ ਵਿੱਚੋਂ ਇੱਕ ਪੁੱਛੂਗਾ ਵੀ ਕਿਹੜਾ ਉੱਤਰ ਹੈ। ਤੇ ਅਸੀਂ ਨਾ ਆਪ ਦਾ ਹੀ ਤਰੀਕਾ ਬਣਾਇਆ ਹੋਇਆ, ਜਿਵੇਂ 20 ਪਰਸਨ ਅਸੀਂ ਯਾਦ ਕਿਵੇਂ ਕਰਨਾ, ਪਹਿਲੇ ਦਾ ਪੈ, ਦੂਜੇ ਦਾ ਸੈ,

0: ਤੀਜੇ ਦਾ ਐ ਐ ਆਹ ਤਰੀਕਾ ਯਾਦ ਕਰਨ ਦਾ
1: ਠੀਕ ਹੈ
0: ਨਾ
1: ਜੀ।
0: ਤਾਂ ਸਾਨੂੰ ਇਹ ਪਤਾ ਹੁੰਦਾ ਵੀ ਪਰਸਨ ਕੀ ਹੈ ਪੁੱਛਿਆ, ਨਾ ਸਾਨੂੰ ਇਹ ਪਤਾ ਹੁੰਦਾ ਉੱਤਰ ਕੀ ਹੈ।
1: ਠੀਕ ਹੈ
0: ਸਾਡਾ
1: ਜੀ।
0: ਯਾਦ ਕਰਨ ਤਰੀਕਾ ਪਹਿਲੇ ਦਾ ਬੈ, ਦੂਜੇ ਦਾ ਦੈ, ਤੀਜੇ ਦਾ ਸੈ। ਸਾਡਾ ਪ੍ਰੋਗਰਾਮ ਚੱਲੀ ਗਿਆ ਜੀ ਮਹੀਨੇ ਇੱਕ, ਤਾਂ ਵਧੀਆ ਚੱਲੀ ਗਿਆ। ਮੋਨੀਟਰ ਤਾਂ ਆਪਣੇ ਵਿਹਲੀ ਸੀ ਫਿਰ
1: ਠੀਕ ਹੈ ਜੀ।
0: ਦੱਸ ਫਿਰ ਉਹ ਪਰਸਨ ਪੜਦਾ ਕਿ ਯਾਰ ਪਰਸਨ ਪੁੱਛਣਾ, ਪਰ ਤੂੰ ਐ ਪੁੱਛ 16ਵੇਂ ਦਾ, 16ਵੇਂ ਦਾ ਬੈ। ਸਾਡਾ ਚੱਲੀ ਗਿਆ ਜੀ ਵਧੀਆ। ਇੱਕ ਦਿਨ ਗੁਰੂ ਜੀ ਨੂੰ ਕਿਵੇਂ ਪਤਾ ਲੱਗਿਆ, ਪਤਾ ਨੀ ਕਿਵੇਂ ਪਤਾ ਲੱਗਿਆ, ਤੇ ਉਹਨਾਂ ਨੇ ਕੀ ਕੀਤਾ ਕਿ ਆਓ ਅੱਜ ਸਾਰਿਆਂ ਤੋਂ ਸੁਣੂਗਾ ਮੈਂ। ਤੇ ਸਾਨੂੰ ਜੀ ਸਾਰਿਆਂ ਨੂੰ ਬੁਲਾਇਆ ਤੇ ਗੁਰੂ ਜੀ ਨੇ ਪੜਿਆ ਪਰਸਨ, ਤੇ ਸਾਨੂੰ ਤਾਂ ਸਮਝ ਹੀ ਨੀ ਆਉਣਾ ਸੀ ਵੀ ਕੀ ਕੀ ਕਹੀ ਜਾਂਦੀ ਆ। ਅਸੀਂ ਪੁੱਛਦੇ ਗੁਰੂ ਜੀ ਕਿਹੜਾ ਪਰਸਨ ਪੜ੍ਹਦੇ ਹੋ, ਗੁਰੂ ਜੀ ਕਹਿੰਦੇ ਕਿਹੜੇ ਤੂੰ ਤੈਂ ਕੀ ਲੈਣਾ ਵੇ ਉੱਤਰ ਦੱਸ। ਤੇ ਗੁਰੂ ਜੀ ਇਹ ਤਾਂ ਇਹਦਾ ਤਾਂ 16ਵਾਂ ਪੜਿਆ ਤੁਸੀਂ ਤੇ ਬਹਿ ਹੈਗਾ, ਬਹਿ ਕੀ ਆਗੇ ਪੜ, ਬਹਿ ਹੀ ਹੈ ਜੀ ਇਹਦਾ ਬਸ। ਪਤਾ ਲੱਗਿਆ ਗੁਰੂ ਜੀ ਨੂੰ ਸਾਰੇ ਐ ਬਸ ਇਹੀ ਯਾਦ ਕਰਦੇ ਪਏ। ਫਿਰ ਜੋ ਗੁਰੂ ਜੀ ਦੇ ਹੱਥ ਚ ਘੜੀ ਬੰਦੀ ਹੁੰਦੀ ਸੀ ਉਹ ਲਾ ਕੇ ਫੇਰ ਕੁੱਟਦੇ ਸੀ, ਉਹਨਾਂ ਨੇ ਘੜੀ ਲਾ ਕੇ ਜੋ ਸਾਡੀ ਫੈਂਟੀ ਚਾੜੀ ਜੀ। ਮੈਂ ਕਹਿੰਦਾ ਜ਼ਿੰਦਗੀ ਦਾ ਬੜਾ ਹੀ ਇੱਕ ਸੁਨਹਿਰਾ ਟਾਈਮ ਸੀ, ਬੜੇ ਕੁੱਟੇ ਸਾਨੂੰ, ਨਾਲੇ ਮੁਨੀਟਰ ਵੀ ਰਗੜੇ ਗਏ ਉਹ ਦਿਨ। ਧੰਨਵਾਦ।
1: ਇਹ ਤੇ ਫਿਰ ਅਲਿਫ ਬੇ ਪੇ ਤੇ ਹੋ ਗਿਆ ਉਰਦੂ ਵਾਲਾ। ਚਲੋ ਅਲੱਗ ਅਲੱਗ ਕਿੱਸੇ ਅਤੇ ਮਜ਼ੇਦਾਰ ਕਿੱਸਾ ਸੀ ਜ਼ਿੰਦਗੀ ਦੇ ਵਿੱਚ, ਬੜਾ ਕੁਝ ਮਤਲਬ ਬਚਪਨ ਦੀਆਂ ਯਾਦਾਂ ਸਾਨੂੰ ਚੇਤੇ ਜਦੋਂ ਆਉਂਦੀਆਂ ਨੇ ਤਾਂ ਤਰੋ ਤਾਜ਼ਾ ਹੋ ਜਾਈਦਾ ਨਾ। ਚਲੋ ਚੰਗਾ ਲੱਗਾ ਜੀ ਤੁਹਾਡੀ ਯਾਦ ਸੁਣ ਕੇ। ਮੇਰੇ ਕੋਲ ਆਈ ਹੈ ਚਾਹ, ਠੰਡੀ ਹੋਣ ਤੋਂ ਪਹਿਲਾਂ ਪੀ ਲਵੋ ਜੀ, ਜ਼ਿੰਦਗੀਆਂ ਖੁਸ਼ੀਆਂ ਦੇ ਨਾਲ ਜੀ ਲਵੋ। ਜੇਕਰ ਚਾਹ ਪੀਣ ਨਾ ਕਿਸੇ ਦੇ ਘਰ ਆਉਣ ਦੇ ਨਾਲ ਹੈ, ਮਨ 'ਚ ਆਉਂਦਾ ਹੈ ਚਾਹ, ਤਾਂ ਫਿਰ ਬਣਾ ਲੈਣੀ ਚਾਹੀਦੀ ਹੈ ਚਾਹ। ਪਰਮਜੀਤ ਸਿੰਘ ਬਾਗਾ ਪੁਰਾਣਾ ਤੋਂ ਸਾਨੂੰ ਲਿਖ ਕੇ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਕਦੀ ਖੁਦ ਨੂੰ ਤਲਾਸ਼ਦੇ ਹਾਂ ਤੇ ਕਦੀ ਤੈਨੂੰ, ਇਸ ਉਲਝਣ ਭਰੀ ਜ਼ਿੰਦਗੀ ਦੇ ਵਿੱਚ ਬਸ ਤੈਨੂੰ ਚਾਹੁੰਦੇ ਹਾਂ। ਕੁਝ ਅਨ ਕਹੀਆਂ ਗੱਲਾਂ, ਕੁਝ ਅਨ ਕਹੇ ਜਜ਼ਬਾਤ ਸੁਣੋ, ਹੁਣ ਦੂਰ ਤੱਕ ਚੱਲੋ ਸਾਡੇ ਨਾਲ। ਪੂਜਾ ਜੀ ਤੁਹਾਡੀ ਤਾਰੀਫ ਦੇ ਵਿੱਚ ਕੁਝ ਸ਼ਬਦ ਲਿਖ ਕੇ ਭੇਜੇ ਨੇ ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਹਰਿਆਣਾ ਤੋਂ। ਬਹੁਤ ਬਹੁਤ ਸ਼ੁਕਰੀਆ ਸੁਸ਼ੀਲ ਕੁਮਾਰ ਜੀ, ਬਹੁਤ ਚੰਗਾ ਲੱਗਾ, ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਵੌਇਸ ਮੈਸੇਜ ਸੁਣਦੇ ਹਾਂ ਜੀ।
2: ਮੈਡਮ ਜੀ ਦਾ ਪ੍ਰੋਗਰਾਮ ਇਤਨਾ ਅੱਛਾ ਚੰਗਾ ਲੱਗ ਚੱਲ ਰਿਹਾ ਹੈ, ਮੈਨੂੰ ਬਹੁਤ ਬੜੀਆ ਲੱਗਦਾ ਹੈ।
1: ਥੈਂਕ ਯੂ ਜੀ।
2: ਹੋਰ ਇਸ ਮੈਂ ਗਾਣੇ ਨਾ ਸੁਣਾਏ ਮੈਡਮ ਜੀ, ਤਾਂ ਵੀ ਅੱਛਾ ਹੈ, ਤਾਂ ਵੀ ਪ੍ਰੋਗਰਾਮ ਬਹੁਤ ਹੀ ਚੰਗਾ ਲੱਗਦਾ ਹੈ।
1: ਠੀਕ ਹੈ ਜੀ,
2: ਧੰਨਵਾਦ। ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਹਰਿਆਣਾ।
1: ਸੁਸ਼ੀਲ ਕੁਮਾਰ ਜੀ, ਗੱਲ ਇਹ ਹੈ, ਬਾਤ ਇਹ ਹੈ ਕਿ ਗਾਣੇ ਤਾਂ ਹਮਨੇ ਸਿਰਫ 3 ਹੀ ਚਲਾਏ ਹੈ, ਬਾਕੀ ਤਾਂ ਆਪਾਂ ਸਾਰੀਆਂ ਗੱਲਾਂ ਹੀ ਮਾਰੀਆਂ ਨੇ। ਉਮੀਦ ਕਰਦੇ ਹਾਂ ਚੰਗੀਆਂ ਲੱਗੀਆਂ ਹੋਣਗੀਆਂ। ਅਮਰਜੀਤ ਸਿੰਘ ਬੇਗੋਵਾਲ ਹੋਰਾਂ ਤੋਂ ਉਹ ਲਿਖ ਕੇ ਭੇਜ ਰਹੇ ਨੇ, ਕੁਝ ਦਿਲ ਦੀਆਂ ਮਜਬੂਰੀਆਂ ਸੀ, ਕੁਝ ਕਿਸਮਤ ਦੇ ਮਾਰੇ ਸੀ, ਸਾਥ ਉਹ ਵੀ ਛੱਡ ਗਏ ਜੋ ਜਾਨ ਤੋਂ ਪਿਆਰੇ ਸੀ। FM ਰੇਨਬੋ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋ ਲਾਈਨਾਂ ਲਿਖ ਕੇ ਭੇਜਣ ਨੇ, ਫੋਕੀ ਟੌਰ ਤੋਂ ਪਰੇ ਚੰਗੇ ਆਪਣੇ ਘਰੇ ਉਹਦੀ ਰਜ਼ਾ ਵਿੱਚ ਰਹੀਏ ਭਾਵੇਂ ਖੋਟੇ ਜਾਂ ਕਰੇ। ਸੁਖਦੀਪ ਸਿੰਘ ਜਲਾਲ ਮਹਾਰਾਸ਼ਟਰਾ ਤੋਂ ਸਾਡੀ FM ਟੀਮ ਦੀ ਸਾਰੀ FM ਟੀਮ ਨੂੰ ਨਮਸਕਾਰ ਭੇਜ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਜਲਦੀ ਦੇ ਨਾਲ ਸੁਣ ਲੈਂਦੇ ਹਾਂ ਅਗਲਾ ਵੌਇਸ ਮੈਸੇਜ ਵੀ।
3: ਪੂਜਾ ਗੁਲਾਟੀ ਮੈਮ ਜੀ।
1: ਇੱਕ ਮਿੰਟ, ਗੁਲਾਟੀ ਕਿੱਥੋਂ ਆ ਗਿਆ? ਗੁਲਾਟੀ ਨਹੀਂ ਹੈ, ਹਾਏ ਰੱਬਾ, ਮੈਂ ਤਾਂ ਸਵੇਰ ਦੀ ਟੋਹਾਨੀ ਕਰ ਕਰ ਹਾਰ ਗਈ ਹਾਂ। ਮੈਂ ਤਾਂ ਰੋਜ਼ ਟੋਹਾਨੀ ਟੋਹਾਨੀ ਕਰਦੀ, ਗੁਲਾਟੀ ਕੋਈ ਹੋਰ ਹੀ ਹੈ, ਤੁਸੀਂ ਹੋਰ ਸਟੇਸ਼ਨ ਲਾ ਲਿਆ FM ਰੇਨਬੋ ਤੇ। ਫਿਲਹਾਲ ਪੂਜਾ ਟੋਹਾਨੀ ਹੈ।
3: ਮੈਂ ਗੁਲਸ਼ਨ ਆਜ਼ਾਦ ਜਲੰਧਰ ਤੋਂ, ਔਰ ਬਹੁਤ ਹੀ ਸੋਹਣੇ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ ਦਿਲ ਆਪਣਾ ਪੰਜਾਬੀ, ਔਰ ਹਰ ਇੱਕ ਦੇ ਆਵਾਜ਼ ਨੂੰ ਲੈ ਕੇ ਆਉਣਾ ਜਿਹੜਾ ਰੇਡੀਓ ਉੱਪਰ, ਔਰ ਸਾਰਿਆਂ ਨੂੰ ਸੁਣਨਾ, ਔਰ ਅੱਛੇ ਅੱਛੇ ਮੈਸੇਜ ਆਉਣੇ, ਬਹੁਤ ਹੀ ਵਧੀਆ ਹੈ। ਦੋ ਲਾਈਨਾਂ ਮੈਂ ਵੀ ਕਹਿਣਾ ਚਾਹਾਂਗਾ। ਕੋਈ ਤੋ ਹੈ ਜੋ ਨਿਜ਼ਾਮ ਹਸਤੀ ਚਲਾ ਰਹਾ ਹੈ, ਵਹੀ ਖੁਦਾ ਹੈ, ਦਿਖਾਈ ਵੀ ਨਾ ਦੇ ਜੋ ਨਜ਼ਰ ਵੀ ਜੋ ਆ ਰਹਾ ਹੈ, ਵਹੀ ਖੁਦਾ ਹੈ, ਵਹੀ ਖੁਦਾ ਹੈ, ਵਹੀ ਖੁਦਾ ਹੈ, ਵਹੀ ਖੁਦਾ ਹੈ। ਤਲਾਸ਼ ਉਸਕੋ ਨਾ ਕਰ ਬੁੱਤੋਂ ਮੇਂ, ਵੋ ਹੈ ਬਦਲਤੀ।

0: जी
1: ऋतुओं में जो दिन को रातों रात को दिन बना रहा है वही खुदा है।
0: जी जी जी ओ ही खुदा है, बिल्कुल सही कहा तुसी। और इस नाल प्रोग्राम च जिहड़ा टाइम है वो भी खत्म हो रहा है। और एक होर वॉइस मैसेज सुन लैने हां जी।
2: मैडम जी, मैं पाली प्याला जिला हुशियारपुर, एंड तुसी बहुत वधिया प्रोग्राम पेश करते हो। जदों भी आउंदे आ तुसी मैसेजां दा तूफान ही लियांदे आ मैडम जी।
0: जी
2: इस तरह दा अरजे मेरे हिसाब नाल नहीं इन्ने मैसेज लैंदे जिन्ने तुसी ले रहे आ मैसेज। बहुत वधिया, यानी कि सारे ही मैसेज मेरे हिसाब नाल तुसी बड़े दिंदे हो। तो इस तरह ही खुश रहो हमेशा मैडम जी। तो बहुत वधिया प्रोग्राम तुसी सवेर तो मैं ਸੁਣਦਾ ਪਿਆ ਆ।
0: ਥੈਂਕ ਯੂ ਜੀ,
2: ਬਹੁਤ ਅੱਛੇ ਅੱਛੇ ਪ੍ਰੋਗਰਾਮ, ਗੱਲਾਂ ਬਾਤਾਂ। ਥੈਂਕ ਯੂ,
0: ਥੈਂਕ ਯੂ ਜੀ। ਤੁਸੀਂ ਐਂਡ ਦੇ ਵਿੱਚ ਜਿਹੜਾ ਜੋਸ਼ ਵਾਲਾ ਮੈਸੇਜ ਕਰ ਦਿੱਤਾ, ਮੈਨੂੰ ਤਾਂ ਲੱਗਾ ਸੀ ਸ਼ਾਇਦ ਪਤਾ ਨਹੀਂ ਆਪਣਾ ਜਿਹੜਾ ਗ੍ਰਾਫ ਹੈ ਉੱਪਰ ਤੋਂ ਥੱਲੇ ਆ ਜਾਣਾ, ਪਰ ਨਹੀਂ, ਚੱਕ ਦਿੱਤਾ ਇਹਨਾਂ ਨੇ ਗ੍ਰਾਫ। ਔਰ ਇੱਦਾਂ ਹੀ ਕੰਮ ਚੱਕ ਕੇ ਰੱਖਣਾ, ਕਿਉਂਕਿ ਅੱਜ ਫਰਾਈਡੇ ਹੈ, ਵੀਕਐਂਡ ਆਉਣ ਵਾਲਾ ਹੈ, ਅਤੇ ਬਸ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਪ੍ਰੋਗਰਾਮ 'ਚ ਦੱਸੀ ਸੀ ਉਹਨਾਂ ਸਾਰੀਆਂ ਗੱਲਾਂ ਦਾ ਰੱਖਣਾ ਖਿਆਲ, ਅਤੇ ਆਪਣਾ ਵੀ ਖਿਆਲ ਰੱਖਣਾ, ਟ੍ਰਿਪ 'ਤੇ ਜਾਂਦੇ ਹੋਏ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ। ਫਿਲਹਾਲ ਦੇ ਮੌਸਮ ਦੇ ਹਿਸਾਬ ਦੇ ਵਿੱਚ ਆਈ ਥਿੰਕ ਟ੍ਰਿਪ ਕੈਂਸਲ ਹੀ ਕਰ ਦਿਓ ਤਾਂ ਚੰਗਾ ਹੈ। ਸਿਰਫ ਘਰ ਬੈਠੋ, ਆਰਾਮ ਦੇ ਨਾਲ ਮਜ਼ਾ ਕਰੋ ਪਰਿਵਾਰ ਦੇ ਨਾਲ, ਅਤੇ ਮੈਨੂੰ ਕਰੋ ਯਾਦ, ਪਰ FM ਰੇਨਬੋ ਦੇ ਨਾਲ ਸਟੇ ਟਿਊਨ ਰਹੋ। ਸੋ ਬਾਏ ਬਾਏ, ਟੇਕ ਕੇਅਰ, ਹੈਵ ਅ ਗ੍ਰੇਟ ਡੇ ਅਹੈਡ, ਅਤੇ ਆਪਾਂ ਫਿਰ ਹੀ ਜਲਦੀ ਮਿਲਾਂਗੇ ਇਸ ਆਸ ਔਰ ਉਮੀਦ ਦੇ ਨਾਲ। ਮੈਨੂੰ ਪੂਜਾ ਟੋਹਾਨੀ ਨੂੰ, ਗੁਲਾਟੀ ਨੂੰ ਨਹੀਂ, ਪੂਜਾ ਟੋਹਾਨੀ ਨੂੰ ਦਿਓ ਇਜਾਜ਼ਤ। ਬਾਏ ਬਾਏ, ਟੇਕ ਕੇਅਰ, ਐਂਡ ਹੈਵ ਅ ਗ੍ਰੇਟ ਡੇ ਅਹੈਡ। ਲਵ ਯੂ ਆਲ।

ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡ ਮੈਪ ਅਪਣਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ

ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਖਾਸ ਤੌਰ 'ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ E85 ਇੰਧਨ ਲਿਆਉਣ ਦੀ ਯੋਜਨਾ ਵੀ ਬਣਾ ਰਹੀ ਹੈ।

ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪ ਇੰਧਨ ਅਤੇ ਅਤਿ ਆਧੁਨਿਕ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਵਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਖਲੋਨੀ ਵਿਖੇ ਸਤਲੁਜ ਦਰਿਆ ਦੇ ਧੁੱਸੀਬੰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਵੀ ਦਿੱਤੀ ਹੈ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉਤਪਾਦਾਂ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ ਗਈ ਹੈ।

ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਯੋਤੁੱਲਾ ਅਲੀ ਖਮੇਨੀ ਨੂੰ ਮਸਹਦ ਦੀ ਇਮਾਜ ਰਜਾ ਦਰਗਾਹ 'ਚ ਅੰਤਿਮ ਵਿਦਾਈ ਦਿੱਤੀ ਗਈ ਹੈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲਾਂ ਇੱਕ ਰੋਜ਼ਾ ਟੈਸਟ ਮੈਚ ਅੱਜ ਲੰਡਨ ਦੇ ਇਤਿਹਾਸਿਕ ਲਾਰਡਰਸ ਮੈਦਾਨ ਵਿਖੇ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ। ਇਹ ਲਾਰਡਰਸ ਵਿਖੇ ਖੇਡਿਆ ਜਾਣ ਵਾਲਾ ਔਰਤਾਂ ਦਾ ਪਹਿਲਾ ਟੈਸਟ ਮੈਚ ਵੀ ਹੋਵੇਗਾ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮੈਰੀਕਾ ਦੇ ਬੋਸਟਨ ਵਿੱਚ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਹੈਲੋ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਵੈਲਕਮ ਜੀ 102.7 ਮੈਗਾਹਰਟਜ਼ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਨਿੱਘਾ ਜਿਹਾ ਸਵਾਗਤ ਹੈ। ਅਤੇ ਜੀ, ਮੈਂ ਹਾਂ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਪ੍ਰੋਗਰਾਮ ਦਾ ਨਾਂ ਹੈ ਗੀਤ ਬਹਾਰ, ਅਤੇ ਸਾਰਿਆਂ ਦਾ ਵੈਲਕਮ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ, ਕਿਉਂਕਿ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਅਤੇ ਜੀ, ਉਸ ਗੀਤਾਂ ਦਾ ਗੁਲਦਸਤਾ ਮੈਂ ਬੜੇ ਪਿਆਰ ਨਾਲ ਸਜਾ ਕੇ ਲੈ ਕੇ ਆਈ ਹਾਂ, ਕਿਉਂਕਿ ਕਹਿੰਦੇ ਨੇ ਗੁਲਦਸਤਾ ਓਨੀ ਦੇਰ ਤੱਕ ਸੋਹਣਾ ਨਹੀਂ ਬਣਦਾ ਜਿੰਨੀ ਦੇਰ ਤੁਹਾਡੇ ਦੇ ਵਿੱਚ, ਤੁਹਾਡੇ ਵਿੱਚ ਨਾ ਉਹ ਚਾਹਤ, ਉਹ ਪਿਆਰ ਅਤੇ ਉਹ ਇਬਾਦਤ ਨਾ ਹੋਵੇ। ਇਬਾਦਤ ਆਪਣਿਆਂ ਲਈ ਹੋ ਸਕਦੀ ਹੈ, ਆਪਣੇ ਪਿਆਰੇ ਲਈ ਹੋ ਸਕਦੀ ਹੈ, ਆਪਣੇ ਪਰਿਵਾਰ ਦੇ ਲਈ ਹੋ ਸਕਦੀ ਹੈ, ਆਪਣੇ ਦੋਸਤਾਂ ਦੇ ਲਈ ਹੋ ਸਕਦੀ ਹੈ। ਅਤੇ ਉਹ ਦੋਸਤ ਹੋ ਜੀ ਐਫ ਐਮ ਰੇਨਬੋ ਦੀ, ਤੁਸੀਂ ਅਤੇ ਸਿਰਫ ਤੁਸੀਂ, ਜਿਹੜੀ ਕਿ ਆਕਾਸ਼ਵਾਣੀ ਯਾਨੀ ਕਿ ਐਫ ਐਮ ਰੇਨਬੋ 102.7 ਮੈਗਾਹਰਟਜ਼ ਨੂੰ ਸਾਰਾ ਦਿਨ ਟਿਊਨ ਕਰਕੇ ਰੱਖਦੇ ਆ ਅਤੇ ਬਹੁਤ ਸਾਰਾ ਪਿਆਰ ਦਿੰਦੇ ਹੋ। ਅਤੇ ਜੇਕਰ ਤੁਸੀਂ ਪਿਆਰ ਦਿੰਦੇ ਹੋ ਤਾਂ ਸਾਡਾ ਪੂਰਾ ਫਰਜ਼ ਬਣਦਾ, ਔਰ ਮੇਰਾ ਤਾਂ ਬਿਲਕੁਲ ਜੀ ਹਮੇਸ਼ਾ ਫਰਜ਼ ਬਣਦਾ ਹੀ ਹੈ ਕਿ ਮੈਂ ਉਹ ਪਿਆਰਾ ਜਿਹਾ ਗੁਲਦਸਤਾ ਬਹੁਤ ਹੀ ਪਿਆਰ ਨਾਲ ਚੁਣ ਚੁਣ ਕੇ ਤਿਆਰ ਕਰਾਂ, ਕਿਉਂਕਿ ਜੀ ਇੰਨੇ ਘੰਟੇ ਤੁਹਾਡੇ ਨਾਲ ਰਹਿਣਾ ਅਤੇ ਆਪਣਾ ਪਿਆਰਾ ਸਾਥ ਪਿਆਰੇ ਗੀਤਾਂ ਦੇ ਨਾਲ ਤਾਂ ਹੋਣਾ ਬਣਦਾ ਹੀ ਹੈ।

ਨਮਸਤੇ ਜੀ। ਇਸੇ ਕਰਕੇ ਹੁਣ ਆਗਾਜ਼ ਅਤੇ ਸ਼ੁਰੂਆਤ ਇਸ ਪ੍ਰੋਗਰਾਮ ਦੀ, ਅਤੇ ਪਹਿਲਾ ਗੀਤ ਬੜਾ ਹੀ ਪਿਆਰਾ ਜੀ, ਵਿੱਕੀ ਮਹਿਤਾ ਦੀ ਆਵਾਜ਼ ਦੇ ਵਿੱਚ। ਫਿਲਮ ਤੁਹਾਨੂੰ ਪਤਾ ਕਿਹੜੀ ਹੈ? ਅੰਦਾਜ਼ ਆਪਣਾ ਆਪਣਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਹਰ ਇੱਕ ਆਰਜੀ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਹੈ, ਬੋਲਣ ਦਾ ਤਰੀਕਾ ਹੁੰਦਾ ਹੈ। ਕੋਈ ਪੰਜਾਬੀ 'ਚ ਬੋਲਦਾ ਅਤੇ ਕੋਈ ਹਿੰਦੀ 'ਚ ਬੋਲਦਾ ਅਤੇ ਕੋਈ ਵਿੱਚ ਵਿੱਚ ਇੰਗਲਿਸ਼ ਦੇ ਵਰਡਸ ਵੀ ਯੂਜ਼ ਕਰ ਲੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਮੇਰਾ ਆਪਣਾ ਰੌਣਕੀ ਅਤੇ ਮੂੜੀ ਜਿਹਾ ਸੁਭਾਅ ਹੈਗਾ, ਟੇਢ ਪੰਜਾਬੀ ਦੇ ਵਿੱਚ ਗੱਲ ਕਰਨੀ ਅਤੇ ਟੌਰ ਟੱਪੇ ਦੇ ਵਿੱਚ ਰਹਿਣਾ। ਅਤੇ ਲਓ ਜੀ ਫਿਰ ਅੰਦਾਜ਼ ਆਪਣਾ ਆਪਣਾ, ਫਿਲਮ ਦੇ ਵਿੱਚੋਂ ਇੱਕ ਗੀਤ, ਇਲ ਜੀ ਸਨਮ ਹਮ ਆ ਗਏ, ਐਫ ਐਮ ਰੇਨਬੋ 'ਤੇ ਪ੍ਰੋਗਰਾਮ ਗੀਤ ਬਹਾਰ।

ਤੇ ਜੀ ਇਸ ਗੁਲਦਸਤੇ ਦੇ ਵਿੱਚੋਂ ਇਹ ਗੀਤ ਕਿੱਦਾਂ ਦਾ ਲੱਗਾ? ਮੈਂ ਕਿਹਾ ਸੀ ਨਾ ਕਿ ਮੈਂ ਬੜੇ ਪਿਆਰ ਨਾਲ ਇਹ ਗੁਲਦਸਤਾ ਸਜਾਇਆ ਹੈ, ਅਤੇ ਗੁਲਦਸਤਾ ਸਜਾਉਣ ਦੇ ਵਿੱਚ ਵੀ ਨਾ ਮੈਨੂੰ ਬੜਾ ਟਾਈਮ ਲੱਗ ਗਿਆ। ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕਿਸੇ ਵਾਸਤੇ ਕੋਈ ਗਿਫਟ ਲੈ ਕੇ ਜਾਂਦੇ ਹਾਂ ਤਾਂ ਪਹਿਲੇ ਸੋਚਦੀ ਹਾਂ ਕਿ ਬਈ ਉਹਨੂੰ ਗਿਫਟ ਕੀ ਦਿੱਤਾ ਜਾਵੇ, ਔਰ ਸਭ ਤੋਂ ਪਹਿਲੇ ਸੋਚਦੀ ਹਾਂ ਕਿ ਬਈ ਉਹ ਪਰਸਨੈਲਿਟੀ ਕਿੱਦਾਂ ਦੀ, ਉਹਦੀ ਚੁਆਇਸਿਸ ਕਿੱਦਾਂ ਦੀਆਂ ਹੋਣਗੀਆਂ, ਅਤੇ ਉਹਨੂੰ ਕੀ ਪਸੰਦ ਹੋ ਸਕਦਾ ਹੈ, ਕਿਉਂਕਿ ਕਿਸੇ ਨੂੰ ਕੋਈ ਗਿਫਟ ਤੋਹਫ਼ਾ ਦੇਣ ਤੋਂ ਪਹਿਲੇ ਉਹਦੇ ਬਾਰੇ ਪਤਾ ਵੀ ਹੋਣਾ ਚਾਹੀਦਾ। ਇਹ ਤਾਂ ਹੈ ਨਹੀਂ ਕਿ ਆਪਾਂ ਬਸ ਇੱਦਾਂ ਹੀ ਸੋਚਿਆ ਕਿ ਚਲੋ ਗਿਫਟ ਦੇ ਦਈਏ, ਤਾਂ ਮਤਲਬ ਉਹਦੀ ਉਮਰ ਦੇ ਹਿਸਾਬ ਦੇ ਨਾਲ, ਉਹਦੀ ਚੁਆਇਸ ਦੇ ਹਿਸਾਬ ਦੇ ਨਾਲ ਹੀ ਉਹਨੂੰ ਗਿਫਟ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਵੱਡਿਆਂ ਵਾਲਾ ਗਿਫਟ ਨਹੀਂ ਦਿੱਤਾ ਜਾਂਦਾ ਅਤੇ ਵੱਡਿਆਂ ਨੂੰ ਬੱਚਿਆਂ ਵਾਲਾ ਟੋਏ ਨਹੀਂ ਦਿੱਤਾ ਜਾਂਦਾ। ਜੀ ਜੀ ਜੀ ਇਸੇ ਤਰ੍ਹਾਂ ਹੀ ਜੀ ਪ੍ਰੋਗਰਾਮ ਗੀਤ ਬਹਾਰ ਹੈ, ਜਿਹਨੂੰ ਚੁਣ ਚੁਣ ਕੇ ਬਹਾਰ ਪੂਰਾ ਇੱਕ ਘੰਟਾ ਤੁਹਾਡੇ ਰੇਡੀਓ ਸੈਟ ਯਾਨੀ ਕਿ 102.7 FM 'ਤੇ ਚੱਲੀ ਜਾਣੀ ਹੈ। ਅਤੇ ਜੀ ਮੇਰੇ ਨਾਲ ਤੁਹਾਡਾ ਸਫ਼ਰ ਰਹੇਗਾ ਪੂਰੇ 2 ਵਜੇ ਤੱਕ, ਅਤੇ ਮੇਰਾ ਨਾਮ ਤਾਂ ਨਹੀਂ ਭੁੱਲ ਗਏ, ਮੈਨੂੰ ਪਤਾ ਹੈ ਕਿ ਮੇਰੇ ਵਾਲੀ ਵਾਈਬ ਜਿਹੜੀ ਹੈ ਨਾ ਉਹ ਤੁਹਾਨੂੰ ਕਦੇ ਵੀ ਮੇਰਾ ਨਾਮ ਭੁੱਲਣ ਨਹੀਂ ਦੇ ਸਕਦੀ। ਜੀ ਲਓ ਜੀ ਅਗਲਾ ਗੀਤ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਕਿ ਆਪਾਂ ਕਿੱਥੇ ਚੱਲੇ ਹਾਂ, ਜਿੱਥੇ ਵੀ ਚੱਲੇ ਹਾਂ ਨਾ ਆਪਾਂ ਇਕੱਠੇ ਜਾਣਾ ਹੈ, ਅਤੇ ਉੱਥੇ ਜਾ ਕੇ ਵੀ ਇੰਜੋਏ ਕਰਦਿਆਂ ਕਰਦਿਆਂ ਆਪਾਂ ਕੀ ਕਰਨਾ, FM ਟਿਊਨ ਕਰਕੇ ਰੱਖਣਾ।

ਫਿਲਮ ਲਵਾਰਿਸ ਦੇ ਵਿੱਚੋਂ ਲਿਆ ਗਿਆ ਗੀਤ ਜੋ ਕਿ 1999 ਦੇ ਵਿੱਚ ਬਣੀ ਸੀ। ਉਦਿਤ ਨਾਰਾਇਣ ਐਂਡ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਇੰਜੋਏ ਕੀਤਾ ਜੀ। ਰਾਜੇਸ਼ ਰੋਸ਼ਨ ਨੇ ਇਹਦੀ ਸੰਗੀਤਕਾਰ ਨੇ ਅਤੇ ਜਾਵੇਦ ਅਖਤਰ ਨੇ ਇਸ ਗੀਤ ਨੂੰ ਲਿਖਿਆ ਹੈ। ਅਕਸ਼ੇ ਖੰਨਾ ਐਂਡ ਮਨੀਸ਼ਾ ਕਰੋਲਾ ਨੇ ਇਸ ਫਿਲਮ ਦੇ ਵਿੱਚ ਅਦਾਕਾਰੀ ਕੀਤੀ ਹੈ। ਇਹ 90 ਦੀ ਦਹਾਕੇ ਦੀ ਸਭ ਤੋਂ ਸੁਰੀਲੀ ਅਤੇ ਰੋਮਾਂਟਿਕ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਕੀ ਦਿਲ ਨੂੰ ਸਕੂਨ ਦੇਣ ਵਾਲੇ ਗੀਤ ਜਿਹੜੇ ਨੇ ਪ੍ਰੋਗਰਾਮ ਗੀਤ ਵਹਾਅ ਦੇ ਵਿੱਚ ਚਲਾਏ ਜਾਂਦੇ ਨੇ ਅਤੇ ਉਹ ਸਾਰੇ ਸਰੋਤਾ ਜਿਹੜੇ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ। ਵਾਕਿਆ ਜੀ ਚਾਹ ਦਾ ਪਿਆਲਾ ਜੀ ਦਿਲ ਕਰ ਰਿਹਾ ਨੇ ਕਿ ਤੁਹਾਡਾ ਚਾਹ ਪੀਏ ਅਤੇ ਇੱਕ ਕੁਰਸੀ ਹੈ ਸੋਫੇ 'ਤੇ ਕੋਰਨਰ 'ਤੇ ਬੈਠ ਕੇ ਬਸ ਅੱਖਾਂ ਬੰਦ ਕਰਕੇ ਤੁਸੀਂ ਇਹ ਪ੍ਰੋਗਰਾਮ ਇੰਜੋਏ ਕਰਨਾ ਹੈ। ਜੇਕਰ ਤੁਸੀਂ ਕੋਈ ਹੋਰ ਕੰਮ ਨਹੀਂ ਕਰ ਰਹੇ ਤਾਂ ਇਹ ਨਹੀਂ ਕਿਤੇ ਕਿ ਡਰਾਈਵ ਕਰ ਰਹੇ ਹੋ ਅਤੇ ਤੁਸੀਂ ਕਹੋ ਕਿ ਹਾਂਜੀ ਅੱਖਾਂ ਬੰਦ ਕਰ ਲਈਏ। ਨਹੀਂ ਨਹੀਂ, ਡਰਾਈਵ ਕਰਦੇ ਹਾਂ ਤਾਂ ਪੂਰੇ ਦਾ ਪੂਰਾ ਧਿਆਨ ਤੁਹਾਡਾ ਜਿਹੜਾ ਹੈ ਉਹ ਡਰਾਈਵਿੰਗ 'ਤੇ ਰੋਡ 'ਤੇ ਹੋਣਾ ਚਾਹੀਦਾ ਹੈ। ਮਿਊਜ਼ਿਕ ਇੰਜੋਏ ਕਰਨਾ ਉਹ ਵੱਖਰੀ ਗੱਲ ਹੈ, ਪਰ ਉਸ ਤੋਂ ਪਹਿਲੇ ਆਪਣੀ ਸੇਫਟੀ ਜਿਹੜੀ ਨਾ ਬਹੁਤ ਜ਼ਰੂਰੀ ਹੈ। ਅਤੇ ਲਓ ਜੀ ਮੀਕਾ ਸਿੰਘ ਕਹਿ ਰਹੇ ਨੇ ਕਿ ਹੁਣ ਤੁਸੀਂ ਨਾ ਪੋਸਟਰ ਲਗਵਾ ਦਿਉ। ਅਤੇ ਕਿੱਦਾਂ ਦੇ ਪੋਸਟਰ ਲਗਵਾ ਦਿਉ ਆਓ ਜੀ ਸੁਣਦੇ ਹੈ। ਅਫਮਬੈਨ 102.7 ਮੈਗਾਹਰਟਜ਼ ਮੀਕਾ ਸਿੰਘ ਐਂਡ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ।

ਔਰ ਦੋਸਤੋ ਸੱਚੀ ਕਿਸੇ ਨੂੰ ਦਗਾ ਕਰਨਾ ਬਣਦਾ ਵੀ ਨਹੀਂ ਹੈ। ਜੇਕਰ ਤੁਹਾਡੇ ਨਾਲ ਕੋਈ ਪੂਰੀ ਇਮਾਨਦਾਰੀ ਅਤੇ ਪੂਰੀ ਵਫਾਦਾਰੀ ਨਾਲ ਚੱਲ ਰਿਹਾ ਹੈ, ਆਪਣਾ ਇਮਾਨ ਨਿਭਾ ਰਿਹਾ, ਆਪਣੀ ਦੋਸਤੀ ਆਪਣਾ ਫਰਜ਼ ਨਿਭਾ ਰਿਹਾ ਹੈ, ਅਤੇ ਤੁਹਾਨੂੰ ਵੀ ਫਿਰ ਉਹਦੇ ਨਾਲ ਪੂਰੀ ਵਫਾ, ਪੂਰੀ ਇਮਾਨਦਾਰੀ ਅਤੇ ਪੂਰਾ ਫਰਜ਼ ਨਿਭਾਉਣਾ ਚਾਹੀਦਾ। ਉਹ ਕੀਤੇ ਹੋਏ ਵਾਅਦੇ ਤੁਹਾਨੂੰ ਪੂਰੇ ਕਰਨੇ ਚਾਹੀਦੇ ਨੇ ਜਿਹੜੇ ਤੁਸੀਂ ਕਰ ਚੁੱਕੇ ਹੋ। ਅਤੇ ਜੇਕਰ ਤੁਸੀਂ ਵਾਅਦਾ ਆਪਣਾ ਪੂਰਾ ਨਹੀਂ ਕਰ ਸਕਦੇ ਤਾਂ ਫਿਰ ਵਾਅਦਾ ਕਰਨ ਦੀ ਜ਼ਰੂਰਤ ਯਾਨੀ ਕਿ ਹਿੰਮਤ ਵੀ ਨਾ ਰੱਖਿਆ ਕਰੋ। ਜੇਕਰ ਇਹ ਹਿੰਮਤ ਕੀਤੀ ਹੈ ਤਾਂ ਫਿਰ ਉਹਨੂੰ ਪੂਰਾ ਕਰਨ ਲਈ ਕੁਛ ਵੀ ਹੋ ਜਾਏ ਤਾਂ ਵਾਅਦਾ ਪੂਰਾ ਹੋਣਾ ਚਾਹੀਦਾ। ਕਈ ਵਾਰ ਨਾ ਕੋਈ ਇਨਸਾਨ, ਕੋਈ ਸ਼ਖਸ ਤੁਹਾਡੇ ਇੱਕ ਵਾਅਦੇ ਦੇ ਉੱਪਰ ਪੂਰੀ ਜ਼ਿੰਦਗੀ ਕੱਢ ਦਿੰਦਾ, ਅਤੇ ਜੇਕਰ ਉਹ ਤੁਹਾਡਾ ਵਾਅਦਾ ਪੂਰਾ ਨਾ ਹੋਵੇ, ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਜਾਓ, ਤਾਂ ਫਿਰ ਕੀ ਬੀਤਦੀ ਹੈ ਉਸ ਇਨਸਾਨ 'ਤੇ ਤਾਂ ਸਿਰਫ ਉਸਨੂੰ ਪਤਾ ਹੈ। ਤੁਸੀਂ ਸੋਚ ਕੇ ਦੇਖੋ, ਆਪਣੇ ਆਪ ਨੂੰ ਉਸ ਇਨਸਾਨ ਦੀ ਜਗ੍ਹਾ ਬਿਠਾ ਕੇ ਦੇਖੋ ਕਿ ਤੁਹਾਡੇ ਨਾਲ ਕੋਈ ਇਹੋ ਜਿਹਾ ਕਰੇ ਤਾਂ ਫਿਰ ਤੁਹਾਨੂੰ ਕਿੱਦਾਂ ਦਾ ਲੱਗੇਗਾ।

ਹੈ ਨਾ, ਦੁੱਖ ਹੁੰਦਾ ਹੈ ਨਾ, ਤਕਲੀਫ ਹੁੰਦੀ, ਕਿਉਂਕਿ ਹਰ ਇਨਸਾਨ ਦੇ ਵਿੱਚ ਜਾਨ ਹੈਗੀ ਹੈ। ਅਤੇ ਕਹਿੰਦੇ ਨੇ ਜਾਨ ਹੈ ਅਤੇ ਜਹਾਨ ਹੈ, ਅਤੇ ਜਿਹਦੇ ਵਿੱਚ ਜਾਨ ਹੈ ਉਹਦੇ ਵਿੱਚ ਦਿਲ ਹੈ, ਅਤੇ ਦਿਲ ਦੇ ਨਾਲ ਦਿਮਾਗ ਹੈ, ਅਤੇ ਦਿਮਾਗ ਨੂੰ ਥੋੜ੍ਹਾ ਜਿਹਾ ਵਰਤਿਆ ਕਰੋ, ਅਤੇ ਐਵੇਂ ਕਿਸੇ ਨੂੰ ਕਾਲ ਕਰਾਰ ਨਾ ਕਰਿਆ ਕਰੋ। 102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਆਰ ਜੇ ਰਣਦੀਪ ਕੌਰ ਤੁਹਾਡੇ ਨਾਲ, ਅਤੇ ਮੈਂ ਜੀ ਜਿਹੜਾ ਵਾਅਦਾ ਕਰਦੀ ਹਾਂ ਉਹ ਹਮੇਸ਼ਾ ਪੂਰਾ ਕਰਦੀ ਹਾਂ। ਅਤੇ ਅਗਲਾ ਗੀਤ ਹੈ ਜੀ ਅਭਿਜੀਤ ਐਂਡ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਜਿਹਾ ਗੀਤ ਹੈਗਾ। ਦਿਲ ਕਰ ਰਿਹਾ ਕਿ ਬਹੁਤ ਸਾਰੀਆਂ ਗੱਲਾਂ ਕਰਦੀ ਰਹਾਂ ਅਤੇ ਨਾਲ ਦੀ ਨਾਲ ਗੀਤ ਜਿਹੜੇ ਨਾ ਉਹ ਚੱਲਦੇ ਰਹਿਣ। ਪਰ ਕਹਿੰਦੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਗੀਤ ਚੱਲਣੇ ਨਾ, ਉੱਥੇ ਨਾਲ ਦੀ ਨਾਲ ਇਹਨਾਂ ਫਿਲਮਾਂ ਦੇ ਬਾਰੇ ਔਰ ਇਹਨਾਂ ਗੀਤਾਂ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਕਰਨੀ ਬਣਦੀ ਹੈ। 1996 ਦੇ ਵਿੱਚ ਬਣੀ ਇਹ ਫਿਲਮ ਮਾਸੂਮ, ਜਿਹੜੀ ਕਿ ਬਹੁਤ ਹੀ ਫੇਮਸ ਹੋਈ ਹੈ। ਆਪਣੀ ਮਿੱਠੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ, ਜੋ ਕਿ ਅਭਿਜੀਤ ਭੱਟਾਚਾਰਿਆ ਐਂਡ ਸਾਧਨਾ ਸਰਗਮ ਨੇ ਗਾਇਆ ਹੈ। ਹਾਂਜੀ, ਇਸ ਜਿਸ ਕਾਰਨ ਇਹ ਗੀਤ ਜਿਹੜਾ ਅੱਜ ਵੀ ਲੋਕਾਂ ਨੂੰ, ਯਾਨੀ ਕਿ ਤੁਹਾਨੂੰ ਅਤੇ ਮੈਨੂੰ ਬੜਾ ਪਸੰਦ ਹੈ। ਤੁਸੀਂ ਸੋਚ ਰਹੇ ਹੋਗੇ ਕਿ ਬਈ ਹੁਣ ਇਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਗੁਲਦਸਤੇ ਦੇ ਵਿੱਚੋਂ ਕਿਹੜਾ ਨਵਾਂ ਫੁੱਲ, ਮਤਲਬ ਗੀਤ ਲੈ ਕੇ ਆਈ ਹੈ ਰਣਦੀਪ। ਅਤੇ ਲਓ ਜੀ, ਤੁਹਾਡਾ ਬਹੁਤਾ ਇੰਤਜ਼ਾਰ ਤੁਹਾਨੂੰ ਨਾ ਕਰਵਾਉਂਦੇ ਹੋਏ ਅਗਲਾ ਗੀਤ ਤੁਹਾਡੇ ਰੇਡੀਓ ਸੈਟਸ 'ਤੇ। ਲਓ ਜੀ,

ਜੀ ਦੋਸਤੋ, ਅਗਲਾ ਗੀਤ ਜਿਹੜਾ ਆਫਾ ਮੋਰੀਨ ਬੋਧੀ ਤੁਸੀਂ ਸੁਣੋਗੇ। ਅਕਸ਼ੇ ਕੁਮਾਰ ਨੇ ਨਾ 1990 ਦੇ ਦਹਾਕੇ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਕੀਤੀਆਂ ਸੀ, ਮਤਲਬ ਉਹਨਾਂ ਦਾ ਨਾਮ ਖਿਡਾਰੀ ਮਤਲਬ ਖਿਲਾੜੀ ਜਿਹੜਾ ਜੇ ਉਹ ਜਿਹੜਾ ਫੇਮਸ ਹੋ ਗਿਆ ਸੀਗਾ, ਮਤਲਬ ਕਿ ਖਿਲਾੜੀ ਸੀਰੀਜ਼ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ, ਜਿਸ ਕਰਕੇ ਉਹਨਾਂ ਨੂੰ ਉਸ ਸਮੇਂ ਦੇ ਖਿਡਾਰੀ ਕੁਮਾਰ ਦਾ ਜਿਹੜਾ ਨਾਮ ਦਿੱਤਾ ਗਿਆ, ਜਿਹਦੇ ਵਿੱਚ ਸਭਸੇ ਬੜਾ ਖਿਲਾੜੀ, ਮਿਸਟਰ ਐਂਡ ਮਿਸਿਜ਼ ਖਿਲਾੜੀ, ਮੈਂ ਖਿਲਾੜੀ ਤੂੰ ਅਨਾੜੀ, ਖਿਲਾੜੀ 786, ਦੋ ਖਿਲਾੜੀ, ਏਕ ਖਿਲਾੜੀ ਔਰ ਏਕ ਹਸੀਨਾ, ਔਰ ਪਤਾ ਨਹੀਂ ਕਿੰਨੇ ਕੁ ਖਿਲਾੜੀ, ਮਤਲਬ ਇਹ ਸਾਰੀਆਂ ਫਿਲਮਾਂ ਜਿਹੜੀਆਂ ਖਿਲਾੜੀ ਦੇ ਨਾਮ ਤੋਂ ਸਿਰਫ ਅਤੇ ਸਿਰਫ ਅਕਸ਼ੇ ਕੁਮਾਰ ਦੇ ਹਿੱਸੇ ਦੇ ਵਿੱਚ ਆਈਆਂ, ਕਿਉਂਕਿ ਉਹਨਾਂ ਦੀ ਇੱਕ ਫਿਲਮ ਜਿਹੜੀ ਸੀਗੀ ਖਿਲਾੜੀ ਉਹ ਬਹੁਤ ਹੀ ਫੇਮਸ ਹੋ ਚੁੱਕੀ ਸੀਗੀ, ਅਤੇ ਉਸ ਤੋਂ ਬਾਅਦ ਡਾਇਰੈਕਟਰ ਐਂਡ ਪ੍ਰੋਡਿਊਸਰ ਐਂਡ ਖੁਦ ਮੈਨੂੰ ਲੱਗਦਾ ਕਿ ਅਕਸ਼ੇ ਕੁਮਾਰ ਨੇ ਸੋਚਿਆ ਹੋਊਗਾ ਕਿ ਕਿਉਂ ਨਾ ਇਹ ਜਿਹੜਾ ਖਿਲਾੜੀ ਟੈਗਲਾਈਨ ਹੈਗੇ ਮੇਰੇ ਵਾਸਤੇ ਤਾਂ ਲੱਕੀ ਹੈ, ਔਰ ਜਿੰਨੀਆਂ ਵੀ ਫਿਲਮਾਂ ਇਸ ਨਾਮ ਤੋਂ ਬਣ ਰਹੀਆਂ ਨੇ ਜਾਂ ਬਣਨਗੀਆਂ ਉਹ ਸਭ ਦੀਆਂ ਸਭ ਜਿਹੜੀਆਂ ਨਾ ਉਹ ਹਿੱਟ ਹੋਣਗੀਆਂ। ਔਰ ਇਹ ਵਾਕਈ ਇੱਕ ਖਿਲਾੜੀ ਜਿਹੜਾ ਨਾਮ ਸੀ ਨਾ, ਇਹ ਉਹਨਾਂ ਦੀ ਪਰਸਨੈਲਿਟੀ ਨੂੰ ਸੂਟ ਕਰ ਰਿਹਾ ਸੀਗਾ, ਔਰ ਉਸ ਤੋਂ ਬਾਅਦ ਜਿੰਨੀਆਂ ਵੀ ਫਿਲਮਾਂ ਬਣੀਆਂ ਨਾ ਉਹ ਸਾਰੀਆਂ ਹੀ ਖਿਲਾੜੀ ਖਿਲਾੜੀ, ਔਰ ਇਹ ਖਿਲਾੜੀ ਵੋ ਖਿਲਾੜੀ, ਮਤਲਬ ਖਿਲਾੜੀਓ ਕੇ ਖਿਲਾੜੀ, ਅਤੇ ਜੀ ਸੁਪਰ ਸਟਾਰ ਬਣ ਗਏ ਸਾਡੇ ਅਕਸ਼ੇ ਕੁਮਾਰ। ਕੁਮਾਰ ਸਾਨੂੰ ਦੀ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਜਿਹੜਾ ਅਗਲਾ ਗੀਤ, ਉਹ ਫਿਲਮ ਹੈ ਜੀ ਸਭ ਤੋਂ ਬੜਾ ਖਿਲਾੜੀ, ਜੋ ਕਿ 1995 ਦੇ ਵਿੱਚ ਬਣੀ ਸੀ। ਲਓ ਜੀ, ਤੁਹਾਡੇ ਰੇਡੀਓ ਸੈਟਸ 'ਤੇ ਯਾਨੀ ਕਿ 102.7 ਮੈਗਾਹਰਟਸ 'ਤੇ ਅਗਲਾ ਗੀਤ ਪ੍ਰੋਗਰਾਮ ਹੈ ਜੀ ਗੀਤ ਬਹਾਰ ਦੇ ਵਿੱਚ।

ਪਿਆਰ ਕਰਦੇ ਹਾਂ। ਅਕਸ਼ੇ ਕੁਮਾਰ ਜੋ ਕਿ ਖਿਲਾੜੀਓ ਕੇ ਖਿਲਾੜੀ ਅੰਦਾਜ਼ ਜਿਹੜਾ ਉਹਨਾਂ ਨੇ ਆਪਣੇ ਕਿਰਦਾਰ ਦੇ ਨਾਲ ਨਿਭਾਇਆ ਹੈ, ਬਿਲਕੁਲ ਉਸ ਰੂਪ ਦੇ ਵਿੱਚ, ਉਸ ਪਰਸਨੈਲਿਟੀ ਦੇ ਵਿੱਚ ਬਿਲਕੁਲ ਉਹ ਫਿੱਟ ਐਂਡ ਫਾਈਨ ਰਹਿੰਦੇ ਨੇ। ਸੂਟ ਕਰਦੀ ਹੈ ਉਹਨਾਂ ਨੂੰ ਇਹ ਵਾਲੀ ਪਰਸਨੈਲਿਟੀ, ਔਰ ਵਾਕਈ ਇੱਕ ਧਾਕੜ ਜਿਹਾ ਸਟਾਈਲ ਉਹਨਾਂ ਦਾ ਜਿਹੜਾ ਕਿ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦੇ ਤਿਉਂ ਜਿਉਂਦਾ ਰਹੇਗਾ, ਜਿਉਂਦਾ ਹੈ, ਔਰ ਅਸੀਂ ਉਹਨਾਂ ਨੂੰ ਇੱਦਾਂ ਹੀ ਪਿਆਰ ਕਰਦੇ ਰਹਾਂਗੇ। ਔਰ ਜੀ ਜਿਹਨਾਂ ਨੂੰ ਲੱਗ ਰਿਹਾ ਕਿ ਇਹ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਹੈ, ਜੀ ਨਹੀਂ, ਇਹ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈ ਜੀ, ਉਹ ਤਾਂ ਜੀ 11 ਤੋਂ 12 ਵਜੇ ਹੋਏਗਾ। ਇਹ ਤਾਂ ਜੀ ਪ੍ਰੋਗਰਾਮ ਹੈ ਗੀਤ ਬਹਾਰ, ਯਾਨੀ ਕਿ ਗੀਤਾਂ ਦੀ ਬਹਾਰ ਮੈਂ ਲਾਉਣੀ ਹੈ ਅਤੇ ਤੁਸੀਂ ਸੁਣਨੀ ਹੈ, ਅਤੇ ਤੁਸੀਂ ਟਿਊਨ ਕਰਕੇ ਰੱਖਣਾ ਹੈ 102.7, ਯਾਨੀ ਕਿ 102.7 ਮੈਗਾਹਰਟਸ। ਇਹ ਨੰਬਰ ਜਿਹੜਾ ਹੈਗਾ ਇਹ ਸਾਡੀ FM ਦਾ, ਜਿਹੜਾ ਕਿ ਤੁਸੀਂ ਆਪਣੇ ਰੇਡੀਓ ਸੈੱਟ 'ਤੇ ਟਿਊਨ ਕਰਨਾ ਹੈ। ਅਤੇ ਜਿਨ੍ਹਾਂ ਨੂੰ ਭੁਲੇਖਾ ਲੱਗ ਰਿਹਾ ਕਿ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਚੱਲ ਰਿਹਾ, ਨਹੀਂ ਜੀ, ਇਹ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈਗਾ। ਅਤੇ ਲਓ ਜੀ ਅਗਲਾ ਗੀਤ ਫਿਲਮ ਡੁਪਲੀਕੇਟ ਦੇ ਵਿੱਚੋਂ, ਜੋ ਕਿ 1998 ਦੇ ਵਿੱਚ ਬਣੇ ਸੀ, ਜਾਵੇਦ ਅਖਤਰ ਅਤੇ ਅਨੂ ਮਲਿਕ ਜਿਨ੍ਹਾਂ ਨੇ ਇਸ ਗੀਤ ਨੂੰ ਬਣਾਇਆ ਹੈ, ਗੁਣਗੁਣਾਇਆ ਹੈ ਅਤੇ ਮਿਊਜ਼ਿਕ ਦਿੱਤਾ ਹੈ, ਉਹਦੇ ਨਾਰਾਇਣ ਐਂਡ ਅਲਕਾ ਯਾਗਨਿਕ। ਬੜਾ ਪਿਆਰਾ ਹੀ ਸੌਂਗ ਹੈ ਜੀ।

ਵੈਲ ਦੋਸਤੋ, ਜਦੋਂ ਵੀ ਅਕਸ਼ੇ ਕੁਮਾਰ ਦਾ ਨਾਮ ਆਉਂਦਾ ਨਾ, ਤਾਂ ਸਾਡੇ ਜ਼ਹਿਨ ਦੇ ਵਿੱਚ, ਸਾਡੇ ਖਿਆਲ ਦੇ ਵਿੱਚ ਨਾ, ਉਹ ਇੱਕ ਪਰਸਨੈਲਿਟੀ ਆਉਂਦੀ ਹੈ ਕਿ ਜਿਹੜੀ ਹਮੇਸ਼ਾ ਜਿਹੜੀ ਨਾ ਫਿੱਟ ਫਾਈਨ ਰਹਿੰਦੀ ਹੈ। ਮਤਲਬ ਦੇਖਣ ਤੋਂ ਲੱਗਦਾ ਹੁੰਦਾ ਕਈ ਵਾਰ ਕਿ ਇਹਨਾਂ ਨੂੰ ਸ਼ਾਇਦ ਕਦੀ ਕੋਈ ਪ੍ਰੋਬਲਮ ਨਹੀਂ ਹੋਈ ਹੋਵੇਗੀ, ਔਰ ਖੁਦਾ ਨਾ ਖਾਸਾ ਕਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਔਰ ਪਰੇਸ਼ਾਨੀ ਆਵੇ, ਕਿਉਂਕਿ ਉਹ ਸਾਡੇ ਸਭ ਦੇ ਫੇਵਰੇਟ ਨਹੀਂ, ਔਰ ਅਸੀਂ ਉਹਨਾਂ ਨੂੰ ਬਹੁਤ

ਵਾਕਿਆ ਜੀ ਮੈਂ ਵੀ ਨਹੀਂ ਸੀ ਸੋਚਿਆ ਕਿ ਇੰਨੀ ਜਲਦੀ ਜਿਹੜਾ ਸਮਾਂ ਭੱਜਦਾ ਜਾਏਗਾ, ਪਰ ਸਮਾਂ ਸੱਚੀ ਭੱਜੀ ਜਾ ਰਿਹਾ। 10:56 ਅਤੇ 29 ਸੈਕਿੰਡ ਜਿਹੜੇ ਨੇ ਸਟੂਡੀਓ ਦੀ ਘੜੀ 'ਤੇ ਹੋ ਚੁੱਕੇ ਨੇ, ਯਾਨੀ ਕਿ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਹੈ ਉਹ ਕੋਲ ਕੋਲ ਆਉਂਦਾ ਜਾ ਰਿਹਾ। ਅਤੇ ਜੀ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਦੇ ਹਾਂ ਅਤੇ ਇਸ ਤੋਂ ਬਾਅਦ ਤੁਹਾਡਾ ਫੇਵਰੇਟ ਵਾਲਾ ਸ਼ੋਅ ਯਾਨੀ ਕਿ ਫੋਨ ਇਨਫਰਮਾਇਸ਼ ਹੀ ਲੈ ਕੇ ਜਲਦ ਹਾਜ਼ਰ ਹੋਵਾਂਗੀ। ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਆਖਰੀ ਗੀਤ ਪਲਕ ਦੀ ਆਵਾਜ਼ ਦੇ ਵਿੱਚ ਪ੍ਰੇਮ ਰਤਨ ਧਨ ਪਾਇਓ।

ਸਮਾਂ ਹੋ ਚੁੱਕਿਆ ਜੀ FM ਨਿਊਜ਼ ਹੈਡਲਾਈਨਸ ਦਾ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮ ਨੇ ਕਿਹਾ ਹੈ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਖਾਸ ਤੌਰ 'ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ EV ਪੈਟਰੋਲ ਨਾਲੋਂ ਕਰੀਬ 20 ਰੁਪਏ ਪੀ ਲੀਟਰ ਸਸਤਾ E85 ਇੰਧਨ ਲਿਆਉਣ ਦੀ ਯੋਜਨਾ ਵੀ ਬਣਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸੜਕ ਆਵਾਜਾਈ ਖੇਤਰੀ ਲਈ ਸਾਫ਼ ਵਿਕਲਪ ਇੰਧਨ ਅਤੇ ਅਤ ਆਧੁਨਿਕ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੋਂ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਵੇਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੀ ਧੁੱਸੀਬੰਦ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਵੀ ਦਿੱਤੀ ਹੈ। ਉਧਰ ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਰੋਣ 2.0 ਦੀ ਸ਼ੁਰੂਆਤ ਕੀਤੀ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਨੂੰ ਮਸਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਿਮ ਵਿਦਾਈ ਦਿੱਤੀ ਗਈ। ਉਧਰ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲਾਂ ਇੱਕ ਰੋਜ਼ਾ ਟੈਸਟ ਮੈਚ ਅੱਜ ਲੰਡਨ ਦੇ ਇਤਿਹਾਸਿਕ ਲਾਰਡਨਸ ਮੈਦਾਨ ਵਿਖੇ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ। ਇਹ ਲਾਰਡਸ ਵਿਖੇ ਖੇਡਿਆ ਜਾਣ ਵਾਲੇ

ਔਰਤਾਂ ਦਾ ਪਹਿਲਾ ਟੈਸਟ ਮੈਚ ਹੋਵੇਗਾ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੀ ਬੋਸਟਨ ਵਿੱਚ ਫਰਾਂਸ ਦੀ ਮੋਰੋਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਵੈਲਕਮ ਬੈਕ 102.7 ਮੈਗਾਹਰਟਸ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਾਂ ਮਰੀਨਵੋ ਐਂਡ ਜੀ ਤੁਸੀਂ ਸਾਰੇ ਤੇ ਮੈਂ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ ਆ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੁਹਾਡਾ ਫੇਵਰਟ ਯਾਨੀ ਕਿ ਪਸੰਦੀਦਾ ਪ੍ਰੋਗਰਾਮ ਫੋਨ ਇਨ ਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ ਤੇ ਜੀ ਤੜਕੇ ਦੇ ਵਿੱਚ ਆਪਾਂ ਬਹੁਤ ਸਾਰੀਆਂ ਤੜਕੇ ਵਾਲੀਆਂ ਗੱਲਾਂ ਕਰਾਂਗੇ ਮਤਲਬ ਖਾਣ ਪੀਣ ਵਾਲੀਆਂ ਗੱਲਾਂ ਨਹੀਂ ਵੈਸੇ ਗੱਲਾਂ ਕਰਾਂਗੇ ਤੁਸੀਂ ਨੰਬਰ ਡਾਇਲ ਕਰਨਾ ਹੈ 0181 2342 174 ਅਤੇ ਗੱਲ ਹੋਏਗੀ ਤੁਹਾਡੀ ਮੇਰੇ ਨਾਲ ਐਫ ਐਮ ਸਟੂਡੀਓ ਦੇ ਵਿੱਚ ਅਤੇ ਗੱਲਾਂ ਕਰਾਂਗੇ ਬਹੁਤ ਸਾਰੀਆਂ ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਅੱਜ ਮੈਂ ਦੋ ਸਿੰਗਰਸ ਜਿਹੜੇ ਨੇ ਤੁਹਾਨੂੰ ਪਹਿਲੇ ਹੀ ਦੱਸ ਦੇਣੇ ਨੇ ਜਿਹੜੇ ਸਾਨੂੰ ਫੋਨ ਕਾਲ ਕਰਨਗੇ ਅਤੇ ਉਹਨਾਂ ਦੋਨੋਂ ਸਿੰਗਰਸ ਦੇ ਵਿੱਚੋਂ ਇੱਕ ਸਿੰਗਰ ਤੁਸੀਂ ਚੂਜ਼ ਕਰਕੇ ਆਪਣੀ ਚੋਇਸ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ ਦੋਵਾਂ 'ਚ ਕੋਈ ਇੱਕ ਉਹਦਾ ਗੀਤ ਮੈਂ ਚਲਾਵਾਂਗੀ ਅਤੇ ਪਹਿਲਾਂ ਗੀਤ ਤਾਂ ਜੀ ਮੇਰੀ ਪਸੰਦ ਦਾ ਲੱਗੇਗਾ ਅਤੇ ਉਸ ਤੋਂ ਬਾਅਦ ਪੂਰਾ ਸਮਾਂ ਜਿਹੜਾ ਨਾ ਤੁਹਾਡੇ ਪਸੰਦ ਦੇ ਗੀਤ ਲੱਗਣਗੇ ਅਤੇ ਉਹਦੇ ਵਿੱਚ ਗੀਤਾ ਜੈਲਦਾਰ ਅਤੇ ਕਮਲਜੀਤ ਨੀਰੂ ਮੈਂ ਚੂਜ਼ ਕੀਤੇ ਨੇ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਕੋਈ ਇੱਕ ਸਿੰਗਰ ਦਾ ਨਾਮ ਦੱਸਣਾ ਅਤੇ ਫਿਰ ਮੈਂ ਉਹਦਾ ਗੀਤ ਐਫ ਐਮ ਰੇਨਬੋ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਚਲਾ ਦੇਣਾ ਹੈ
1: ਰਾਤ ਦਿਨ ਟੈਕਸੀ ਚਲਾਉਂਦਾ

0: ਤੇ ਤੁਹਾਨੂੰ ਮੈਂ ਸਭ ਨੂੰ ਦੱਸ ਦਵਾਂ ਕਿ ਸਾਡੇ ਪਹਿਲੇ ਕਾਲਰ ਜਿਹੜੇ ਕਿ ਐਫ ਐਮ ਰੇਨਬੋ ਦੇ ਜਿਨ੍ਹਾਂ ਨੇ ਟਿਊਨ ਕੀਤਾ 081 ਤੇ 4474 ਉਹਨਾਂ ਦੀ ਕਾਲ ਲੱਗ ਚੁੱਕੀ ਹੈ ਅਤੇ ਫਿਰ ਗੱਲ ਕਰਦੀ ਹੈ ਉਹਨਾਂ ਦੇ ਨਾਲ। ਮੈਂ ਪਹਿਲੇ ਅਨਾਊਂਸ ਕਰ ਦੇਵਾਂ ਕਿ ਗੀਤਾ ਜੈਲਦਾਰ ਐਂਡ ਕਮਲਜੀਤ ਨੀਰੂ ਦੋ ਸਿੰਗਰ ਦੇ ਵਿੱਚੋਂ ਤੁਸੀਂ ਕੋਈ ਇੱਕ ਸਿੰਗਰ ਦੱਸਣਾ ਹੈ ਅਤੇ ਆਪਾਂ ਉਹਦਾ ਗੀਤ ਚਲਾਵਾਂਗੇ। ਗੱਲ ਹੋ ਰਹੀ ਹੈ ਪਹਿਲੇ ਕਾਲਰ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ।
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ। ਮੈਮ
0: ਜੀ ਸਵਾਗਤ ਸਰ ਤੁਹਾਡਾ, ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ।
1: ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਮੈਡਮ, ਬਹੁਤ ਵਧੀਆ, ਤੁਸੀਂ ਸੁਣਾਓ ਮੈਮ।
0: ਕਿਤੇ ਕਾਲੀ ਤਾਂ ਨਹੀਂ ਜਾਣ ਦੀ?
1: ਨਹੀਂ ਕਾਲੀ ਨਹੀਂ ਮੈਡਮ,
0: ਪਿੱਛੇ ਬੜੇ ਹੌਰਨ ਵੱਜ ਰਹੇ ਨੇ
1: ਉਹ। ਮੈਡਮ ਨਾ ਸ਼ੌਪ ਤੇ ਰੋਡ ਹੈਗੇ, ਉਹ ਟ੍ਰੈਫਿਕ ਵਗੈਰਾ ਕਾਫੀ ਹੁੰਦਾ ਹੈਗਾ ਜੀ।
0: ਓਕੇ ਓਕੇ। ਤੇ ਤੁਸੀਂ ਆਪਣੇ ਉਹ ਕੀ ਕਹਿੰਦੇ ਹੁੰਦੇ ਜਿਹੜੇ ਗਲਾਸ ਸ਼ੀਸ਼ੇ ਨੇ ਉਹ ਬੰਦ ਕਰ ਲਿਆ ਕਰੋ ਜਦੋਂ ਫੋਨ ਕਾਲ ਲਾਉਣੀ ਹੋਵੇ, ਕਿ ਜਾਂ ਫਿਰ ਨਾਲ ਦੀ ਨਾਲ ਕਸਟਮਰਸ ਨੂੰ ਵੀ ਸੁਣਾਉਂਦੇ ਹੋ ਕਿ ਬਈ ਮੇਰੀ ਕਾਲ ਲੱਗੀ ਹੈ?
1: ਕਸਟਮਰ ਵੀ ਬੈਠੇ, ਉਹ ਵੀ ਸੁਣ ਰਹੇ ਕਾਲ ਸੇਵਾ ਜੀ।
0: ਕਿਆ ਬਾਤ ਹੈ।
1: ਹਾਂਜੀ।
0: ਤੇ ਹੁਣ ਫਿਰ ਸਾਨੂੰ ਪਤਾ ਲੱਗੇ ਜਿਹੜੇ ਨਵੇਂ ਨਵੇਂ ਜਿਹੜੇ ਸਾਡੇ ਕਾਲਰ ਸਾਡੇ ਨਾਲ ਜੁੜੇ ਨੇ ਸੁਣ ਰਹੇ ਨੇ, ਕਿ ਜਿਹੜੇ ਸੋਨੂੰ ਜੀ ਨੇ ਕਪੂਰਥਲਾ ਦੇ ਲਾਗੇ ਤੋਂ ਜਿਨ੍ਹਾਂ ਨੇ ਫੋਨ ਕੀਤਾ, ਇਹ ਕੰਮ ਕੀ ਕਰਦੇ ਨੇ?
1: ਮੈਡਮ ਮੇਰੀ ਮੋਬਾਈਲ ਸ਼ੋਪ ਆ ਮੈਮ।
0: ਮੋਬਾਈਲ ਦੀ ਸ਼ੋਪ ਹੈ?
1: ਹਾਂਜੀ ਮੈਡਮ। ਨਾਲੇ ਮੈਂ ਤਿੰਨਾਂ ਚੌਂ ਸਾਲਾਂ ਵਿੱਚ 400-500 ਐਫ ਐਮ ਸੇਲ ਕਰ ਚੁੱਕਾ ਮੈਮ।
0: ਕਿਆ ਬਾਤ ਹੈ, ਫਿਰ ਤਾਂ ਕਲੈਪਿੰਗ ਬਣਦੀ ਹੈ ਜੀ।
1: ਮੈਂ ਵੱਧ ਤੋਂ ਵੱਧ ਲਿਸਨਰ ਜੋੜ ਰਿਹਾ ਮੈਡਮ ਆਕਾਸ਼ਵਾਣੀ ਐਫ ਐਮ ਨਾਲ ਮੈਮ।
0: ਇਹ ਤਾਂ ਬੜੀ ਹੀ ਮਤਲਬ ਕਿ ਸੋਹਣੀ ਅਤੇ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਜਿਹੜੀ ਤੁਹਾਡੀ ਹੋਬੀ ਹੈ ਯਾਨੀ ਕਿ ਐਫ ਐਮ ਸੁਣਨਾ, ਅਤੇ ਤੁਸੀਂ ਬਹੁਤ ਸਾਰੇ ਕਾਲਰਸ ਨੂੰ ਲਿਸਨਰਸ ਨੂੰ ਵੀ ਆਪਣੇ ਨਾਲ ਨਵੀਆਂ ਨੂੰ ਜੋੜ ਲਿਆ ਹੈ।
1: ਹਾਂਜੀ ਮੈਡਮ, 15-16 ਸਾਲ ਹੋ ਗਏ ਸਾਨੂੰ ਆਕਾਸ਼ਵਾਣੀ ਨਾਲ ਜੁੜੇ ਨੂੰ, ਤੇ ਬੜਾ ਕੁਝ ਮੈਡਮ ਸਾਨੂੰ ਸਿੱਖਣ ਨੂੰ ਮਿਲਿਆ, ਇਤੋਂ ਬੜੇ ਦੋਸਤ ਅੱਛੇ ਅੱਛੇ ਮਿਲੇ, ਬਹੁਤ ਕੁਝ ਮਿਲਿਆ ਮੈਡਮ ਸਾਨੂੰ ਆਕਾਸ਼ਵਾਣੀ ਤੋਂ।
0: ਤੇ ਫਿਰ ਜਿਹੜੇ ਜਿਨ੍ਹਾਂ ਨੂੰ ਜੋੜਿਆ ਤੁਸੀਂ ਐਫ ਐਮ ਦੇ ਨਾਲ, ਉਹਨਾਂ ਨੂੰ ਫਿਰ ਟ੍ਰਿਕ ਵੀ ਦੱਸ ਦਿਓ ਕਿ ਜਿਹੜਾ ਇੱਕ ਘੰਟੇ ਦਾ ਪ੍ਰੋਗਰਾਮ ਹੁੰਦਾ ਫੋਨ ਇਨ ਫਰਮਾਇਸ਼ੀ, ਉਹਦੇ ਵਿੱਚ ਕਾਲ ਕਿੱਦਾਂ ਲਾਉਣੀ, ਕਿਉਂਕਿ ਤੁਹਾਡੀ ਤਾਂ ਮੋਬਾਈਲ ਦੀ ਸ਼ੋਪ ਹੈ, ਤੁਹਾਡੇ ਕੋਲ ਹੋ ਸਕਦਾ 2-4 ਨੰਬਰ ਵੀ ਹੋਣ।
1: ਹਾਂਜੀ ਹਾਂਜੀ ਮੈਡਮ, ਦੱਸਦੇ ਰਹੀ ਤਾਂ ਹੈਗਾ, ਜਿੱਦਾਂ ਕੱਟ ਕੱਟ ਕੇ ਲਗਾਈ ਹੋ ਲੱਗੀ ਕਾਲ ਤੁਹਾਡੀ।
0: ਤੇ ਜੇ ਕੋਈ ਲਾਮਾ ਦੇਵੇ ਬਈ ਤੂੰ ਕਿਹਾ ਸੀਗਾ ਪਰ ਮੇਰੀ ਕਾਲ ਨਹੀਂ ਲੱਗੀ, ਮਤਲਬ ਮਹੀਨਾ ਹੋ ਗਿਆ ਜਾਂ ਹਫ਼ਤਾ ਹੋ ਗਿਆ,
1: ਮੈਂ ਦੱਸਣਾ ਕਿਉਂ ਨਹੀਂ ਲੱਗਦੀ ਕਈਆਂ ਦੀ। ਕਈ ਮੈਡਮ ਮੈਂ ਮਿਹਨਤ ਕਰਨੀ ਪੈਂਦੀ ਹੈਗੀ ਆ। ਕਈ ਵਾਰ ਨਾ ਅਸੀਂ ਜਿੱਦਾਂ 10 ਮਿੰਟ ਟਰਾਈ ਕਰਦੇ ਹੈਗੇ ਜਾਂ ਥੱਕ ਜਾਂਦੇ, ਨਹੀਂ ਯਾਰ ਲੱਗਣੇ ਲਈ ਛੱਡ ਦਿੰਦੇ ਹਾਂ
0: ਜੀ,
1: ਤੇ ਮੈਡਮ ਲਗਾਤਾਰ ਸਾਨੂੰ ਮਿਹਨਤ ਕਰਨੀ ਪੈਂਦੀ, ਫਿਰ ਜਾ ਫਲ ਮਿਲਦਾ ਮੈਮ।
0: ਵਾਕਈ ਵਾਕਈ।
1: ਹਾਂਜੀ
0: ਉਸ ਬਿਲਕੁਲ ਜੀ, ਉਹ ਕਹਿੰਦੇ ਨੇ ਨਾ ਕਿ ਕੋਈ ਵੀ ਰਿਸ਼ਤਾ ਨਿਭਾਉਣਾ ਹੋਵੇ ਨਾ, ਉਹਦੇ ਵਾਸਤੇ ਥੋੜ੍ਹੀ ਜਿਹੀ ਵਫਾਦਾਰੀ, ਇਮਾਨਦਾਰੀ ਅਤੇ ਥੋੜ੍ਹਾ ਜਿਹਾ ਸਬਰ ਚਾਹੀਦਾ, ਅਤੇ ਬਿਲਕੁਲ ਐਫ ਐਮ ਰੇਨਬੋ ਦੇ ਨਾਲ ਵੀ ਇਹੋ ਰਿਸ਼ਤਾ ਹੈ।
1: ਜੀ ਜੀ
0: ਜੀ ਮੈਮ। ਜੀ ਸਰ, ਗੀਤ ਕਿਹੜਾ ਸੁਣੋਗੇ?
1: ਮੈਮ ਗੀਤਾ ਜੈਲਦਾਰ ਦਾ ਸੁਣਾ ਦਿਓ ਕੋਈ ਵੀ।
0: ਥੈਂਕ ਯੂ ਸੋ ਮੱਚ ਕਾਲ ਕਰਨ ਲਈ, ਔਰ ਇੱਦਾਂ ਹੀ ਤੁਸੀਂ ਖੁਦ ਵੀ ਅਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਆਪਣੇ ਦੋਸਤਾਂ ਨੂੰ ਐਫ ਐਮ ਰੇਨਬੋ ਦੇ ਨਾਲ ਜੋੜਨਾ, ਬਹੁਤ ਵਧੀਆ ਲੱਗਿਆ ਜੀ। ਸਾਡੇ ਪਹਿਲੇ ਕਾਲਰ ਸਨ ਇਸ ਪ੍ਰੋਗਰਾਮ ਦੇ, ਹਾਲਾਂਕਿ ਬਹੁਤ ਪੁਰਾਣੇ ਨੇ, ਪਰ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਹੈ ਤਾਂ ਲੱਗਦਾ ਕਿ ਵਾਕਈ ਵੱਖਰੀ ਸੋਹਣੀ ਆਵਾਜ਼ ਸੋਹਣੀ ਹੈ, ਅਤੇ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਗੀਤ ਇੰਜੋਏ ਕਰਦੇ ਹਾਂ ਹਾਰਟ ਬੀਟ।

0: ਔਰ ਜਿਨ੍ਹਾਂ ਦੀ ਹਾਰਟਬੀਟ FM ਰੇਨਬੋ ਦੇ ਨਾਲ ਧੜਕਦੀ ਹੈ, ਚੱਲਦੀ ਹੈ, ਅਤੇ ਵਾਕਿਆ ਜੀ ਉਹਨਾਂ ਵਾਸਤੇ ਗੀਤ ਬੜਾ ਹੀ ਵਧੀਆ ਸੀਗਾ। ਗੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇੰਜੋਏ ਕੀਤਾ। 102.7 MHz ਸੀ, ਯਾਨੀ ਕਿ FM ਰੇਨਬੋ ਆਕਾਸ਼ਵਾਣੀ ਜਲੰਧਰ 'ਤੇ। ਐਂਡ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੀ ਹੈ। ਮੈਂ ਨੰਬਰ ਇੱਕ ਵਾਰੀ ਫਿਰ ਤੋਂ ਦੱਸ ਦੇਵਾਂ, 01812342174 ਜੀ ਸਾਡਾ ਨੰਬਰ ਹੈਗਾ, ਤੁਸੀਂ ਡਾਇਲ ਕਰਨਾ ਹੈ। ਅਤੇ ਜਿਹੜੀ ਹੁਣ ਸਾਡੀ ਕਾਲਰ ਆਉਣਗੀ, ਮੈਂ ਉਹਨਾਂ ਨੂੰ ਪਹਿਲੇ ਦੱਸ ਦੇਵਾਂ ਕਿ ਕਮਲਜੀਤ ਨੀਰੂ ਜਾਂ ਫਿਰ ਲਾਭ ਜੰਜੂਆ ਦੀ ਆਵਾਜ਼ ਦੇ ਵਿੱਚ, ਦੋਨਾਂ ਦੇ ਵਿੱਚੋਂ ਕੋਈ ਇੱਕ ਸਿੰਗਰ ਉਹਨਾਂ ਨੇ ਮੈਨੂੰ ਦੱਸਣਾ ਹੈ, ਅਤੇ ਆਪਾਂ ਉਹਦਾ ਗੀਤ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਲਗਾਵਾਂਗੇ। ਅਤੇ ਤੜਕਾ ਲੱਗਦਾ ਰਹੇਗਾ ਇੱਕ ਘੰਟਾ ਪੰਜਾਬੀ ਗੀਤਾਂ ਦਾ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਜੀ ਸਰ ਜੀ,
1: ਮੁਖਤਿਆਰ ਸਿੰਘ, ਪਿੰਡ ਮੀਰਸ਼ਾਹ ਵਾਲਾ, ਡਿਸਟ੍ਰਿਕਟ ਫਿਰੋਜ਼ਪੁਰ।
0: ਕਿਆ ਬਾਤ ਹੈ ਸਰ, ਪਹਿਲੇ ਕਪੂਰਥਲੇ ਵਾਲੀ ਕਾਲ ਆਈ ਸੀ ਅਤੇ ਹੁਣ ਤੁਹਾਡੇ ਵੱਲੋਂ ਆ ਗਈ ਹੈ, ਮਤਲਬ ਦੂਰ ਦੂਰ ਤੱਕ ਨੈਟਵਰਕ ਰੇਂਜ ਜਿਹੜੀ ਆ ਪੂਰੀ ਵਧੀਆ ਚੱਲ ਰਹੀ ਹੈ।
1: ਹਾਂਜੀ ਮੈਡਮ ਜੀ, ਜ਼ਿਆਦਾ ਤਾਂ ਜਲੰਧਰ ਵਾਲੇ ਕੁੰਡੇ ਮਨ ਸਿੱਧੀ ਪਾ ਲੈਂਦੇ ਨੇ, ਬੜੇ ਉਹਨਾਂ ਦੇ ਲੱਗਦੇ ਨੇ,
0: ਉਹ ਫਿਰ ਲੱਗ ਗਏ ਨਾ,
1: ਵੈਸੇ ਪੈ ਉਹ ਤਾਂ ਜਿੱਦਾਂ ਲੱਗਣਾ ਲੱਗ ਜਾਣਾ।
0: ਜੀ ਜੀ, ਉਹ ਪਿਆਰ ਹੈ ਨਾ, ਦੇਖੋ ਹੁਣ ਤੁਸੀਂ ਇੰਨੇ ਮਤਲਬ ਇਬਾਦਤ ਕਰਕੇ ਪਿਆਰ ਦੇ ਨਾਲ ਨੰਬਰ ਡਾਇਲ ਕਰੀ ਜਾਂਦੇ ਹੋਵੋਗੇ, ਅਤੇ ਤੁਹਾਡੀ ਕਾਲ ਲੱਗੀ ਹੈ ਅਤੇ ਅਸੀਂ ਨਾਲ ਦੀ ਨਾਲ ਰਿਸੀਵ ਕਰ ਲਈ ਹੈ।
1: ਹਾਂਜੀ,
0: ਸਾਨੂੰ FM ਰੇਨਬੋ ਨੂੰ ਸਭ ਨੂੰ ਸਾਰੇ ਜਾਣੇ ਉਨੇ ਹੀ ਪਿਆਰੇ ਨੇ, ਜਿੰਨੇ ਜਲੰਧਰ ਵਾਲੇ, ਉਨੇ ਲੁਧਿਆਣੇ ਵਾਲੇ, ਉਨੇ ਬਠਿੰਡੇ ਵਾਲੇ, ਤੇ ਉਨੇ ਹੀ ਤੁਸੀਂ
1: ਸਾਰੇ ਪੰਜਾਬ ਦੇ, ਤੁਹਾਡੇ ਬਾਹਰੋਂ ਬਾਹਰੋਂ ਫੋਨ ਦੂਰੋਂ ਆਉਂਦੇ ਨੇ।
0: ਬਿਲਕੁਲ ਬਿਲਕੁਲ, ਬੜੀ ਦੂਰੋਂ ਦੂਰੋਂ,
1: ਰਾਜਸਥਾਨ।
0: ਹਾਂਜੀ ਹਾਂਜੀ, ਹਨੂੰਮਾਨਗੜ੍ਹ ਤੋਂ।
1: ਹਨੂੰਮਾਨਗੜ੍ਹ ਹੈ
0: ਜੀ ਜੀ। ਹੁਣ ਕੋਈ ਇਹ ਨਾ ਕਹਿ ਦੇਵੇ ਕਿ ਬਈ ਸਪੈਸ਼ਲ ਸਪੈਸ਼ਲ ਨਾਂ ਲਏ, ਤੇ ਜਿਨ੍ਹਾਂ ਦੇ ਨਾਂ ਰਹਿ ਗਏ, ਪਤਾ ਨਹੀਂ ਕੋਈ ਨਾਰਾਜ਼ਗੀ ਸੀਗੀ। ਜੀ ਸਰ, ਹੋਰ ਸਭ ਖੈਰੀਅਤ ਸੁਖਸਾਂਦ?
1: ਠੀਕ ਠਾਕ ਮੈਡਮ ਜੀ। ਜਿਹੜੇ ਨਵੇਂ ਪ੍ਰੋਗਰਾਮ, ਜਦੋਂ ਤੋਂ ਨਵੇਂ ਆਰਜੇ ਆਏ ਨੇ ਨਾ, ਤੁਸੀਂ ਤਾਂ ਨਹੀਂ ਕਰਦੇ ਹੋਰ ਜਿਹੜੇ ਨਾ।
0: ਹਾਂਜੀ,
1: ਪ੍ਰੋਗਰਾਮ ਨਾ ਹੋਰ ਤਰ੍ਹਾਂ ਦੇ ਕਰਦੇ ਨੇ, ਉਟ ਪਟਾਂਗ ਜਿਵੇਂ।
0: ਕੋਈ ਗੱਲ ਨਹੀਂ, ਅਸੀਂ ਤੁਹਾਡੀ ਜਿਹੜੀ ਹੈ ਸ਼ਿਕਾਇਤ ਕਹਿ ਸਕਦੇ ਹਾਂ, ਜਾਂ ਪਿਆਰ ਨਾਲ ਤੁਸੀਂ ਰਿਕੁਐਸਟ ਕੀਤੀ ਹੈ।
1: ਤੁਹਾਡਾ ਵੀ
0: ਜ਼ਰੂਰ ਜੀ, ਅਸੀਂ ਇਸ ਚੀਜ਼ ਦਾ ਧਿਆਨ ਰੱਖਾਂਗੇ ਜ਼ਰੂਰ। ਇਸ ਚੀਜ਼ ਨੂੰ
1: ਦੂਜੀ ਗੱਲ ਇਹ, ਜਦੋਂ ਕੋਈ ਫਰਮਾਇਸ਼ ਕਰਦਾ ਤਾਂ ਮੈਡਮ ਜ਼ਰੂਰ ਪੁੱਛਦੀ ਹੈ ਕਿਹਨੂੰ ਸੁਣਾਉਣਾ ਹੈ, ਇਹ ਵੀ ਗੱਲ ਨਹੀਂ ਪੁੱਛਣੀ ਚਾਹੀਦੀ। ਜਿਹੜਾ ਕੋਈ ਫਰਮਾਇਸ਼ ਕਰਦਾ ਚੁੱਪ ਕਰ ਸੁਣਾ ਦਿਓ ਗੀਤ।
0: ਜੀ ਜੀ ਜੀ, ਜ਼ਰੂਰ, ਇਹ ਵੀ ਗੱਲ ਨੋਟ ਕਰਨ ਵਾਲੀ ਹੈ। ਕਈ ਵਾਰ ਇੱਦਾਂ ਹੁੰਦਾ ਨੇ ਕਿ ਕਿਸੇ ਨੂੰ ਡੈਡੀਕੇਟ ਕਰਨਾ ਹੁੰਦਾ, ਆਪਣੀ ਵਾਈਫ ਨੂੰ ਕਰਨਾ ਹੁੰਦਾ, ਆਪਣੇ ਹਸਬੈਂਡ ਨੂੰ ਕਰਨਾ ਹੁੰਦਾ, ਉਹ ਗੱਲ ਹੋ ਜਾਂਦੀ।
1: ਵੈਸੇ ਵੀ ਸੁਣਿਆ ਜਾ ਸਕਦਾ ਕੋਈ ਗੀਤ ਜਿਹੜਾ ਕੋਈ ਉਹੋ ਜਿਹਾ ਵੀ ਹੁੰਦਾ ਹੈ,
0: ਆਪਣੀ ਚੋਇਸ ਵੀ ਹੁੰਦੀ ਨਾ। ਕਈ ਵਾਰ ਦਿਲ ਕਰਦਾ ਕਿ ਬਈ ਅਸੀਂ ਸੈਡ ਸੌਂਗ ਸੁਣਨੇ, ਕਈ ਵਾਰ ਦਿਲ ਕਰਦਾ ਕਿ ਹੁਣ ਭੰਗੜੇ ਵਾਲੇ ਸੌਂਗ ਸੁਣਨੇ ਨੇ। ਜੀ ਸਰ, ਤੇ ਹੁਣ ਕੋਈ ਗੱਲ ਨੀ ਸਰ, ਆਪਾਂ ਗੁੱਸਾ ਕਰਨਾ ਹੀ ਨੀ ਕਿਸੇ ਗੱਲ ਦਾ। ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿਹੜਾ ਗੀਤ ਸੁਣਨਾ ਹੈ।
1: ਸਹੀ ਗੱਲ ਨੀ ਲੱਗਦੀ ਜਿਹੜੀ ਇਹੋ ਜਿਹੀ ਗੱਲ ਆਵਾ ਤਾਂ ਅੱਗੇ ਉਲਟਿਆ ਪਿਆ, ਇਹੋ ਜਿਹੀ ਗੱਲਾਂ ਕਰਾਂਗੇ ਤੇ ਨੌਜਵਾਨ ਤੇ ਕੀ ਅਸਰ ਪਏਗਾ।
0: ਕੋਈ ਗੱਲ ਨੀ ਸਰ, ਹੁਣ ਤੁਸੀਂ ਆਪਣੀ ਫਰਮਾਇਸ਼ ਦੱਸੋ। ਲਾ

0: ਜੰਜੂਆ ਤੇ ਕਮਲਜੀਤ ਨੀਰੋ ਦੀ ਆਵਾਜ਼ ਦੇ ਵਿੱਚ ਤੁਹਾਨੂੰ
1: ਕਮਲਜੀਤ ਨੀਰੋ ਦਾ ਸਵਾਦ ਮੈਡਮ ਜੀ।
0: ਕੀ ਬਾਤ ਹੈ ਸਰ ਜੀ, ਬੜੀ ਵਧੀਆ ਚੁਆਇਸ ਹੈ ਤੁਹਾਡੀ ਤੇ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਅਗਲੀ ਵਾਰ ਜਦੋਂ ਤੁਹਾਡੀ ਮੇਰੇ ਨਾਲ ਗੱਲ ਹੋਵੇ ਤੇ ਤੁਸੀਂ ਬਿਲਕੁਲ ਇਹ ਕਹੋ ਕਿ ਜੀ ਪ੍ਰੋਗਰਾਮ ਬੱਲੇ ਬੱਲੇ ਹੋ ਗਏ ਨੇ ਹੁਣ। ਤੇ ਕਮਲਜੀਤ ਨੀਰੋ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਦੇ ਹਾਂ ਕਿਉਂਕਿ ਜੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਨਵੇਂ ਪੁਰਾਣੇ ਗੀਤਾਂ ਦਾ ਸੁਮੇਲ, ਖਾਸ ਕਰਕੇ ਨਹੀਂ ਬਿਲਕੁਲ ਤੇ ਬਿਲਕੁਲ ਪੰਜਾਬੀ ਗੀਤਾਂ ਦਾ ਹੋਣਾ ਚਾਹੀਦਾ, ਕਿਉਂਕਿ ਨਵੇਂ ਗੀਤ ਜਿਹੜੇ ਨੇ ਉਹ ਅਸੀਂ ਕਦੇ ਨਾ ਕਦੇ ਕਿਤੇ ਨਾ ਕਿਤੇ ਸੁਣ ਲੈਂਦੇ, ਪਰ ਪੁਰਾਣੇ ਸਿੰਗਰਸ ਨੂੰ ਯਾਦ ਰੱਖਣਾ ਕਿਉਂਕਿ ਇਹਨਾਂ ਦੇ ਵਿੱਚ ਸਾਡੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਅਤੇ ਕਿਤੇ ਕਿਤੇ ਉਹ ਚੀਜ਼ਾਂ ਜਿਹੜੀਆਂ ਗੀਤਾਂ ਦੇ ਵਿੱਚ, ਗਿੱਧੇ ਦੇ ਵਿੱਚ, ਭੰਗੜੇ ਦੇ ਵਿੱਚ ਅਸੀਂ ਕਿਸੇ ਨੂੰ ਗੁੱਸਾ ਨਾਰਾਜ਼ਗੀ ਵੀ ਕਰਨੀ ਹੋਵੇ ਤਾਂ ਇਹਨਾਂ ਗੀਤਾਂ ਦੇ ਵਿੱਚ ਕਹਿ ਦਿੰਦੇ ਹਾਂ। ਸੋ ਜੀ ਕਮਲਜੀਤ ਨੀਰੋ ਦੀ ਆਵਾਜ਼ ਦੇ ਵਿੱਚ ਲੋਕ ਕਹਿੰਦੇ ਬੱਸ ਕਰ ਬੱਸ ਕਰ ਸੁਣਦੇ ਹਾਂ, ਅਤੇ ਇਸ ਤੋਂ ਬਾਅਦ ਅਗਲੇ ਕਾਲਰ ਜਿਹੜੇ ਆਉਣਗੇ ਉਹਨਾਂ ਵਾਸਤੇ ਵੀ ਦੋ ਸਿੰਗਰਸ ਮੈਂ ਜ਼ਰੂਰ ਦੱਸਾਂਗੀ।

ਕਮਲਜੀਤ ਨੀਰੂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਇੰਜੋਏ ਕੀਤਾ ਜੀ। ਫੋਨ ਇਨ ਫਰਮਾਇਸ਼ ਹੀ ਯਾਨੀ ਕਿ ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ, ਕਾਲਰਸ ਦੀਆਂ ਕਾਲਸ ਆ ਰਹੀਆਂ ਨੇ, ਨੰਬਰ ਤੁਸੀਂ ਡਾਇਲ ਕਰਨਾ ਹੈ, ਸੇਵ ਕਰਕੇ ਰੱਖ ਲਓ 0181234217 4, ਕਿਉਂਕਿ

0: ਜੀ ਹਰ ਰੋਜ਼ ਇਹ ਪ੍ਰੋਗਰਾਮ ਜਿਹੜਾ 11 ਤੋਂ 12 ਵਜੇ ਹੁੰਦਾ ਹੈ ਅਤੇ ਜੇਕਰ ਤੁਹਾਡੀ ਅੱਜ ਕਾਲ ਨਾ ਲੱਗੀ ਅਤੇ ਤੁਸੀਂ ਨਾਰਾਜ਼ਗੀ ਜ਼ਾਹਰ ਨਹੀਂ ਕਰਨੀ ਤਾਂ ਅਸੀਂ ਨੈਕਸਟ ਟਾਈਮ ਮਤਲਬ ਅਗਲੇ ਦਿਨ ਸੇਮ ਟਾਈਮ 'ਤੇ ਸੇਮ ਪ੍ਰੋਗਰਾਮ ਦੇ ਵਿੱਚ ਆਪਣੀ ਕਾਲ ਜ਼ਰੂਰ ਡਾਇਲ ਕਰਦੇ ਰਹਿਣਾ, ਮਤਲਬ ਨੰਬਰ ਜ਼ਰੂਰ ਡਾਇਲ ਕਰਦੇ ਰਹਿਣਾ ਹੈ ਅਤੇ ਫਿਰ ਤੁਸੀਂ ਮੇਰੇ ਨਾਲ ਜਾਂ ਫਿਰ ਜਿਨ੍ਹਾਂ ਦੀ ਵੀ ਡਿਊਟੀ ਹੋਏਗੀ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਫਿਲਹਾਲ ਅੱਜ ਯਾਨੀ ਕਿ ਤੁਹਾਡੀ ਪਿਆਰੀ ਅਰਜ ਦੋਸਤ ਰਣਦੀਪ ਕੌਰ ਤੁਹਾਡੇ ਨਾਲ ਸਟੂਡੀਓ ਦੀ ਘੜੀ 'ਤੇ 11:24 ਅਤੇ ਲਓ ਜੀ 41 ਸੈਕਿੰਡ ਹੋ ਚੁੱਕੇ ਨੇ। ਅਗਲੇ ਕਾਲਰਸ ਦੀ ਕਾਲ ਲੱਗ ਗਈ ਹੈ, ਮੈਂ ਦੱਸ ਦੇਵਾਂ ਉਹਨਾਂ ਨੂੰ, ਗੁਰਦਾਸ ਮਾਨ ਜਾਂ ਫਿਰ ਅਮਰ ਨੂਰੀ ਦੀ ਆਵਾਜ਼ ਦੇ ਵਿੱਚ ਤੁਸੀਂ ਦੋਨਾਂ 'ਚੋਂ ਕੋਈ ਇੱਕ ਸਿੰਗਰ ਮੈਨੂੰ ਦੱਸਣਾ ਹੈ ਅਤੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਕਿੱਦਾਂ ਜੀ, ਸਤਿ ਸ਼੍ਰੀ ਅਕਾਲ, ਮਤਲਬ ਸਾਰਿਆਂ ਨੂੰ ਵੀ ਜਿਹੜੇ ਰੇਡੀਓ ਛੱਡਦੇ ਆ ਜੀ।
0: ਹਾਂਜੀ
1: ਹਾਂਜੀ
0: ਜੀ ਸਰ, ਬਹੁਤ ਬਹੁਤ ਸਵਾਗਤ ਹੈ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਸਮਾਂ ਕੱਢਿਆ, ਠੀਕ ਠਾਕ ਹੋ, ਸੁੱਖ ਸਾਂਦ ਹੈ?
1: ਹਾਂਜੀ ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਬਈ ਮੇਰਾ ਚਾਰਾ।
0: ਤੇ ਸਰ ਤੁਸੀਂ
1: ਆਦਮਪੁਰ ਤੋਂ? ਹਾਂ ਆਦਮਪੁਰ ਤੋਂ।
0: ਆਦਮਪੁਰ ਤੋਂ ਮੈਂ ਇਹ ਪੁੱਛਣ ਜਾ ਰਹੀ ਸੀ ਕਿ ਸਰ ਤੁਸੀਂ ਚਾਹ ਦੇ ਵਿੱਚ ਲੱਗਦਾ ਚਾਹ ਪੀਣ ਲੱਗ ਗਏ ਤੇ ਆਪਣੇ ਏਰੀਆ ਦਾ ਨਾਂ ਦੱਸਣਾ ਭੁੱਲ ਗਏ।
1: ਹਾਂਜੀ ਹਾਂਜੀ ਉਹ ਚਾਹ ਕਾਫੀ ਮੇਰਾ ਹੈ ਜੀ।
0: ਜੀ ਸਰ, ਗੀਤ ਕਿਹੜਾ ਸੁਣੋਗੇ, ਗੁਰਦਾਸ ਮਾਨ ਦਾ ਜਾਂ ਫਿਰ ਅਮਰ ਨੂਰੀ ਦਾ? ਸਰ ਇਹ ਤਾਂ ਹੁਣ ਤੁਸੀਂ ਦੱਸਣਾ, ਤੁਸੀਂ ਇੰਨੀ ਕਾਲੀ ਕਾਲੀ ਬੋਲ ਰਹੇ ਹੋ, ਤੁਹਾਨੂੰ ਖੁਦ ਨੂੰ ਚੇਤਾ ਭੁੱਲ ਗਿਆ। ਜੀ ਕਰੋੜੀਮਲ ਜੀ, ਠੀਕ ਠਾਕ ਹੋ? ਹੋਰ ਕੋਈ ਵੀ ਕੰਮ ਕਰਦੇ ਸੀਗੇ? ਚਾਹ ਬਣਾਉਣ ਦਾ ਕੰਮ ਕਰਦੇ ਹੋ?
1: ਹਾਂਜੀ ਹਾਂਜੀ ਜੀ।
0: ਠੀਕ ਹੈ ਠੀਕ ਹੈ ਸਰ ਜੀ, ਤੇ ਹੁਣ ਫਿਰ ਗੀਤ ਹੋ ਜਾਵੇ ਜੀ। ਸ਼ੁਕਰੀਆ ਸਰ ਕਾਲ ਕਰਨ ਦੇ ਲਈ, ਔਰ ਮੈਨੂੰ ਲੱਗਦਾ ਕਿ ਕਈ ਵਾਰ ਸਾਡੇ ਕਾਲਰਸ ਨੂੰ ਨਾ ਆਪਣੇ ਗਾਹਕਾਂ ਦੇ ਨਾਲ ਨਾਲ ਗੱਲ ਕਰਦੇ ਕਰਦੇ ਕਾਹਲੀ ਬੜੀ ਹੁੰਦੀ ਹੈ, ਕਾਲ ਲਾ ਲੈਂਦੇ ਨੇ ਤੇ ਫਿਰ ਭੁੱਲ ਜਾਂਦੇ ਨੇ ਆਪਣਾ ਨਾਮ ਦੱਸਣਾ। ਕਹਿ ਰਹੇ ਇਹਨਾਂ ਨੇ ਆਪਣਾ ਨਾਮ ਦੱਸਦਾ ਅਤੇ ਆਪਣੀ ਜਗ੍ਹਾ ਦੱਸਦੀ ਅਤੇ ਆਪਣਾ ਕੰਮ ਕੀਤਾ ਵੀ ਦੱਸਦਾ, ਅਤੇ ਗੁਰਦਾਸ ਮਾਨ ਸਾਹਿਬ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ, ਬਾਬੇ ਭੰਗੜਾ ਪਾਉਂਦੇ ਨੇ। ਬਾਕੀ ਜੀ ਕਹਿੰਦੇ ਨੇ ਕਿ ਨੌਜਵਾਨਾਂ ਦੇ ਨਾਲੋਂ ਨਾ ਅੱਜ ਕੱਲ੍ਹ ਜਿਹੜੀਆਂ ਪੁਰਾਣੀਆਂ ਪਹਿਲੇ ਵਾਲੀਆਂ ਖੁਰਾਕਾਂ ਸੀ ਨਾ, ਉਹਨਾਂ ਦੇ ਵਾਸਤੇ ਜਿਹੜੀਆਂ ਖੁਰਾਕਾਂ ਖਾਧੀਆਂ ਗਈਆਂ ਸੀ ਉਹ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਸੀਗੇ, ਉਹ ਸਾਡੇ ਨੌਜਵਾਨ ਪੀੜ੍ਹੀ ਦੇ ਨਾਲੋਂ ਜ਼ਿਆਦਾ ਜਿਹੜੇ ਤੰਦਰੁਸਤ ਨੇ, ਫਿੱਟ ਐਂਡ ਫਾਈਨ ਨੇ, ਤਾਂ ਹੀ ਤਾਂ ਗੁਰਦਾਸ ਮਾਨ ਨੇ ਗੀਤ ਗਾਇਆ ਕਿ ਬਾਬੇ ਭੰਗੜਾ ਪਾਉਂਦੇ ਨੇ।

0: ਵਾਕਈ ਜੀ ਗੁਰਦਾਸ ਮਾਨ ਜੀ ਹੁਣਾਂ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਦੁੱਧ ਉਬਲਦੇ ਅਤੇ ਪੁੱਤ ਵਿਗੜਦੇ ਦੇਰ ਨਾਲ ਆਉਂਦੇ ਨੇ। ਵਾਕਈ ਜੀ ਅੱਜ ਕੱਲ੍ਹ ਕਹਿੰਦੇ ਨੇ ਕੁੜੀਆਂ ਨੂੰ ਜ਼ਿਆਦਾ ਮੁੰਡਿਆਂ ਦਾ ਫਿਕਰ ਪਿਆ ਹੁੰਦਾ ਕਿ ਕਿਤੇ ਇਹ ਗਲਤ ਸੰਗਤ ਵਿੱਚ ਜੇਕਰ ਚਲੇ ਗਏ ਤਾਂ ਫਿਰ ਬੜਾ ਭਾਰੀ ਨੁਕਸਾਨ ਇਹਨਾਂ ਨੂੰ ਅਤੇ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਠਾਉਣਾ ਪੈ ਸਕਦਾ। ਕੋਸ਼ਿਸ਼ ਕਰਿਆ ਕਰੋ ਤੁਹਾਡੇ ਲਾਗੇ ਬੰਨੇ ਜੇਕਰ ਤੁਹਾਨੂੰ ਕੋਈ ਬੱਚਾ ਇੱਦਾਂ ਦਾ ਲੱਗਦਾ ਕਿ ਕਿਤੇ ਗਲਤ ਸੰਗਤ ਦੇ ਵਿੱਚ ਚਲੇ ਗਿਆ ਅਤੇ ਉਹਨੂੰ ਅਤੇ ਉਹਦੇ ਪਰਿਵਾਰ ਨੂੰ ਪਿਆਰ ਨਾਲ ਬੈਠ ਕੇ ਮਸਲਾ ਜਿਹੜਾ ਸੁਲਝਾ ਲਿਆ ਕਰੋ। ਕਦੀ ਕਿਸੇ ਦਾ ਬੁਰਾ ਸੋਚਣਾ ਹੀ ਨਹੀਂ ਚਾਹੀਦਾ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨਫਰਮਾਇਸ਼, ਯਾਨੀ ਕਿ ਪੰਜਾਬੀ ਤੜਕਾ 102.7 ਮੈਗਾਹਰਟਸ 'ਤੇ। ਤੁਹਾਡੀ ਪਿਆਰੀ ਆਰਜੇ ਦੋਸਤ ਰਣਦੀਪ ਹੈ ਤੁਹਾਡੇ ਨਾਲ ਅਤੇ 11:30 ਹੋ ਚੁੱਕੇ ਨੇ। ਨੰਬਰ ਡਾਇਲ ਕੀਤਾ 081-4143-4174 ਸਾਡੇ ਅਗਲੇ ਕਾਲਰ। ਹੈਲੋ।
1: ਨੇਕ ਕਮਾਈ ਕਰ ਬੰਦੇ, ਮੁਫਤ ਕਾ ਖਾਣਾ ਛੋੜ ਦੇ, ਮਤਲਬ ਕਾ ਹੈ ਸੰਸਾਰ ਸਾਰਾ, ਦਿਲ ਲਗਾਨਾ ਛੋੜ ਦੇ।
0: ਕੀ ਬਾਤ ਹੈ ਸਰ ਜੀ।
1: ਹੈਲੋ ਜੀ, ਨਮਸਕਾਰ।
0: ਨਮਸਕਾਰ, ਵੈਲਕਮ ਜੀ ਆਇਆਂ ਨੂੰ।
1: ਪੀਸ਼ ਕੁਲਿਆਨੀ, ਦਿਲਕੁਸ਼ਾ ਮਾਰਕੀਟ, ਜਲੰਧਰ ਤੋਂ ਬੋਲ ਰਹੇ
0: ਜੀ। ਜੀ ਜੀ, ਮੈਂ ਕਿਹਾ ਕਿ ਇੱਧਰ ਉੱਧਰੋਂ ਕਾਲ ਸਭ ਬੰਨੇ ਆ ਰਹੀਆਂ ਪਿਆਰੀਆਂ ਪਿਆਰੀਆਂ ਨਾ ਸਾਡੇ ਕਾਲਰ ਦੀਆਂ, ਤੇ ਜਲੰਧਰ ਵਾਲੇ ਪਿੱਛੇ ਤਾਂ ਨਹੀਂ ਰਹਿ ਗਏ ਅੱਜ।
1: ਮੈਂ ਹੀ ਸੋਚ ਰਿਹਾ ਸੀ, ਮੈਂ ਕਿਹਾ ਸਾਡੇ ਕੋਲੋਂ ਪ੍ਰੋਗਰਾਮ ਜਾ ਰਿਹਾ ਤੇ ਅਸੀਂ ਪਿੱਛੇ ਰਹਿ ਕੇ ਆਈ ਗੱਲ।
0: ਨਹੀਂ ਨਹੀਂ, ਉਹ ਇਦਾਂ ਹੁੰਦਾ ਨਾ ਕਿ ਜਲੰਧਰ ਵਾਲਿਆਂ ਦੀ ਜ਼ਿਆਦਾ ਕਾਲ ਲੱਗ ਜਾਂਦੀ ਹੈ ਤੇ ਦੂਜਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ।
1: ਨਹੀਂ, ਮੈਂ ਗੱਲ ਪਤਾ ਕੀ ਹੈ, ਇਹ ਲੋਟਰੀ ਹੈ ਜੀ ਅਸੀਂ।
0: ਹਾਂ,
1: ਇਹਦੇ ਤੁਸੀਂ ਕਿਸੇ ਨੂੰ ਨਹੀਂ ਕਹਿ, ਤੁਸੀਂ ਜਿੱਦਾਂ ਕਹਿ ਦੋ ਵੀ ਤੁਸੀਂ ਹਫਤੇ ਬਾਅਦ ਲਾਓ ਫੋਨ, ਜ਼ਰੂਰੀ ਨਹੀਂ ਕਿ ਹਫਤੇ ਬਾਅਦ ਤੁਹਾਡਾ ਲੱਗ ਜਾਏਗਾ।
0: ਜੀ ਜੀ ਜੀ,
1: ਇਹ ਤਾਂ ਬੜੀ ਮਿਹਨਤ ਕਰਨੀ ਪੈਂਦੀ, ਮੈਂ ਇਹਨੂੰ ਹੱਥਾਂ ਦੀਆਂ ਉਂਗਲੀਆਂ ਸੋਚ ਗਈਆਂ ਸਾਡੀਆਂ, ਦੀਸ਼ ਕਰ ਕਰ ਕੇ ਬੜੀ ਮਿਹਨਤ ਕਰਨੀ ਮੈਡਮ। ਕਈ ਵਾਰੀ ਤਾਂ ਘਰ ਜਨਾਨੀ ਨਾਲ ਵੀ ਲੜਾਈ ਹੋ ਗਈ, ਤੁਸੀਂ ਕਹਿੰਦੇ ਕਿਹੜੇ ਇਹਦੇ ਚ।
0: ਨਹੀਂ ਨਹੀਂ, ਇਹ ਗੱਲ ਗਲਤ ਹੈ, ਕਦੀ ਵੀ ਆਪਣੇ ਪਾਰਟਨਰ ਨੂੰ ਮਤਲਬ ਰੁਸਵਾ ਨਹੀਂ ਕਰਨਾ, ਤੁਸੀਂ ਉਹਨਾਂ ਦੇ ਨਾਲ ਬੈਠ ਕੇ ਇੰਜੋਏ ਕਰਨਾ ਪ੍ਰੋਗਰਾਮ।
1: ਛੁੱਟੀ ਵਾਲੇ ਦਿਨ ਲਾਉਂਦੇ ਨਹੀਂ ਅਸੀਂ, ਛੁੱਟੀ ਵਾਲੇ ਛੁੱਟੀ ਕਰ ਦਿੰਦੇ।
0: ਚਲੋ ਇਹ ਹੁੰਦਾ ਨਾ ਕਿ ਮਹੀਨੇ ਬਾਅਦ ਦਸਾਂ ਦਿਨਾਂ ਬਾਅਦ ਟਰਾਈ ਕਰੋ, ਸਾਰਿਆਂ ਨੂੰ ਮੌਕਾ ਮਿਲੇ ਤੇ ਸਾਰਿਆਂ ਦੇ ਵਿੱਚ ਪਿਆਰ ਇਤਫਾਕ ਬਣਿਆ ਰਹੇ। ਬਾਕੀ ਸਭ ਨੂੰ
1: ਬੜਾ ਮਿਹਨਤੀ ਮਿਹਨਤੀ ਆ ਮੈਂ, ਤੁਸੀਂ ਕਦੀ ਟਰਾਈ ਕਰਕੇ ਦੇਖੋ, ਫੋਨ ਮਿਲਾ ਕੇ ਦੇਖੋ ਮੈਡਮ। ਕਈ ਲੋਕ ਤਾਂ ਸਾਨੂੰ ਇੱਥੇ ਦੇਖਣ ਵਾਸਤੇ ਆਏ ਨੇ ਕਿ ਵੀ ਇਹਨਾਂ ਦੀ ਕਿਤੇ ਸੈਟਿੰਗ ਤਾਂ ਨੀ ਅੰਦਰ, ਕਿਉਂਕਿ ਸਾਨੂੰ ਕਈ ਲੋਕ ਕਹਿੰਦੇ ਸੀ ਵੀ ਤੁਹਾਡੀ ਸੈਟਿੰਗ ਹੈ ਤਾਂ ਤੁਹਾਡਾ ਹੀ ਫੋਨ ਚੱਕਦੇ ਨੇ।
0: ਨਹੀਂ ਨਹੀਂ, ਏਦਾਂ ਹੋ ਹੀ ਨਹੀਂ ਸਕਦਾ।
1: ਇੱਥੇ ਆਏ ਦੋ ਤਿੰਨ ਬੰਦੇ ਜੀ, ਇੱਥੇ ਘੁੰਮਦੇ ਰਹੇ ਬਾਹਰ, ਤੇ ਮੈਂ ਦੇਖਿਆ, ਮੈਂ ਕਿਹਾ ਪਤਾ ਨੀ ਕੌਣ ਨੇ, ਕਹਿੰਦੇ ਵਾਕਈ ਵੀ ਤੁਹਾਡੀ ਮਿਹਨਤ ਹੈ ਵੀ, ਮੰਨ ਗਏ ਵੀ।
0: ਔਰ ਮਿਹਨਤ ਨੂੰ ਹੀ ਫਲ ਲੱਗਦੇ ਨੇ ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ।
1: ਹਾਂ, ਨਹੀਂ ਉਹ ਮੰਨੇ ਮੈਡਮ ਇਸ ਗੱਲ ਨੂੰ ਕਿ ਅਸੀਂ ਮਿਹਨਤ ਕਰਾਂਗੇ, ਤੁਸੀਂ ਕਹਿੰਦੇ ਲੱਗੇ ਰਹਿੰਦੇ ਹੋ ਰੀਡਾਇਲ ਤੋਂ ਰੀਡਾਇਲ ਰੀਡਾਇਲ ਤੋਂ ਰੀਡਾਇਲ,
0: ਤੇ ਤੁਸੀਂ ਹੁਣ ਰੀਡਾਇਲ ਕਰ ਕਰਕੇ ਜਿਹੜੀ ਗੱਲ ਵੀ ਦੱਸਤੀ ਹੈ ਦਿਲ ਦੀ ਵੀ ਤੇ ਨਾਲ ਦੀ ਨਾਲ ਹੋਰ ਕਈ ਗੱਲਾਂ ਦੱਸ ਗਏ ਹੋ, ਬੜੇ ਖਰਾਬ ਹੋ ਤੁਸੀਂ।
1: ਉਹਦੇ ਖੁੱਡਾ ਪਿੰਡ ਤੋਂ ਆਏ ਸਾ ਜੀ, ਮੈਨੂੰ ਤੇ ਫੜਨ ਵਾਸਤੇ।
0: ਚਲੋ ਠੀਕ ਹੈ ਸਰ ਜੀ,
1: ਪੈਸੇ ਤਾਂ ਨਹੀਂ ਦਿੰਦੇ ਅੰਦਰ, ਮੈਂ ਕਿਹਾ ਇਦਾਂ ਦਾ ਕੋਈ ਗੱਲ ਨਹੀਂ।
0: ਇਦਾਂ ਨਾ ਹੋਇਆ ਤੇ ਨਾ ਇਦਾਂ ਹੋ ਸਕਦਾ, ਜਿਹੜਾ ਨੰਬਰ ਡਾਇਲ ਕਰੂਗਾ ਮਿਹਨਤ ਕਰੂਗਾ ਉਹਦਾ ਹੀ ਕਾਲ ਲੱਗਣੀ ਹੈ ਤੇ ਉਹਦੀ ਹੀ ਅਸੀਂ ਕਾਲਰ

0: 102.7 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਯਾਨੀ ਕਿ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਨੰਬਰ 01812342174 ਨੰਬਰ ਤੁਸੀਂ ਡਾਇਲ ਕਰਨਾ ਹੈ ਤੇ ਜਿਹੜੇ ਹੁਣ ਕਾਲਰ ਸਾਡੇ ਨਾਲ ਜੁੜਨਗੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਅਮਰ ਨੂਰੀ ਜਾਂ ਫਿਰ ਹੰਸ ਰਾਜ ਹੰਸ ਦੀ ਦੋਨਾਂ ਦੀ ਵਿੱਚੋਂ ਇੱਕ ਸਿੰਗਰ ਉਹਨਾਂ ਨੇ ਚੂਜ਼ ਕਰਨਾ ਹੈ ਅਤੇ ਉਹ ਗੀਤ ਆਪਾਂ FM ਰੇਨਬੋ 'ਤੇ ਤੁਹਾਨੂੰ ਸੁਣਾਉਣਾ ਹੈ ਅਤੇ ਲਓ ਜੀ ਇੱਧਰ ਰਿੰਗ ਜਿਹੜੀ ਹੈ ਵੱਜ ਰਹੀ ਹੈ ਚੱਕਦੇ ਹਾਂ ਫੋਨ ਅਤੇ ਜਾਣਦੇ ਹਾਂ ਕੌਣ ਨੇ ਕਿੱਥੋਂ ਬੋਲ ਰਹੇ ਨੇ ਹੈਲੋ
1: ਵੱਡਿਆਂ ਦੀ ਸਦਾ ਇੱਜ਼ਤ ਕਰਨੀ ਝੂਠੀ ਗੱਲ ਕਦੇ ਨਾ ਕਰਨੀ ਪਿਆਰ ਨਾ ਰਹਿਣਾ ਜ਼ੁਲਮ ਨਾ ਸਹਿਣਾ ਗੁਰੂ ਨਾ ਦਿਲੋਂ ਭੁਲਾਵੇ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸਰ ਠੀਕ ਠਾਕ ਹੋ
1: ਹਾਂਜੀ ਠੀਕ ਠਾਕ ਜੀ ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ
0: ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਬਲੈਸਿੰਗ ਸਦਕਾ ਇੱਥੇ ਬੈਠੇ ਹੋਏ ਆ
1: ਹਾਂਜੀ ਹਾਂਜੀ
0: ਜੀ ਸਰ ਸਭ ਸੁੱਖ ਸ਼ਾਂਤ ਘਰੇ ਸਭ ਰਾਜੀ ਖੁਸ਼ੀ ਹੈ
1: ਹਾਂਜੀ ਬਿਲਕੁਲ ਠੀਕ ਠਾਕ ਜੀ ਤੁਸੀਂ ਸੁਣਾਓ ਆਪਣਾ ਜੀ
0: ਬਿਲਕੁਲ ਠੀਕ ਹੈ ਸਰ ਪ੍ਰੋਗਰਾਮ ਦੇ ਵਿੱਚ ਵੱਖਰੀਆਂ ਵੱਖਰੀਆਂ ਆਵਾਜ਼ਾਂ ਵੱਖਰੇ ਵੱਖਰੇ ਏਰੀਆ ਤੋਂ ਕਾਲਸ ਆਉਂਦੀਆਂ ਨੇ ਤੇ ਫਿਰ ਦਿਨ ਤੇ ਦਿਲ ਆਪਣੇ ਆਪ ਬਹੁਤ ਵਧੀਆ ਹੋ ਜਾਂਦਾ ਹੈ
1: ਬਿਲਕੁਲ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਦੋਸਤ ਆਪਣੀਆਂ ਗੱਲਾਂ ਸੁਣਾਉਂਦੇ ਨੇ ਤੇ ਬੜਾ ਚੰਗਾ ਲੱਗਦਾ ਜੀ
0: ਤੇ ਆਹ ਵਾਲਾ ਮੌਸਮ ਕਿੱਦਾਂ ਇੰਜੋਏ

0: ਅੱਖਾਂ ਅੱਖਾਂ ਦੇ ਵਿੱਚ ਗੱਲਾਂ ਕਰਕੇ ਦਿਲ ਤੁਹਾਡਾ ਕੋਈ ਲੈ ਜਾਵੇ, ਇਹ ਤਾਂ ਹੋ ਹੀ ਨਹੀਂ ਸਕਦਾ ਬਈ। ਜਿੰਨੀ ਦੇਰ ਤੱਕ ਤੁਹਾਡੀ ਆਪਣੀ ਹਾਮੀ ਨਾ ਹੋਵੇ ਤਾਂ ਤੁਹਾਡੇ ਕੋਈ ਚੀਜ਼ ਚੁਰਾ ਕੇ ਖੋਹ ਕੇ ਲਿਜਾ ਨਹੀਂ ਸਕਦਾ। ਤੁਸੀਂ ਜੁੜੇ ਹੋਏ ਜੋ FM ਰੇਨਬੋ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਫੋਨ ਫਰਮਾਇਸ਼ੀ ਪੰਜਾਬੀ ਤੜਕਾ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਪਹਿਲਾਂ ਹੀ ਦੱਸ ਦਵਾਂ ਕਿ ਬਲਕਾਰ ਸਿੱਧੂ ਜਾਂ ਫਿਰ ਅਮਰ ਨੂਰੀ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇੰਜੋਏ ਕਰ ਸਕਦੇ ਹੋ ਜਿਸ ਪ੍ਰੋਗਰਾਮ ਦੇ ਵਿੱਚ। ਦੋਨੋਂ ਗਾਇਕਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਗਾਇਕ ਦੱਸਣਾ ਹੈ। ਹਾਂਜੀ, ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਸੰਦੀਪ ਸਿੰਘ ਬੋਲ ਰਿਹਾ ਅੰਮ੍ਰਿਤਸਰ ਤੋਂ।
0: ਸੰਦੀਪ ਸਿੰਘ ਜੀ ਅੰਮ੍ਰਿਤਸਰ ਤੋਂ।
1: ਹਾਂਜੀ
0: ਸਰ, ਠੀਕ ਠਾਕ ਹੋ?

0: ਹਾਂ ਜੀ ਵਧੀਆ ਸਰ।
1: ਹਾਏ ਹੌਲੀ ਹੌਲੀ ਬੋਲਦੇ ਪਏ ਆ।
0: ਨਹੀਂ ਨਹੀਂ।
1: ਹੋਰ ਸੁਣਾਓ ਕੀ ਕਰ ਰਹੇ ਸੀ ਇਸ ਟਾਈਮ, ਜਾਂ ਕੀ ਕਰਦੇ ਹੋ, ਕੰਮ ਕੀਤਾ ਆਪਣਾ, ਆਪਣੇ ਬਾਰੇ ਦੱਸੋਗੇ?
0: ਹਾਂਜੀ ਕੰਮ ਮੈਂ ਲਲਾਰੀ ਆ ਜੀ, ਚੁੰਨੀਆਂ ਰੰਗਣ ਦੇ ਆ।
1: ਕਿਆ ਬਾਤ ਹੈ, ਗਰਮੀ ਦਾ ਮੌਸਮ ਤੇ ਫਿਰ ਕਾਟਨ ਦੀਆਂ ਵੱਖਰੇ ਵੱਖਰੇ ਰੰਗਾਂ ਦੀਆਂ ਚੁੰਨੀਆਂ।
0: ਹਾਂਜੀ ਹਾਂਜੀ ਕਾਟਨ ਦੀਆਂ, ਤਿੰਨ ਰੰਗੀ ਚੁੰਨੀਆਂ ਰੰਗ ਆ।
1: ਤਿੰਨ ਰੰਗੀ ਤੇ ਕਿੰਨੀ ਕਿੰਨੀ ਮਿਹਨਤ ਲੱਗਦੀ ਹੈ ਡਿਜ਼ਾਈਨ ਪਾਉਣ ਨੂੰ?
0: ਡਿਜ਼ਾਈਨ ਤੇ ਮਿਹਨਤ ਲੱਗਦੀ ਹੈ, ਪਲੇਨ ਤੇ ਨਹੀਂ ਇੰਨੀ ਲੱਗਦੀ, ਨਹੀਂ ਡਿਜ਼ਾਈਨ ਤੇ ਲੱਗਦੀ।
1: ਕਿੰਨੀ, ਉਹੀ ਤਾਂ ਮੈਂ ਪੁੱਛਿਆ ਕਿੰਨਾ ਚਿਰ ਲੱਗਦਾ, ਕੀ ਕਰਦੇ ਹੋ, ਥੋੜਾ ਜਿਹਾ ਦੱਸੋ ਨਾ ਆਪਣੇ ਆਰਟ ਬਾਰੇ।
0: ਪਹਿਲਾਂ ਸੂਟ ਵਾਲਾ ਰੰਗ ਕਰਕੇ ਨਾ ਉਹਨੂੰ ਧਾਗੇ ਨਾਲ ਬੰਨ ਕੇ ਫਿਰ ਰੰਗ ਲਾ ਕੇ ਤੇ ਫਿਰ ਉੱਪਰ ਕਢਾਈ ਵਾਲੇ ਪਾਈ ਦਾ ਰੰਗ।
1: ਅੱਛਾ ਜੀ, ਤੇ ਮਤਲਬ
0: ਡਿਜ਼ਾਈਨਿੰਗ ਬਣ ਜਾਂਦੀ
1: ਹੈ। ਇਹਦੇ ਵਾਸਤੇ ਕੋਈ ਤੁਹਾਨੂੰ ਸਪੈਸ਼ਲ ਪੜ੍ਹਾਈ ਪੜ੍ਹਨੀ ਪੈਂਦੀ, ਕਿਉਂਕਿ ਇਹ ਵੀ ਬੜਾ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈ ਰੰਗ ਮੈਚ ਕਰਨੇ, ਕਿਹੜੇ ਰੰਗ 'ਚ ਕਿਹੜਾ ਰੰਗ ਪਾਉਣਾ ਹੈ ਤੇ ਉਹ ਮਿਕਸ ਹੋ ਕੇ ਸੂਟ ਦੇ ਨਾਲ ਦਾ। ਓਕੇ, ਪੜ੍ਹਾਈ ਹੁੰਦੀ ਹੈ ਇਹਦੀ ਕਿ ਜਾਂ ਫਿਰ ਕਿਸੇ ਮਤਲਬ ਗੁਰੂ ਨੂੰ ਧਿਆਉਣਾ ਪੈਂਦਾ ਹੈ ਕਿ ਜਿੱਥੋਂ ਤੁਸੀਂ ਕੰਮ ਸਿੱਖਣਾ ਹੈ?
0: ਹਾਂਜੀ ਹਾਂਜੀ, ਗੁਰੂ ਧਿਆਉਣਾ ਪੈਂਦਾ ਕੰਮ ਸਿੱਖਣਾ।
1: ਤੇ ਜਦੋਂ ਫਿਰ ਤੁਹਾਡੇ ਕੋਲ ਰੰਗ ਪ੍ਰੋਪਰ ਨਹੀਂ ਚੜ੍ਹਦਾ, ਦੋ ਤਿੰਨ ਵਾਰ ਤੁਸੀਂ ਟਰਾਈ ਕਰਦੇ ਹੋ ਤੇ ਫਿਰ ਭੈਣਾਂ ਬੀਬੀ ਆਣ ਕੇ ਲਾਮਾ ਦਿੰਦੀਆਂ ਵੀ ਤੂੰ ਰੰਗ ਤਾਂ ਸਹੀ ਕੀਤਾ ਨਹੀਂ, ਪੈਸੇ ਇੰਨੇ ਲੈ ਲੇ। ਹੁੰਦਾ ਹੈ ਨਾ,
0: ਰੰਗ ਪੂਰਾ ਛੁੱਟਦਾ ਨਹੀਂ।
1: ਹਾਂ, ਫਿਰ ਤੁਸੀਂ ਧੱਕੇ ਨਾਲ ਕਹਿੰਦੇ ਹੋ ਨਹੀਂ ਨਹੀਂ ਭੈਣ ਜੀ ਦੇਖੋ ਬਿਲਕੁਲ ਮੈਚ ਕਰਦਾ ਹੈ, ਇਹ ਸਿਰਫ ਦੁਪੱਟੇ 'ਚ ਫਰਕ ਹੈ, ਤੁਸੀਂ ਜਿਹੜਾ ਕੱਪੜਾ ਲਿਆਂਦਾ ਉਹਦੇ 'ਚ ਫਰਕ ਹੈ, ਮੇਰੇ ਰੰਗ 'ਚ ਫਰਕ ਨਹੀਂ ਹੈਗਾ। ਮਤਲਬ ਤੁਸੀਂ ਆਪਣੀ ਗਲਤੀ ਨਹੀਂ ਜੀ ਮੰਨਣੀ, ਹੈ ਨਾ, ਉਹਦੇ ਕੱਪੜੇ 'ਚ ਨੁਕਸ ਕੱਢ ਦੇਣਾ।
0: ਨਹੀਂ
1: ਨਹੀਂ, ਬਹੁਤ ਬਹੁਤ ਘੱਟ ਮੰਨਦੇ ਹੋ ਤੁਸੀਂ,
0: ਦੁਬਾਰਾ ਵੀ ਕਰਦੀ ਜਾ
1: ਤੇ ਕਰਨਾ ਪੈਣਾ ਹੀ ਹੈ, ਕਿਉਂਕਿ ਭੈਣ ਵੀ ਅੱਗੇ ਪੈਸੇ ਦੇ ਕੇ ਗਈ ਹੈ ਨਾ, ਉਹਨੂੰ ਪਤਾ ਹੈ ਕਿ ਜੇ ਕੰਮ ਨਹੀਂ ਸਹੀ ਹੋਇਆ ਤਾਂ ਬਈ ਮੈਂ ਦੁਬਾਰਾ ਤੇ ਦੁਪੱਟਾ ਰੰਗਾਉਣਾ। ਕੱਚੇ ਪੱਕੇ, ਕੱਚੇ ਪੱਕੇ ਰੰਗਾਂ ਦਾ
0: ਡਾਰਕ ਵੀ ਰਹਿ ਜਾਂਦਾ।
1: ਹਾਂ, ਤੇ ਕੱਚੇ ਪੱਕੇ ਜਿਹੜੇ ਰੰਗ ਹੁੰਦੇ ਉਹਦੇ ਚ ਕੀ ਫਰਕ ਹੁੰਦਾ, ਕਈ ਵਾਰ ਰੰਗ ਬਹੁਤ ਛੇਤੀ ਲੱਥ ਜਾਂਦੇ ਨੇ?
0: ਨਹੀਂ, ਕਈ ਰੰਗ ਪਿੱਛੋਂ ਹੀ ਕੱਚੇ ਆਉਂਦੇ ਆ।
1: ਪਿੱਛੋਂ ਕਿੱਥੋਂ, ਪਿੱਛੋਂ ਕਿੱਥੋਂ, ਜਿਦਾਂ ਕਹਿੰਦੇ ਨਾ ਲਾਈਟ ਚੱਲ ਗਈ ਹੈ ਤੇ ਬਿਜਲੀ ਵਾਲੇ ਨੇ ਪਿੱਛੋਂ ਕੱਟ ਲਾ ਲਿਆ, ਤੇ ਤੁਸੀਂ ਕਹਿੰਦੇ ਹੋ ਕਿ ਕੱਚੇ ਰੰਗ ਪਿੱਛੋਂ ਹੀ ਆਏ ਨੇ?
0: ਖੈਰ
1: ਮੈਂ ਤੁਹਾਡੇ ਕੋਲ ਰੇਟ ਨੀ ਪੁੱਛਾਂਗੀ, ਹੈ ਨਾ। ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਔਰ ਤੁਹਾਡਾ ਬਾਕੀ ਕੰਮ ਜਿਹੜਾ ਨਾ ਸਰ ਇਹ ਬੜਾ ਮਿਹਨਤ ਵਾਲਾ ਹੈ, ਗਰਮੀ ਦੇ ਵਿੱਚ ਵੀ ਤੁਸੀਂ ਇੱਕ ਕੋਰਨਰ ਤੇ ਕਈ ਵਾਰ ਧੁੱਪੇ ਖੜੇ ਹੋ ਕੇ। ਹਾਂਜੀ ਹਾਂਜੀ, ਔਰ ਹਰ ਕੰਮ ਦੇ ਵਿੱਚ ਜਦੋਂ ਮਿਹਨਤ ਹੁੰਦੀ ਨਾ ਤੇ ਬਾਕੀ ਉਹ ਕੰਮ ਕਰਨ ਦਾ ਸਵਾਦ ਵੀ ਆਉਂਦਾ। ਸ਼ੁਕਰੀਆ ਸਰ, ਤੇ ਸਿੰਗਰ ਹੁਣ ਤੁਸੀਂ ਦੱਸ ਦਿਓ। ਮੈਂ ਤਾਂ ਕਰਕੇ ਕਿਹਾ, ਮੈਂ ਕਿਤੇ ਚੇਤਾ ਨਾ ਭੁੱਲ ਜਾਵੇ ਤੁਹਾਨੂੰ ਤੇ ਨਾਲ ਦੀ ਨਾਲ ਮੈਨੂੰ, ਮੈਂ ਕਿਤੇ ਹੋਰ ਹੀ ਚਲਾ ਦੇਵਾਂ ਗੀਤ। ਸ਼ੁਕਰੀਆ ਸਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਕਮਾਈਆਂ ਦੇ ਵਿੱਚ, ਕੰਮ ਦੇ ਵਿੱਚ ਪਰਮਾਤਮਾ ਇੱਦਾਂ ਹੀ ਬਰਕਤਾਂ ਪਾਉਂਦਾ ਰਹੇ, ਤੇ ਤੁਸੀਂ ਪੱਕੇ ਪੱਕੇ ਰੰਗ ਜਿਹੜੇ ਨਾ ਉਹ ਕਰਦੇ ਰਹੋ, ਕੋਈ ਲਾਮਾ ਨਾ ਆਵੇ। ਤੇ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ, ਲੌਂਗ ਤਵੀਤੜੀਆਂ।

ਬਲਕਾਰ ਸਿੱਧੂ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਪੰਜਾਬੀ ਗੀਤ ਇੰਜੋਏ ਕੀਤਾ ਜੀ। ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸਟੂਡੀਓ ਦੀ ਘੜੀ 'ਤੇ 11:58 'ਤੇ 38 ਸੈਕਿੰਡ ਹੋ ਚੁੱਕੇ ਨੇ, ਯਾਨੀ ਕਿ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਜਿਹੜਾ ਹੈ ਉਹ ਨੇੜੇ ਆ ਚੁੱਕਾ ਹੈ। ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਯਾਨੀ ਕਿ ਹੋਮ ਸਵੀਟ ਹੋਮ ਲੈ ਕੇ ਮੈਂ ਪੂਰੇ 12:02 'ਤੇ ਹਾਜ਼ਰ ਹੋ ਜਾਣਾ। ਤੁਸੀਂ ਜਾਣਾ ਕਿਧਰੇ ਨਹੀਂ, ਇਸ ਤੋਂ ਬਾਅਦ ਅਗਲਾ ਪ੍ਰੋਗਰਾਮ, ਅਤੇ ਤੁਸੀਂ ਟਿਊਨ ਕਰਕੇ ਰੱਖਣਾ 102.7 FM ਰੇਨਬੋ।

FM ਬੈਂਡ 102.7 ਮੈਗਾਹਰਟਸ ਤੇ ਹੁਣ ਵੇਲਾ ਹੋ ਚੁੱਕਿਆ ਜੀ FM ਨਿਊਜ਼ ਹੈਡਲਾਈਨਸ ਦਾ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਡੋਰਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਾਮ ਨੇ ਕਿਹਾ ਹੈ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਖਾਸ ਤੌਰ 'ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ EV ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ E85 ਇੰਧਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨੇ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪ ਇੰਧਨ ਅਤੇ ਅਤਿ ਆਧੁਨਿਕ ਟੈਕਨੋਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਉਧਰ ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ ਦੇ ਗਣਨਾ ਫਾਰਮ ਜਮ੍ਹਾਂ ਕਰਵਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਦਿੱਤੀ ਹੈ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਤੁੱਲਾ ਅਲੀ ਖਮੇਨੀ ਨੂੰ ਮਸਜਿਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਿਮ ਵਿਦਾਈ ਦਿੱਤੀ ਗਈ ਹੈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲਾਂ ਇੱਕ ਰੋਜ਼ਾ ਟੈਸਟ ਮੈਚ ਅੱਜ ਲੰਡਨ ਦੇ ਇਤਿਹਾਸਕ ਲਾਰਡਰਜ਼ ਮੈਦਾਨ ਵਿਖੇ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ। ਇਹ ਲਾਰਡਰਜ਼ ਵਿਖੇ ਖੇਡਿਆ ਜਾਣ ਵਾਲਾ ਔਰਤਾਂ ਦਾ ਪਹਿਲਾ ਟੈਸਟ ਮੈਚ ਹੋਵੇਗਾ। ਅਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੀ ਬੋਸਟਨ ਵਿੱਚ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

FM रेनबो 102.7 मेगाहर्ट्ज़ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਸਟੂਡੀਓ ਦੀ ਘੜੀ ਤੇ 12:05 ਹੋ ਚੁੱਕੇ ਨੇ ਤੇ ਜੀ ਤੁਹਾਡਾ ਫੇਵਰੇਟ ਵਾਲਾ ਸ਼ੋਅ ਯਾਨੀ ਕਿ ਹੋਮ ਸਵੀਟ ਹੋਮ ਬਿਲਕੁਲ ਜੀ ਰੈਡੀ ਹੈ। ਬੜੀ ਸਾਰੀ ਜਾਣਕਾਰੀ, ਬੜੀ ਸਾਰੀ ਗੱਲਾਂ ਅਤੇ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ ਮੈਂ ਰਣਦੀਪ ਇੱਕ ਘੰਟਾ ਤੁਹਾਡੇ ਨਾਲ ਹਾਂ। ਵੈਸੇ ਤਾਂ ਤੁਹਾਨੂੰ ਪਤਾ ਹੈ ਕਿ 2 ਵਜੇ ਤੱਕ ਹਾਂ ਤੁਹਾਡੇ ਨਾਲ, ਕਿਉਂਕਿ ਇਹ ਸਫ਼ਰ ਤੁਹਾਡੇ ਨਾਲ 10 ਵਜੇ ਤੋਂ 2 ਵਜੇ ਤੱਕ ਦਾ ਹੈ ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਗੱਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲੇ ਕਿਉਂ ਨਾ ਇੱਕ ਗੀਤ ਹੋ ਜਾਵੇ, ਅਤੇ ਉਹ ਵੀ ਹੋ ਜਾਵੇ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਕਿਉਂਕਿ ਜਿੰਨੀ ਦੇਰ ਤੱਕ ਥੋੜ੍ਹਾ ਜਿਹਾ ਗਰਾਫ ਅਤੇ ਥੋੜ੍ਹਾ ਜਿਹਾ ਲਾਊਡ ਨਾ ਹੋਵੇ ਪ੍ਰੋਗਰਾਮ, ਮਤਲਬ ਉਸ ਪੀਕ 'ਤੇ ਉਸ ਜਗ੍ਹਾ 'ਤੇ ਨਾ ਪਹੁੰਚੇ, ਉਨੀ ਦੇਰ ਮਜ਼ਾ ਨਹੀਂ ਆਉਣਾ, ਕਿਉਂਕਿ ਜੇ ਪੰਜਾਬੀ ਗੀਤਾਂ ਦਾ ਸਫ਼ਰ ਹੀ ਕੁਝ ਇੱਦਾਂ ਦਾ ਅਤੇ ਨਾਲ ਦੀ ਨਾਲ ਜਦੋਂ ਸਾਡੀਆਂ ਗੱਲਾਂ ਹੋਣ, ਮਤਲਬ ਕਿ ਹੁਣ ਤਾਂ ਜੀ ਮੈਂ ਤੁਹਾਡੇ ਨਾਲ ਇਕੱਲੀ ਨੇ ਗੱਲਾਂ ਕਰਨੀਆਂ, ਤੁਸੀਂ ਸਿਰਫ ਸੁਣਨੀ ਹੈ, ਕਿਉਂਕਿ ਆਪਣਾ ਦੋਨਾਂ ਦਾ ਜਿਹੜਾ ਰਾਬਤਾ ਕਾਇਮ ਕਰਨ ਵਾਲਾ ਸਮਾਂ ਸੀ ਨਾ ਉਹ ਖਤਮ ਹੋ ਚੁੱਕਿਆ ਹੈ। ਪਰ ਉਮੀਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਨਾ ਤੁਹਾਨੂੰ ਬੜਾ ਮਜ਼ਾ ਆਏਗਾ। ਅਤੇ ਲਓ ਜੀ ਫਿਰ ਗ੍ਰਾਫ ਥੋੜ੍ਹਾ ਜਿਹਾ ਆਪਾਂ ਆਪਣਾ ਉੱਚਾ ਰੱਖਦੇ ਹਾਂ ਅਤੇ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ।

ਔਰ ਉਹ ਸ਼ਖਸ ਉਹ ਇਨਸਾਨ ਕਦੀ ਵੀ ਮਾਰ ਨਹੀਂ ਖਾ ਸਕਦਾ ਜਿਨ੍ਹਾਂ ਦੇ ਪਿੱਛੇ ਬੈਕਬੋਨ ਜਿਹੜੀ ਕਹਿੰਦੇ ਨੇ ਬੜੀ ਸਟਰੋਂਗ ਹੁੰਦੀ ਹੈ। 102.7 FM 'ਤੇ ਤੁਸੀਂ ਮੇਰੇ ਨਾਲ ਯਾਨੀ ਕਿ ਆਰ ਜੇ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਪ੍ਰੋਗਰਾਮ ਦਾ ਨਾਂ ਹੈ ਹੋਮ ਸਵੀਟ ਹੋਮ। ਅਤੇ ਜੀ ਆਹ ਵਾਲਾ ਜਿਹੜਾ ਮੌਸਮ ਹੈ ਨਾ, ਮੈਨੂੰ ਪਤਾ ਕਿ ਸਾਰੇ ਇਸ ਮੌਸਮ ਨੂੰ ਪਸੰਦ ਵੀ ਕਰਦੇ ਨੇ,

ਮੇਰੇ ਨਾਲ ਯਾਨੀ ਕਿ ਆਰਜੇ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਪ੍ਰੋਗਰਾਮ ਦਾ ਨਾਂ ਹੈ ਹੋਮ ਸਵੀਟ ਹੋਮ। ਅਤੇ ਜੀ ਆਹ ਵਾਲਾ ਜਿਹੜਾ ਮੌਸਮ ਹੈ ਨਾ, ਮੈਨੂੰ ਪਤਾ ਕਿ ਸਾਰੇ ਇਸ ਮੌਸਮ ਨੂੰ ਪਸੰਦ ਵੀ ਕਰਦੇ ਨੇ, ਪਰ ਜਿਹੜੀਆਂ ਚੀਜ਼ਾਂ ਸਾਡੀਆਂ ਖਰਾਬ ਹੋ ਜਾਂਦੀਆਂ ਨੇ, ਭਾਵੇਂ ਅਸੀਂ ਫਰਿੱਜ ਦੇ ਵਿੱਚ ਰੱਖੀਏ, ਭਾਵੇਂ ਏਅਰ ਟਾਈਟ ਡੱਬਿਆਂ ਦੇ ਵਿੱਚ ਰੱਖੀਏ, ਵੱਖਰੀ ਵੱਖਰੀ ਪੋਲੀਥੀਨ ਦੇ ਵਿੱਚ ਪਾ ਕੇ ਵੱਖਰੀਆਂ ਵੱਖਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਪਾ ਕੇ ਰੱਖਦੀਆਂ, ਪਰ ਪਤਾ ਨਹੀਂ ਕਿੱਥੋਂ ਆਉਣ ਵਾਲੇ ਮੌਸਮ ਦੇ ਵਿੱਚ ਘੁਣ ਕੀੜੇ ਮਕੌੜੇ ਅਤੇ ਸਿੱਲਣ ਨਮੀ ਦੇ ਨਾਲ ਕੀੜੇ ਲੱਗ ਹੀ ਜਾਂਦੇ ਨੇ। ਮੌਨਸੂਨ ਵਿੱਚ ਆਪਣੀ ਰਸੋਈ ਨੂੰ ਨਾ ਜਿਹੜਾ ਨਮੀ ਤੋਂ ਬਚਾਉਣ ਲਈ, ਸਿੱਲਣ ਕੀੜੇ ਮਕੌੜੇ ਅਤੇ ਘੁਣ ਤੋਂ ਦੂਰ ਰੱਖਣ ਲਈ ਕੀ ਕਰਨਾ ਚਾਹੀਦਾ। ਹਾਲਾਂਕਿ ਹੁਣ ਜਿਹੜਾ ਸਮਾਂ ਹੈ ਨਾ, ਕੀ ਕਰਨ ਵਾਲਾ, ਇਹ ਥੋੜ੍ਹਾ ਜਿਹਾ ਲੰਘ ਗਿਆ। ਜੇਠ ਮਹੀਨਾ ਜਦੋਂ ਸ਼ੁਰੂ ਹੁੰਦਾ ਨਾ, ਅੱਧ ਕੁ ਆ ਜਾਂਦਾ, ਮਤਲਬ ਹਾੜ੍ਹ ਮਹੀਨੇ ਦੇ ਸ਼ੁਰੂ ਹੋਣ ਤੋਂ ਹਫ਼ਤਾ ਕੁ ਪਹਿਲੇ, ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਿਹੜੇ ਅਸੀਂ ਭੁੱਲ ਜਾਂਦੇ ਹਾਂ। ਫਿਰ ਸਾਨੂੰ ਜਦੋਂ ਮੌਨਸੂਨ ਵਾਲਾ ਮੌਸਮ ਆਉਂਦਾ ਨਾ, ਹਾੜ੍ਹ ਮਹੀਨਾ ਆਉਂਦਾ, ਤਾਂ ਉਦੋਂ ਪਤਾ ਲੱਗਦਾ ਜਦੋਂ ਸਾਰੀਆਂ ਚੀਜ਼ਾਂ ਨੂੰ ਨਾ ਕੁਝ ਲੱਗਾ ਹੁੰਦਾ, ਅਤੇ ਮਾਂ ਦੀ ਦਾਲ ਜਿਹੜੀ ਕਾਲੀ ਹੁੰਦੀ ਅਤੇ ਉਹਦੇ ਵਿੱਚ ਕਾਲੇ ਕਾਲੇ ਕੀੜੇ ਪਏ ਹੁੰਦੇ, ਕਾਲੇ ਛੋਲੇ ਲੈ ਲਓ ਜੀ, ਉਸ ਡੱਬਿਆਂ ਦੇ ਵਿੱਚ ਵੀ ਕੀੜੇ ਬੜੇ ਹੁੰਦੇ ਨੇ। ਤਾਂ ਜਦੋਂ ਅਸੀਂ ਬਣਾਉਣ ਲੱਗਦੇ ਹਾਂ, ਤਾਂ ਫਿਰ ਪਤਾ ਲੱਗਦਾ ਕਿ ਸਾਡੀ ਕਿਲੋ ਕਿਲੋ ਲਿਆਂਦੀ ਦਾਲ ਜਿਹੜੀ ਨਾ ਉਹ ਖਰਾਬ ਹੋ ਚੁੱਕੀ ਹੈ। ਬੜਾ ਮਾੜਾ ਲੱਗਦਾ ਅਤੇ ਬੜਾ ਔਖਾ ਅਤੇ ਬੜਾ ਦੁੱਖ ਵੀ ਹੁੰਦਾ, ਸਭ ਨੂੰ ਹੁੰਦਾ ਹੋਏਗਾ। ਅਤੇ ਜੀ ਤੁਸੀਂ ਧਿਆਨ ਰੱਖਣਾ ਹੈ, ਜਦੋਂ ਮਸਾਲੇ ਅਤੇ ਅਨਾਜ ਤੁਸੀਂ ਸੁੱਕੀ ਰੱਖਣੇ ਨੇ, ਸੁੱਕੀ ਰੱਖਣ ਲਈ ਬਚਾਉਣੇ ਨੇ, ਅਤੇ ਹਵਾ ਵਿੱਚ ਨਮੀ ਵਧਣ ਨਾਲ ਮਸਾਲੇ ਜਿਹੜੇ ਨਾ ਚਿਪਕਣ ਲੱਗਦੇ ਨੇ, ਅਤੇ ਦਾਲਾਂ ਵਿੱਚ ਜਾਲਾ ਜਿਹਾ ਨਾ ਚਿੱਟੇ ਚਿੱਟੇ ਰੰਗ ਦਾ ਪਤਾ ਨਹੀਂ ਉਹ ਕੀ ਚੀਜ਼ ਹੁੰਦੀ ਜਿਹੜੀ ਪੈ ਜਾਂਦੀ ਹੈ। ਇਸ ਤੋਂ ਬਚਣ ਲਈ ਤੁਸੀਂ ਤੇਜ਼ ਧੁੱਪ ਦੇ ਵਿੱਚ ਆ ਮਹੀਨੇ ਤੋਂ ਪਹਿਲੇ 10 ਕੁ ਦਿਨ ਪਹਿਲੇ ਜਦੋਂ ਇਹ ਮਹੀਨਾ ਸ਼ੁਰੂ ਹੋਣਾ ਨਾ, ਉਦੋਂ ਕਰ ਲੈਣਾ। ਵੈਸੇ ਹੁਣ ਦੇ ਮੌਸਮ ਵਿੱਚ ਜੇ ਤੁਹਾਨੂੰ ਲੱਗਦਾ ਨਾ ਕਿ ਬੱਦਲ ਨਹੀਂ ਹੈਗਾ, ਤੇਜ਼ ਧੁੱਪ ਹੈਗੀ ਹੈ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ, ਕਿਉਂਕਿ ਧੁੱਪ ਤਾਂ ਲੱਗਦੀ ਰਹਿੰਦੀ ਹੈ, ਇਹ ਤਾਂ ਸਾਡੇ ਸਰੀਰ ਨੂੰ ਪਤਾ ਹੈ ਨਾ, ਜਿਹਨੂੰ ਇੰਨੀ ਗਰਮੀ ਲੱਗਦੀ ਹੈ। ਇਹ ਸਾਰੀਆਂ ਚੀਜ਼ਾਂ ਨਾ ਤੁਸੀਂ ਤੇਜ਼ ਧੁੱਪ ਦੇ ਵਿੱਚ ਰੱਖ ਦੇਣੀ ਹੈ, ਅਤੇ ਦਾਲਾਂ, ਸੂਜੀ, ਪੋਹਾ ਅਤੇ ਖੜ੍ਹੇ ਮਸਾਲਿਆਂ ਨੂੰ 1-2 ਦਿਨ ਚੰਗੀ ਤਰ੍ਹਾਂ ਸੁਕਾ ਲੈਣਾ। ਪਰ ਨਾਲ ਦੀ ਨਾਲ ਇਹ ਵੀ ਧਿਆਨ ਦੇਣਾ ਹੈ ਕਿ ਜਦੋਂ ਤੁਹਾਨੂੰ ਲੱਗੇ ਕਿ ਬੱਦਲ ਜਿਹੜਾ ਨਾ ਉਹ ਘੁੰਮਣ ਮੰਡਰਾਉਣ ਲੱਗ ਗਿਆ ਤੁਹਾਡੇ ਘਰ ਦੇ ਆਲੇ ਦੁਆਲੇ 'ਤੇ ਜਾਂ ਤੁਹਾਡੇ ਏਰੀਏ ਦੇ ਵਿੱਚ, ਤਾਂ ਉਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਫਟਾਫਟ ਪੈਕ ਕਰਕੇ ਨਾ ਅੰਦਰ ਰੱਖ ਲੈਣੀਆਂ, ਕਿਤੇ ਇਹ ਨਾ ਹੋਵੇ ਕਿ ਧੁੱਪ ਲਵਾਉਂਦੇ ਲਵਾਉਂਦੇ ਤੁਸੀਂ ਉਹਨਾਂ ਨੂੰ ਨਵਾ ਹੀ ਦਿਓ, ਅਤੇ ਤੁਹਾਨੂੰ ਪਤਾ ਹੀ ਨਹੀਂ ਲੱਗੇ ਤੁਸੀਂ ਏਸੀ ਰੂਮ ਦੇ ਵਿੱਚ ਵੜੇ ਹੋਵੋ, ਫਿਲਮ ਦੇਖਦੇ ਹੋਵੋ, ਅਤੇ ਨਾਲ ਦੀ ਨਾਲ FM ਇੰਜੋਏ ਕਰ ਰਹੇ ਹੋਵੋ, ਅਤੇ ਬਾਅਦ ਵਿੱਚ ਪਤਾ ਲੱਗੇ ਕਿ ਜਿਹੜੀ ਚੀਜ਼ ਤੁਸੀਂ ਬਚਾ ਰਹੇ ਸੀ ਉਹ ਤਾਂ ਜੀ ਨਹਾਤੀ ਗਈ ਹੈ, ਫਿਰ ਉਹਦਾ ਕੋਈ ਹੱਲ ਨਹੀਂ ਹੋਣਾ, ਫਿਰ ਤਾਂ ਜੀ ਉਹ ਬਿੰਨ ਦੇ ਵਿੱਚ ਸੁੱਟਣੀ ਪੈਣੀ ਹੈ। ਸੋ ਜੀ 1-2 ਦਿਨ ਤੁਸੀਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖ ਲੈਣਾ, ਅਤੇ ਨਾਲ ਦੀ ਨਾਲ ਕੀ ਕਰਨਾ, ਹੋਰ ਬਹੁਤ ਸਾਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੇਣੀ ਹੈ। ਸੋ ਜੀ ਦਲੀਆ ਅਤੇ ਬੇਸਨ ਜਿਹਨੂੰ ਤੁਸੀਂ ਕੜਾਹੀ ਦੇ ਵਿੱਚ ਜਾਂ ਕਿਸੇ ਵੀ ਉਸ ਭਾਂਡੇ ਦੇ ਵਿੱਚ ਤੁਸੀਂ ਹਲਕਾ ਜਿਹਾ ਭੁੰਨ ਕੇ ਰੋਸਟ ਕਰਕੇ ਵੀ, ਉਸ ਤੋਂ ਬਾਅਦ ਉਹਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਕਿਸੇ ਵੀ ਏਅਰਟਾਈਟ ਬਾਕਸ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਅਨਾਜ ਦੇ ਡੱਬਿਆਂ ਵਿੱਚ ਸੁੱਕੀ ਨਿੰਮ ਦੀਆਂ ਪੱਤੀਆਂ, ਤੇਜ਼ ਪੱਤਾ ਜਾਂ ਲੌਂਗ ਰੱਖਣ ਨਾਲ ਵੀ ਨਾ ਕੀੜੇ ਜਿਹੜੇ ਉਹ ਨਹੀਂ ਆਉਂਦੇ, ਮਤਲਬ ਛੇਤੀ ਬੈਕਟੀਰੀਆ ਇਹਨਾਂ ਚੀਜ਼ਾਂ ਨੂੰ ਨਹੀਂ ਲੱਗਦਾ ਜੇਕਰ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਹੋ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜੇਕਰ ਅਸੀਂ ਧਿਆਨ ਰੱਖਦੇ ਹਾਂ, ਹਾਲਾਂਕਿ ਇਹਨਾਂ ਛੋਟੀਆਂ ਚੀਜ਼ਾਂ ਨੂੰ ਕਰਨ ਦੇ ਵਿੱਚ ਬੜੀ ਮਿਹਨਤ ਹੈ, ਔਰ ਇਹ ਹਰ ਸਾਲ ਇਸ ਮਹੀਨੇ ਦੇ ਵਿੱਚ ਸਾਨੂੰ ਕਰਨੀ ਪੈਂਦੀ ਹੈ, ਅਤੇ ਜੀ ਬੜਾ ਔਖਾ ਹੁੰਦਾ, ਪਰ ਔਖੇ ਤੋਂ ਸੌਖੇ ਰਹਿਣ ਵਾਸਤੇ ਇਹ ਚੀਜ਼ਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ। ਉੱਧਰ ਜੋਰਡਨ ਸੰਧੂ ਤਿਆਰ ਬਰ ਤਿਆਰ ਰਹੇ ਨੇ ਆਪਣਾ 1 in a million ਗੀਤ ਲੈ ਕੇ, ਅਤੇ ਨਾਲ ਦੀ ਨਾਲ ਹੋ ਜਾਵੇ ਗੀਤ, ਕਿਉਂਕਿ ਜੀ ਭੰਗੜਾ ਪਾਉਣਾ ਤਾਂ ਬਣਦਾ ਹੈ।

ਬਈ ਜੋਰਡਨ ਸੰਧੂ ਕਹਿ ਰਹੇ ਨੇ ਕਿ ਕਿਹੜਾ ਸੁਰਮਾ ਪਾਉਣੀ ਹੈ ਤੂੰ ਅੱਖਾਂ ਦੇ ਵਿੱਚ ਨਹੀਂ। ਬਈ ਇਹ ਤਾਂ ਸੀਕਰੇਟ ਹੁੰਦਾ ਨਾ ਆਪਣੀ, ਮਤਲਬ ਲਾਈਆਂ ਪਈਆਂ ਚੀਜ਼ਾਂ ਦਾ ਹਰ ਕਿਸੇ ਨੂੰ ਐਵੇਂ ਥੋੜ੍ਹੀ ਨਾ ਅਸੀਂ ਦੱਸ ਸਕਦੇ ਹਾਂ ਵੀ ਕਿਹੜੇ ਨਾਮ ਦਾ ਜਾਂ ਕਿਹੜੇ ਬ੍ਰਾਂਡ ਦਾ ਅਸੀਂ ਸੁਰਮਾ ਪਾ ਰਹੇ ਹਾਂ। ਇਹ ਤਾਂ ਸਾਡੀਆਂ ਅੱਖਾਂ ਹੀ ਇੰਨੀਆਂ ਸੋਹਣੀਆਂ ਨੇ ਕਿ ਉਹਦੇ ਵਿੱਚ ਕੋਈ ਵੀ ਕੱਜਲ ਕੋਈ ਵੀ ਸੁਰਮਾ ਪਾਇਆ ਲੱਗਦਾ ਹੈ ਕਿ ਬੜਾ ਹੀ ਸੋਹਣਾ ਹੈ। ਸੋ ਜੀ ਆਹ ਵਾਲੇ ਮੌਸਮ ਦੇ ਵਿੱਚ ਜਿਹੜੀਆਂ ਦਾਲਾਂ ਸਬਜ਼ੀਆਂ ਨੂੰ ਜਾਂ ਫਿਰ ਮਸਾਲਿਆਂ ਨੂੰ ਅਤੇ ਜਾਂ ਫਿਰ ਸੁੱਕੀਆਂ ਚੀਜ਼ਾਂ ਨੂੰ ਬੈਕਟੀਰੀਆ ਲੱਗ ਜਾਂਦਾ, ਉਹਦੇ ਵਾਸਤੇ ਅਸੀਂ ਕੀ ਕੁਝ ਕਰ ਸਕਦੇ ਹਾਂ। ਸਾਧਾਰਨ ਡੱਬੇ ਜਿਹੜੇ ਹੁੰਦੇ ਨੇ ਉਹਦੀ ਜਗ੍ਹਾ ਦੇ ਵਿੱਚ ਨਾ ਤੁਸੀਂ ਕਾਚੀਆਂ ਚੰਗੀ ਗੁਣਵੱਤਾ ਦੇ ਜਿਹੜੇ ਏਅਰ ਟਾਈਟ ਜਾਰ ਹੁੰਦੇ ਨੇ ਉਹ ਲਿਆ ਕੇ ਰੱਖਿਆ ਕਰੋ, ਕਿਉਂਕਿ ਕਈ ਵਾਰ ਨਾ ਸਾਡੇ ਕੋਲ ਸਮੱਗਰੀ ਜ਼ਿਆਦਾ ਹੁੰਦੀ ਹੈ ਪਰ ਅਸੀਂ ਛੋਟੇ ਛੋਟੇ ਡੱਬਿਆਂ ਦੇ ਵਿੱਚ ਪਾ ਲੈਂਦੇ ਹਾਂ, ਉਹ ਵੀ ਗੱਲ ਸਹੀ ਨਹੀਂ ਹੈਗੀ। ਜੇ ਇੰਨੀ ਕੁਆਂਟਿਟੀ ਦੇ ਵਿੱਚ ਤੁਹਾਡੇ ਕੋਲ ਰਸਦ ਹੈਗੀ ਹੈ, ਕੋਈ ਸਮਾਨ ਹੈਗਾ, ਉਨੀ ਕੁਆਂਟਿਟੀ ਦਾ ਜਿਹੜਾ ਜਾਰ ਜਾਂ ਡੱਬਾ ਜਾਂ ਕੋਈ ਵੀ ਚੀਜ਼ ਜਿਹਦੇ ਵਿੱਚ ਤੁਸੀਂ ਪਾਉਣਾ ਹੈ ਸਟੋਰ ਕਰਕੇ ਰੱਖਣੀ, ਉਹ ਚੀਜ਼ ਹੋਣੀ ਚਾਹੀਦੀ ਹੈ। ਨਮਕ ਅਤੇ ਖੰਡ ਬਹੁਤ ਜਲਦੀ ਨਮੀ ਸੋਕਦੀ ਹੈ, ਤੁਹਾਨੂੰ ਪਤਾ ਹੈ ਕਿ ਆਹ ਮੌਸਮ ਦੇ ਵਿੱਚ ਤੁਸੀਂ ਨਾ ਨਮਕ ਹੁਣ ਮਤਲਬ ਕਿ ਦੋ ਤਿੰਨ ਵਾਰੀ ਤਾਂ ਅਸੀਂ ਕੋਈ ਨਾ ਕੋਈ ਚੀਜ਼ ਬਣਾਉਂਦੇ ਹਾਂ, ਚਾਹ ਬਣਾਉਣੀ ਹੈ, ਕੌਫੀ ਬਣਾਉਣੀ ਹੈ, ਦੁੱਧ ਪੀਣੀ ਹੈ, ਤਾਂ ਉਹਦੇ ਵਿੱਚ ਮਿੱਠਾ ਸ਼ੂਗਰ ਜਾਂ ਪਾਣੀ ਪੀਣ ਵਾਸਤੇ ਸਾਨੂੰ ਲੱਗਦਾ, ਅਤੇ ਨਾ ਅਜੀਬ ਜਿਹੀ ਸਮੈਲ ਨਾ ਸਾਡੀ ਨਮਕ ਔਰ ਚੀਨੀ ਯਾਨੀ ਕਿ ਖੰਡ ਦੇ ਵਿੱਚੋਂ ਆਉਣ ਲੱਗ ਜਾਂਦੀ ਹੈ ਨਾ, ਅਜੀਬ ਜਿਹਾ ਲੱਗਦਾ। ਜੇਕਰ ਤੁਸੀਂ ਹੱਥ ਲਾ ਕੇ ਦੇਖੋ ਤਾਂ ਚਿਪਚਿਪਾ ਜਿਹਾ ਪਨ, ਮਤਲਬ ਜਿਹੜੀ ਬਿਲਕੁਲ ਸੁੱਕੀ ਜਿਹੀ ਚੀਜ਼ ਹੁੰਦੀ ਸੀ ਉਹ ਵੀ ਗਿੱਲੀ ਗਿੱਲੀ ਲੱਗੂਗੀ। ਉਹਦਾ ਮਤਲਬ ਹੈ ਕਿ ਆਹ ਮਹੀਨੇ ਦੇ ਵਿੱਚ ਨਮੀ ਜਿਹੜੀ ਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਉਹਦੇ ਵਾਸਤੇ ਸਾਨੂੰ ਬੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਇਸ ਲਈ ਇਹਨਾਂ ਤੋਂ ਬਚਾਅ ਲਈ ਨਾ ਨਮਕ ਅਤੇ ਨਮਕ ਦੇ ਜਿਹੜੇ ਡੱਬੇ ਨਾ ਉਹ ਕੱਚੇ ਚੌਲਾਂ ਦੇ ਦਾਣੇ ਅਤੇ ਖੰਡ ਵਿੱਚ 4-5 ਲੌਂਗ ਪਾ ਦਿਓ। ਜੇਕਰ ਤੁਹਾਡੇ ਕੋਲ ਨਮਕ ਜਾਂ ਚੀਨੀ ਉਹਨਾਂ ਡੱਬਿਆਂ ਦੇ ਵਿੱਚ ਨਾ ਤੁਸੀਂ ਲੌਂਗ ਪਾ ਕੇ ਰੱਖ ਸਕਦੇ ਹੋ। ਇੱਕ ਤਾਂ ਜੀ ਇਹ ਛੋਟੀ ਛੋਟੀ ਇਹ ਸਮੱਗਰੀ ਹੈਗੀ ਹੈ, ਜੇਕਰ ਕਿਸੇ ਹੋਰ ਚੀਜ਼ ਦੇ ਵਿੱਚ ਵੀ ਇਹ ਡਿੱਗ ਜਾਵੇ ਤਾਂ ਅਸੀਂ ਉਹਨੂੰ ਈਜ਼ੀਲੀ ਕੱਢ ਸਕਦੇ ਹਾਂ। ਡੱਬਿਆਂ ਵਿੱਚ ਕਦੇ ਵੀ ਗਿੱਲਾ ਚਮਚ ਨਾ ਪਾਓ ਔਰ ਛੋਟੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਮਤਲਬ ਕਿ ਦੂਰ ਕਰਕੇ ਰੱਖੋ ਕਿ ਉਹ ਚੀਜ਼ਾਂ ਨੂੰ ਸੁੱਕੇ ਹੱਥ ਗਿੱਲੇ ਹੱਥ ਕਿਸੇ ਤਰ੍ਹਾਂ ਦੇ ਹੱਥ ਨਾ ਲਾਉਣ, ਕਿਉਂਕਿ ਕਈ ਵਾਰ ਨਾ ਅੱਜ ਦੇ ਮੌਸਮ ਵਿੱਚ ਅਚਾਰ ਵੀ ਤੁਸੀਂ ਦੇਖਦੇ ਹੋ, ਕਿਉਂਕਿ ਹੁਣ ਤਾਂ ਅਚਾਰ ਦਾ ਮੌਸਮ ਹੈ ਅਤੇ ਅੰਬ ਲਿਆ ਕੇ ਅਚਾਰ ਪਾਉਂਦੇ ਹਾਂ, ਜਿਹੜਾ ਪੁਰਾਣਾ ਅਚਾਰ ਪਿਆ ਹੁੰਦਾ ਆਮ ਮੌਸਮ ਦੇ ਵਿੱਚ ਅਚਾਰ ਨੂੰ ਵੀ ਨਾ ਥੋੜ੍ਹੀ ਥੋੜ੍ਹੀ ਉੱਲੀ ਜਾਂ ਫੰਗਸ ਲੱਗ ਜਾਂਦੀ ਹੈ। ਸੋ ਉਹਦੇ ਬਚਾਅ ਵਾਸਤੇ ਵੀ ਤੁਸੀਂ 2-3 ਦਿਨਾਂ ਬਾਅਦ ਅਚਾਰ ਨੂੰ ਹਿਲਾਉਂਦੇ ਰਹੋ, ਅਤੇ ਜਿਹੜੇ ਚੀਜ਼ ਦੇ ਨਾਲ ਉਹਨੂੰ ਤੁਸੀਂ ਹਿਲਾਉਣਾ ਹੈ, ਜਿਹੜੇ ਚਮਚ ਕੜਛੀ ਦੇ ਨਾਲ, ਜਿਹੜੇ ਸਪੂਨ ਦੇ ਨਾਲ, ਉਹ ਚੰਗੀ ਤਰ੍ਹਾਂ ਸੁੱਕਾ ਹੋਵੇ। ਜੇਕਰ ਤੁਸੀਂ ਗਿੱਲਾ ਸਪੂਨ ਯੂਜ਼ ਕਰੋਗੇ ਤਾਂ ਜੀ ਫਿਰ ਅਚਾਰ ਤਾਂ ਆਪਣੇ ਆਪ ਖਰਾਬ ਹੋ ਜਾਣਾ ਹੈ ਨਾ। ਕਿੰਨੀਆਂ ਧਿਆਨ ਦੇਣ ਵਾਲੀਆਂ ਚੀਜ਼ਾਂ ਨੇ, ਕੱਪੜੇ ਦੇਖੋ ਅਲਮਾਰੀਆਂ ਦੇ ਵਿੱਚ ਸਾਨੂੰ ਸਮੈਲ ਆਉਣ ਲੱਗ ਜਾਂਦੀ ਹੈ, ਵਾਸ਼ਰੂਮ ਤੁਸੀਂ ਕਿੰਨਾ ਜ਼ਿਆਦਾ ਯੂਜ਼ ਕਰਦੇ ਹੋ, ਉਹਦੇ ਵਿੱਚ ਵੀ ਅਜੀਬ ਤਰ੍ਹਾਂ ਦੀ ਸਮੈਲ ਆਉਂਦੀ ਹੈ। ਬਾਰ ਬਾਰ ਚੀਜ਼ਾਂ ਨੂੰ ਤੁਸੀਂ ਧੋਂਦੇ ਹੋ, ਸੁਕਾਉਂਦੇ ਹੋ, ਪਰ ਹਰ ਚੀਜ਼ ਦੇ ਵਿੱਚ ਨਮੀ ਅਤੇ ਜੀ ਚੀਜ਼ਾਂ ਖਰਾਬ ਹੋਣ ਦਾ ਜਿਹੜਾ ਖਦਸਾ ਹੈਗਾ ਉਹਦੇ ਤੋਂ ਅਸੀਂ ਬਚਾਅ ਕਰ ਸਕਦੇ ਹਾਂ। ਔਰ ਇੱਕ ਹੋਰ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਮੌਸਮ ਵਿੱਚ ਸਟੀਲ ਦੀ ਜਗ੍ਹਾ 'ਤੇ ਤੁਸੀਂ ਸੁੱਕੀ ਲੱਕੜੀ ਜਾਂ ਪਲਾਸਟਿਕ ਦੇ ਚਮਚ ਜਿਹੜੇ ਵਰਤ ਸਕਦੇ ਹੋ ਉਹ ਬਿਹਤਰ ਹੋ ਸਕਦੇ ਨੇ, ਉਹ ਤੁਹਾਨੂੰ ਜ਼ਿਆਦਾ ਫਾਇਦੇਮੰਦ ਰਹਿਣਗੇ। ਅਤੇ ਜਿਹੜੀ ਅਸੀਂ ਲੱਕੜ ਦੀ ਚਮਚ ਵਰਤਦੇ ਹਾਂ ਨਾ, ਮਤਲਬ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਧੋਣਾ, ਕਿਉਂਕਿ ਉਹਨਾਂ ਦੇ ਵਿੱਚ ਨਾ ਓਇਲ ਘਿਓ ਜਿਹੜਾ ਨਾ ਉਹ ਅਬਜ਼ੋਰਬ ਕਰ ਲੈਂਦਾ ਅਤੇ ਛੇਤੀ ਧੋਣ ਤੋਂ ਬਾਅਦ ਨਿਕਲਦਾ ਨਹੀਂ ਹੈ। ਜੇਕਰ ਤੁਹਾਡੇ ਕਿਸੇ ਵੀ ਬਰਤਨ ਨੂੰ ਤੇਲ ਘਿਓ ਜਾਂ

ਹਲਦੀ ਦਾ ਰੰਗ ਲੱਗ ਜਾਂਦਾ ਹੈ ਅਤੇ ਉਹਨੂੰ ਤੁਸੀਂ ਧੁੱਪ ਦੇ ਵਿੱਚ 2 ਕੁ ਘੰਟੇ ਰੱਖ ਦਿਓ, ਉਹਦੇ ਨਾਲ ਜਿਹੜਾ ਹਲਦੀ ਦਾ ਰੰਗ ਹੈ ਉਹ ਆਪਣੀ ਆਪ ਉੜ ਜਾਏਗਾ। ਅਤੇ ਲਓ ਜੀ ਅਗਲਾ ਗੀਤ ਹੈ ਜੀ ਬੀ ਬਰਾਕ ਦੀ ਆਵਾਜ਼ ਦੇ ਵਿੱਚ, ਕਾਸ਼ ਤੂੰ ਮੇਰਾ ਨਾ ਹੁੰਦਾ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਣਾ, ਸਾਰੀ ਫਸਲ ਉਹ ਫਕੀਰ

ਗੁਰਨਾਮ ਭੁੱਲਰ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਪਿਆਰਾ ਜਿਹਾ ਗੀਤ ਇੰਜੋਏ ਕੀਤਾ ਜੀ, ਆਪਾਂ ਦੋਵੇਂ ਹੋਈਏ। ਅਤੇ ਜੀ ਤੁਸੀਂ ਅਤੇ ਮੈਂ ਆਪਾਂ ਰੇਨਬੋ 102.7 ਮੈਗਾਹਰਟਸ ਦੀਆਂ, ਅਤੇ ਮੈਂ ਤੁਹਾਨੂੰ ਇਸ ਮੌਸਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਰੱਖ ਰਖਾਵ ਅਤੇ ਬਚਾਅ ਕਰਨਾ ਕਿੰਨਾ ਕੁ ਜ਼ਰੂਰੀ ਹੈ ਇਸ ਬਾਰੇ ਗੱਲਬਾਤ ਹੋ ਰਹੀ ਸੀ। ਹਾਂਜੀ, ਮਸਾਲੇ ਅਨਾਜ ਕਿਵੇਂ ਸੁੱਕੇ ਰਹਿ ਸਕਦੇ ਇਹਦੇ ਬਾਰੇ ਗੱਲ ਹੋ ਗਈ ਹੈ, ਅਤੇ ਸਧਾਰਨ ਡੱਬਿਆਂ ਦੀ ਜਗ੍ਹਾ 'ਤੇ ਤੁਸੀਂ ਕਾਚਿਆਂ ਚੰਗੀ ਗੁਣਵੱਤਾ ਦੇ ਜਿਹੜੇ ਏਅਰ ਟਾਇਡ ਨੇ ਉਹ ਰੱਖ ਸਕਦੇ ਹੋ। ਅਤੇ ਇੱਕ ਹੋਰ ਜ਼ਰੂਰੀ ਗੱਲ ਕਿ ਸਿੰਕ ਦੇ ਰਸਤੇ ਆਉਣ ਵਾਲੀ ਕੀੜੀਆਂ ਅਤੇ ਜਿਹੜੀ ਸਮੈਲ ਹੁੰਦੀ ਇਹਨਾਂ ਨੂੰ ਰੋਕਣ ਵਾਸਤੇ ਨਾ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰੀ ਕੰਮ ਜਿਹੜਾ ਕਰਨਾ ਨਾ ਉਹ ਜ਼ਰੂਰ ਯਾਦ ਰੱਖਣਾ। ਅੱਧਾ ਕੱਪ ਖਾਣ ਵਾਲਾ ਜਿਹੜਾ ਸੋਡਾ ਹੁੰਦਾ ਹੈ ਨਾ ਉਹਦੇ ਵਿੱਚ ਨਾ ਇੱਕ ਕੱਪ ਸਿਰਕਾ ਪਾ ਦਿਉ, ਜਾਂ ਫਿਰ ਉਬਲਦਾ ਪਾਣੀ ਜਿਹੜਾ ਡਰੇਨ ਪਾਈਪ ਵਿੱਚ ਜ਼ਰੂਰ ਪਾਇਆ ਕਰੋ। ਇਹ ਤਾਂ ਸਿੰਪਲ ਪਾਣੀ ਤਾਂ ਆਪਾਂ ਡੇਲੀ ਪਾ ਸਕਦੇ, ਤਾਂ ਸੌਖਾ ਕੰਮ ਹੈ। ਜੇਕਰ ਤੁਹਾਡੇ ਕੋਲ ਸੋਡਾ ਜਾਂ ਸਿਰਕਾ ਨਹੀਂ ਹੈਗਾ ਤੁਹਾਡੇ ਘਰ ਦੇ ਵਿੱਚ ਉਸ ਸਮੇਂ, ਤਾਂ ਤੁਸੀਂ ਇਹ ਚੀਜ਼ਾਂ ਪਾ ਸਕਦੇ ਹੋ। ਉਹਦੇ ਨਾਲ ਜਿਹੜੇ ਸਿੰਕ ਦੇ ਰਸਤੇ ਥਾਣੇ ਜਿਹੜੇ ਪਾਈਪਸ ਦੇ ਵਿੱਚੋਂ ਕੀੜੇ ਮਕੌੜੇ ਜਾਂ ਕੋਈ ਸਮੈਲ ਆਉਂਦੀ ਨਾ ਉਹ ਜਿਹੜੀ ਆਉਣੀ ਬੰਦ ਹੋ ਜਾਊਗੀ। ਅਲਮਾਰੀਆਂ ਵਿੱਚ ਅਖਬਾਰ ਜ਼ਰੂਰ ਵਿਛਾ ਕੇ ਰੱਖਿਆ ਕਰੋ, ਅਖਬਾਰ ਦੇ ਜਿਹੜੇ ਪੇਪਰ ਨੇ। ਕੋਨਿਆਂ ਵਿੱਚ ਚੌਕ ਜਾਂ ਸਿਲਿਕਾ ਜੈੱਲ ਪਾਊਚ ਜਿਹੜੇ ਅੱਜ ਕੱਲ੍ਹ ਆਮ ਮਿਲ ਜਾਂਦੇ ਨੇ ਉਹ ਜ਼ਰੂਰ ਰੱਖੋ, ਉਹਦੇ ਨਾਲ ਨਮੀ ਦੂਰ ਹੋ ਜਾਂਦੀ ਹੈ। ਮਿਕਸਰ, ਮਾਈਕਰੋਵੇਵ ਅਤੇ ਚਿਮਨੀ ਦੀਆਂ ਤਾਰਾਂ ਦੀ ਜਾਂਚ ਕਰਦੇ ਰਿਹਾ ਕਰੋ, ਕਿਉਂਕਿ ਜੀ ਨਾ ਇਹਦੇ ਵਿੱਚ ਜਿਹੜੇ ਸ਼ੋਰਟ ਸਰਕਟ ਖਤਰਾ ਰਹਿੰਦਾ, ਕਿਉਂਕਿ ਮੌਸਮ ਜਿਹੜਾ ਚਿਪਚਿਪਾ ਹੁੰਦਾ ਹੈ ਅਤੇ ਜਦੋਂ ਵੀ ਅਸੀਂ ਕਿਚਨ ਦੇ ਵਿੱਚ ਜਿਹੜੇ ਐਗਜ਼ੋਸਟ ਨਹੀਂ ਚਲਾ ਕੇ ਰੱਖਦੇ ਅਤੇ ਅੰਦਰ ਵਾਲੇ ਜਿਹੜੇ ਪੱਖੇ ਹੁੰਦੇ ਚਲਾਉਂਦੇ ਰਹਿੰਦੇ ਹਾਂ, ਅਤੇ ਧੂੰਆਂ ਔਰ ਸਮੈਲ ਔਰ ਮਸਾਲਿਆਂ ਦੀ ਜਿੰਨੀ ਖੁਸ਼ਬੂ ਜਾਂ ਦੂਜੀਆਂ ਚੀਜ਼ਾਂ ਦੀ ਜਿਹੜੀ ਸਮੈਲ ਹੁੰਦੀ ਜਿਹਨੂੰ ਅਸੀਂ ਬਦਬੂ ਕਹਿੰਦੇ, ਉਹ ਸਾਰੇ ਮਿਕਸ ਹੋ ਕੇ ਸਾਡੀ ਕਿਚਨ ਦੇ ਵਿੱਚ ਹੀ ਰਹਿੰਦੀ, ਜਿਹਦੇ ਨਾਲ ਸਾਡੇ ਵਾਰਡਰੋਬਸ ਜਿਹੜਾ ਫਰਨੀਚਰ ਵੁਡਨ ਦਾ ਕੰਮ ਕੀਤਾ ਹੁੰਦਾ ਉਹ ਤੁਹਾਨੂੰ ਲੱਗਦਾ ਚਿਪਚਿਪਾ ਜਿਹਾ ਹੋਇਆ ਰਹਿੰਦਾ, ਜਿਹੜੇ ਫੈਨ ਨੇ ਐਗਜ਼ੋਸਟ ਨੇ ਉਹਨਾਂ ਦੇ ਵਿੱਚ ਵੀ ਨਾ ਅਜੀਬ ਜਿਹੀ ਸਮੈਲ ਆਉਣ ਲੱਗ ਜਾਂਦੀ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਾਫ਼ ਸੁਥਰਾ ਕਰਕੇ ਰੱਖਣਾ, ਕਿਉਂਕਿ ਸਿਰਫ ਘਰ ਦੀ ਸਫਾਈ ਅਤੇ ਖਾਣ ਵਾਲੀਆਂ ਚੀਜ਼ਾਂ ਹੀ ਤੁਹਾਨੂੰ ਨਾ ਲੱਗੇ ਕਿ ਸਿਰਫ ਤੁਸੀਂ ਜ਼ਿਆਦਾ ਵਧੀਆ ਬਣਾਉਣੀਆਂ ਨੇ। ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕਈ ਵਾਰ ਅਸੀਂ ਅਵੋਇਡ ਕਰ ਦਿੰਦੇ। ਮੈਂ ਮੰਨਦੀ ਹਾਂ ਕਿ ਗਰਮੀ ਦਾ ਹੁੰਮਸ ਵਾਲਾ ਮੌਸਮ ਹੈ ਅਤੇ ਮਸਾਂ ਕਹਿੰਦੇ ਨੇ ਕਿ ਖਾਣਾ ਰੋਟੀ ਪਾਣੀ ਮਸਾਂ ਬਣਦਾ, ਅਤੇ ਤੁਸੀਂ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਕੋਲ ਕਰਵਾ ਰਹੇ ਹੋ। ਨਹੀਂ ਜੀ, ਜੇਕਰ ਇਹਨੂੰ ਤੁਸੀਂ ਜ਼ਿਆਦਾ ਟਾਈਮ ਤੱਕ ਅਵੋਇਡ ਕਰਕੇ ਰੱਖੋਗੇ ਨਾ ਤਾਂ ਇਹ ਜਿਹੜੀ ਸਮੈਲ ਔਰ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਬਦਬੂਦਾਰ ਔਰ ਸਮੈਲੀ ਦੇ ਨਾਲ ਚਿਪਚਿਪਾ ਪਦਾਰਥ ਜਿਹੜਾ ਹੈ ਨਾ ਓਇਲਨੈਸ ਜਿਹੜੀ ਹੈ ਇਹਨਾਂ ਜਗ੍ਹਾ 'ਤੇ ਥਾਵਾਂ 'ਤੇ ਜ਼ਿਆਦਾ ਹੋ ਜਾਣੀ ਹੈ, ਅਤੇ ਫਿਰ ਤੁਹਾਨੂੰ ਨਾ ਬਾਅਦ ਵਿੱਚ ਕਲੀਨ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਣੀ ਹੈ। ਐਂਡ ਅਗਲਾ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਕਿਉਂਕਿ ਜੀ ਇਹਨਾਂ ਚੀਜ਼ਾਂ ਦੇ ਨਾਲ ਨਾਲ ਗੀਤ ਜਿਹੜਾ ਇੰਜੋਏ ਕਰਨਾ ਤਾਂ ਬਣਦਾ ਹੈ, ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ ਨੈਕਸਟ ਟ੍ਰੈਕ ਤੁਹਾਡੇ ਰੇਡੀਓ ਸੈਟਸ 'ਤੇ।

ਜੀ ਸੱਜਣ ਅਦੀਪ ਜੀ ਤਾਂ ਕਹਿ ਰਹੇ ਕਿ ਆਪਣੀ ਜਾਣ ਵਾਸਤੇ ਮੈਂ ਘੁੰਮਦੇ ਘੁੰਮਦੇ ਚੁੰਮਕੇ ਲੈ ਹੀ ਲੈਣੇ ਨੇ ਅਤੇ ਆਪਾਂ ਘੁੰਮਦਿਆਂ ਘੁੰਮਦਿਆਂ ਅਤੇ ਚੁੰਮਦਿਆਂ ਚੁੰਮਦਿਆਂ ਪ੍ਰੋਗਰਾਮ ਹੋਮ ਸਵੀਟ ਹੋਮ ਇੱਦਾਂ ਹੀ ਐਂਟਰਟੇਨ ਕਰਦੇ ਰਹਿਣਾ। ਅੱਜ ਰਣਦੀਪ ਕੌਰ ਤੁਹਾਡੇ ਨਾਲ ਅਤੇ ਘਰ ਦੀ ਸਾਫ਼ ਸਫਾਈ ਦੀਆਂ ਹੋ ਰਹੀਆਂ ਸੀ ਗੱਲਾਂ, ਖਾਸ ਕਰਕੇ ਇਸ ਮੌਸਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੱਖੀ ਮੱਛਰ ਆਹ ਸਮੇਂ ਦੇ ਵਿੱਚ ਬਹੁਤ ਆਉਂਦੇ ਨੇ ਜਿਹਦੇ ਨਾਲ ਸਮੈਲ ਹੁੰਦੀ ਹੈ, ਅਤੇ ਹਮੇਸ਼ਾ ਜਿਹੜਾ ਖਾਣਾ ਜਿਹੜਾ ਤੁਸੀਂ ਬਣਾਉਂਦੇ ਹੋ, ਕੱਟਦੇ ਹੋ, ਧੋਂਦੇ ਹੋ, ਸਾਫ਼ ਕਰਕੇ ਰੱਖਦੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ। ਔਰ ਉਸ ਤੋਂ ਵੀ ਖਾਸ ਗੱਲ ਕਿ ਜਿਹੜੀ ਸਾਡੇ ਡਸਟਬਿਨ ਹੁੰਦੇ ਕਿਚਨ ਦੇ ਵਿੱਚ ਜਾਂ ਬਾਹਰ ਲਾਏ ਹੋਏ, ਉਹਨਾਂ ਨੂੰ ਜ਼ਰੂਰ ਢੱਕ ਕੇ ਰੱਖਿਆ ਕਰੋ, ਉਹਦੇ ਵਿੱਚ ਪੋਲੀਥੀਨ ਪਾ ਕੇ ਰੱਖਿਆ ਕਰੋ। ਜਿਹੜਾ ਵੀ ਵੇਸਟ ਮਟੀਰੀਅਲ ਹੁੰਦਾ ਉਹ ਪੋਲੀਥੀਨ ਦੇ ਵਿੱਚ ਹੋਵੇ, ਔਰ 24 ਘੰਟਿਆਂ ਤੋਂ ਜ਼ਿਆਦਾ ਜੇਕਰ ਸਮਾਂ ਹੋ ਗਿਆ ਤਾਂ ਆਪਣੇ ਬਿਨ ਨੂੰ ਸਾਫ਼ ਕਰਕੇ ਰੱਖੋ, ਕਿਉਂਕਿ ਉਹਦੇ ਵਿੱਚ ਜੇਕਰ ਜ਼ਿਆਦਾ ਚੀਜ਼ਾਂ ਪਈਆਂ ਰਹਿਣਗੀਆਂ ਤਾਂ ਫਿਰ ਉਹਦੇ ਵਿੱਚ ਸੜਨ ਸਮੈਲ ਜਿਹੜੀ ਹੈ ਉਹ ਵੱਧਦੀ ਰਹਿੰਦੀ ਹੈ। ਸਬਜ਼ੀਆਂ ਜੇਕਰ ਤੁਸੀਂ ਲੈ ਕੇ ਆਉਂਦੇ ਨੂੰ ਤਾਂ ਸਿੱਧਾ ਫਰਿੱਜ ਦੇ ਵਿੱਚ ਨਾ ਰੱਖਿਆ ਕਰੋ। ਮੈਨੂੰ ਪਤਾ ਹੈ ਕਿ ਕੋਵਿਡ ਟਾਈਮ ਤੋਂ ਬਾਅਦ ਹਰ ਕੋਈ ਇੰਨਾ ਜ਼ਿਆਦਾ ਕੌਨਸ਼ੀਅਸ ਔਰ ਸਿਆਣਾ ਹੋ ਗਿਆ ਹੈ ਕਿ ਜੇਕਰ ਉਹ ਪਹਿਲੇ ਕੋਵਿਡ ਟਾਈਮ ਤੋਂ ਪਹਿਲੇ ਜਿਹੜੀ ਚੀਜ਼ਾਂ ਲਿਆ ਕੇ ਰੱਖਦੇ ਲਿਆਉਂਦੇ ਹੁੰਦੇ ਸੀ ਤਾਂ ਅਸੀਂ ਐਵੇਂ ਫਰਿੱਜ ਦੇ ਵਿੱਚ ਰੱਖ ਦਿੰਦੇ ਹੁੰਦੇ ਸੀ, ਪਰ ਉਸ ਤੋਂ ਬਾਅਦ ਹਰ ਕੋਈ ਜਿਹੜੀਆਂ ਚੀਜ਼ਾਂ ਲੈ ਕੇ ਆਉਂਦਾ, ਖਾਸ ਕਰਕੇ ਸਬਜ਼ੀਆਂ ਜਾਂ ਫਿਰ ਫਲ ਫਰੂਟ, ਉਹ ਧੋਇਆ ਕਰੋ ਚੰਗੀ ਤਰ੍ਹਾਂ, ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਕਰੋ, ਫਿਰ ਉਹਨੂੰ ਆਪਣੇ ਪੈਕ ਕਰਕੇ ਰੱਖ ਦਿਆ ਕਰੋ ਜਿੱਥੇ ਤੁਸੀਂ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ। ਆਹ ਮੌਸਮ ਦੇ ਵਿੱਚ ਓਬਵੀਅਸਲੀ ਫਰਿੱਜ ਦੇ ਵਿੱਚ ਹੀ ਰੱਖਾਂਗੇ। ਹਰੇ ਧਨੀਆ ਨੂੰ ਸੂਤੀ ਕੱਪੜੀਆਂ ਪੇਪਰ ਟਾਵਲ ਦੇ ਵਿੱਚ ਲਪੇਟ ਕੇ ਰੱਖਿਆ ਕਰੋ। ਸੁੱਕੀਆਂ ਸਬਜ਼ੀਆਂ ਦੀ ਰਸਤ ਕਿੱਦਾਂ ਅਸੀਂ ਬਚਾਉਣੀ ਹੈ, ਨਿੰਮ ਦੇ ਪੱਤੇ ਰੱਖ ਸਕਦੇ ਹੋ, ਤੀਲ ਵਾਲੀ ਡੱਬੀ ਰੱਖ ਸਕਦੇ ਹੋ, ਨਾਲ ਦੀ ਨਾਲ ਤੇਜ ਪੱਤਾ ਜਿਹੜਾ ਅਸੀਂ ਸਬਜ਼ੀ ਦੇ ਵਿੱਚ ਜ਼ਰੂਰ ਤੜਕੇ ਦੇ ਵਿੱਚ ਉਹਨੂੰ ਮਿਕਸ ਕਰਦੇ ਹਾਂ, ਅਤੇ ਉਹ ਚੀਜ਼ਾਂ ਆਟੇ ਦੇ ਵਿੱਚ, ਨਮਕ ਦੇ ਵਿੱਚ, ਚੀਨੀ ਦੇ ਵਿੱਚ, ਲੌਂਗ ਵੀ ਰੱਖ ਸਕਦੇ ਹਾਂ। ਛੋਟੀਆਂ ਛੋਟੀਆਂ ਇਹ ਚੀਜ਼ਾਂ ਜਿਹੜੀਆਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਘਰ ਦੀ ਰਸੋਈ ਦੇ ਵਿੱਚ ਆਮ ਹੁੰਦੀਆਂ ਨੇ, ਇਹਨਾਂ ਚੀਜ਼ਾਂ ਨੂੰ ਹੀ ਤੁਸੀਂ ਦੂਜੀਆਂ ਚੀਜ਼ਾਂ ਦੇ ਵਿੱਚ ਪਾ ਕੇ ਰੱਖ ਦਿਓ ਅਤੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅਗਲਾ ਗੀਤ ਹੈ ਜੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਲਓ ਜੀ।

ਵੈਲ ਦੋਸਤੋ, ਗਰਮੀ ਦਾ ਮੌਸਮ ਹੈ ਜਿੱਥੇ ਮੌਨਸੂਨ ਜਿਹੜਾ ਹੈ ਉਹ ਆਪਣੇ ਜੋਬਨ 'ਤੇ ਹੈ, ਜਿੱਦਾਂ ਗਰਮੀ ਆਪਣੇ ਪੂਰੇ ਜੋਬਨ 'ਤੇ ਹੈ, ਇਸੇ ਤਰ੍ਹਾਂ ਹਰ ਮੌਸਮ ਦਾ ਆਪਣਾ ਇੱਕ ਮਿਜ਼ਾਜ਼ ਹੁੰਦਾ ਹੈ, ਆਪਣਾ ਇੱਕ ਰੁੱਤ ਦੇ ਵਿੱਚ ਆਪਣਾ ਇੱਕ ਇੰਜੋਏ ਕਰਨ ਦਾ ਸਮਾਂ ਹੁੰਦਾ ਹੈ। ਜਿੱਦਾਂ ਮੌਸਮ ਆਪਣੇ ਆਪ ਨੂੰ ਇੰਜੋਏ ਕਰਦਾ, ਇਸ ਤਰ੍ਹਾਂ ਸਾਨੂੰ ਵੀ ਹਰ ਮੌਸਮ ਨੂੰ ਇੰਜੋਏ ਕਰਨਾ ਚਾਹੀਦਾ, ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਐਫ ਐਮ ਰੇਨਬੋ ਦੇ ਹਰ ਇੱਕ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ। ਅਤੇ ਹੁਣ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਉਹ ਹੈ ਜੀ ਹੋਮ ਸਵੀਟ ਹੋਮ, ਆਰ ਜੇ ਰਣਦੀਪ ਕੌਰ ਤੁਹਾਡੇ ਨਾਲ। ਗਰਮੀ ਦੇ ਇਸ ਮੌਸਮ ਦੇ ਵਿੱਚ ਸਾਦਾ ਪਾਣੀ ਜ਼ਿਆਦਾ ਪੀਣ ਦੇ ਨਾਲ ਨਾ ਕੀ ਕੁਝ ਹੁੰਦਾ, ਡਰੋ ਨਾ।

ਕੁਝ ਨਹੀਂ ਹੁੰਦਾ ਜੀ, ਪਾਣੀ ਗਰਮੀ ਦੇ ਵਿੱਚ ਇਸ ਮੌਸਮ ਦੇ ਵਿੱਚ ਖਾਸ ਕਰਕੇ ਸਾਨੂੰ ਜ਼ਿਆਦਾ ਹੀ ਪੀਣਾ ਚਾਹੀਦਾ ਹੈ, ਉਹ ਸਾਡੇ ਵਾਸਤੇ ਬਹੁਤ ਹੀ ਲਾਹੇਵੰਦ ਹੈ। ਗਰਮੀ ਕਾਰਨ ਨਾ ਪਸੀਨਾ ਵੱਧ ਆਉਂਦਾ ਹੈ ਅਤੇ ਜਿਸ ਨਾਲ ਸਰੀਰ ਵਿੱਚ ਪਾਣੀ ਅਤੇ ਲੂਣ ਦੀ ਜਿਹੜੀ ਨਾ ਕਮੀ ਹੋ ਜਾਂਦੀ ਹੈ। ਇਸ ਲਈ ਦਿਨ ਭਰ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਜਿਹੜਾ ਪੀਣਾ ਚੰਗੀ ਆਦਤ ਹੁੰਦੀ ਹੈ। ਔਰ ਇਹ ਆਦਤ ਆਪਣੇ ਨਾਲ ਨਾਲ ਆਪਣੇ ਸਾਥੀਆਂ ਨੂੰ ਅਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਪਾਓ, ਕਿਉਂਕਿ ਜੇਕਰ ਸਾਨੂੰ ਜ਼ਿਆਦਾ ਸਵੈਟ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਅਸੀਂ ਪਾਣੀ ਬਹੁਤ ਘੱਟ ਪੀਂਦੀ ਹੈ ਤਾਂ ਫਿਰ ਸਾਡੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਜਿਹੜੀ ਕਿ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੈ। ਔਰ ਕੋਸ਼ਿਸ਼ ਕਰਿਆ ਕਰੋ, ਜੇਕਰ ਤੁਹਾਨੂੰ ਇੱਕੋ ਵਾਰ ਜਿੱਦਾਂ ਖਾਣਾ ਖਾਣ ਤੋਂ ਬਾਅਦ ਅਸੀਂ ਗਲਾਸ ਗਲਾਸ ਪਾਣੀ ਪੀ ਲੈਂਦੇ ਹਾਂ ਅਤੇ ਜਾਂ ਫਿਰ ਖਾਣਾ ਖਾਣ ਤੋਂ ਥੋੜ੍ਹੀ ਕੁ ਦੇਰ ਪਹਿਲੇ ਸਾਨੂੰ ਲੱਗਦਾ ਕਿ ਅਸੀਂ ਹੁਣ ਪਾਣੀ ਪੀ ਲਈਏ, ਉਸ ਆਦਤ ਨੂੰ ਤੁਸੀਂ ਬਦਲਣਾ ਹੈ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲੇ ਤੁਸੀਂ ਪਾਣੀ ਪੀ ਸਕਦੇ ਹੋ ਇੱਕ ਗਲਾਸ, ਕਿਉਂਕਿ ਖਾਣਾ ਖਾਣ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਕਿ ਸਾਨੂੰ ਥੋੜ੍ਹੀ ਜਿਹੀ ਪਿਆਸ ਲੱਗੀ ਹੈ ਜਾਂ ਤੁਹਾਡੀ ਰੋਟੀ ਜਿਹੜੀ ਹੈ ਅੰਦਰ ਨਹੀਂ ਜਾ ਰਹੀ, ਮਤਲਬ ਨਹੀਂ ਲੰਘ ਰਹੀ, ਤਾਂ ਫਿਰ ਤੁਸੀਂ ਇੱਕ ਸਿਪ ਪਾਣੀ ਪੀਣਾ ਹੈ। ਕਹਿੰਦੇ ਖਾਣਾ ਖਾਣ ਤੋਂ ਰੋਟੀ ਖਾਣ ਤੋਂ ਜੇ ਨਾਲ ਦੀ ਨਾਲ ਪਾਣੀ ਪੀਂਦੇ ਰਹੀਏ ਤਾਂ ਉਹ ਸਾਡੇ ਵਾਸਤੇ ਚੰਗਾ ਨਹੀਂ ਹੈਗਾ, ਅਤੇ ਜੇਕਰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਅਸੀਂ ਪਾਣੀ ਪੀਵਾਂਗੇ ਤਾਂ ਉਹ ਪਾਣੀ ਸਾਡੇ ਵਾਸਤੇ ਅੰਮ੍ਰਿਤ ਬਣਦਾ ਹੈ, ਅਤੇ ਜੇਕਰ ਵਿੱਚ ਵਿੱਚ ਤਾਂ ਪਹਿਲੇ ਪਾਣੀ ਪੀਵਾਂਗੇ ਤਾਂ ਕਹਿੰਦੇ ਫਿਰ ਅੰਮ੍ਰਿਤ ਨਹੀਂ, ਉਹ ਪਾਣੀ ਸਾਡੇ ਵਾਸਤੇ ਜ਼ਹਿਰ ਬਣ ਸਕਦਾ ਹੈ, ਜਿਸ ਦੇ ਨਾਲ ਸਾਨੂੰ ਬੜੀਆਂ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਜਿਹੜੀਆਂ ਕਿ ਸਾਨੂੰ ਮਹਿਸੂਸ ਨਹੀਂ ਹੁੰਦੀਆਂ। ਛੋਟੀਆਂ ਛੋਟੀਆਂ ਚੀਜ਼ਾਂ ਹੋਮ ਸਵੀਟ ਹੋਮ ਦੇ ਵਿੱਚ ਇੱਦਾਂ ਹੀ ਦੱਸਦੀ ਰਹਾਂਗੀ। ਗਰਮੀ ਦੇ ਵਿੱਚ ਪਾਣੀ ਜ਼ਿਆਦਾ ਪੀਓ, ਜੇਕਰ ਤੁਹਾਨੂੰ ਸਿੰਪਲ ਪਾਣੀ ਪਸੰਦ ਨਹੀਂ ਹੈ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਪਾਣੀ ਦੇ ਵਿੱਚ ਵਰਾਇਟੀ ਲੈ ਸਕਦੇ ਹੋ, ਸਕੈਸ਼ ਪੀ ਸਕਦੇ ਹੋ, ਗੁੰਦ ਕਤੀਰਾ ਪਾ ਕੇ ਪੀ ਸਕਦੇ ਹੋ, ਕੱਚਾ ਦੁੱਧ ਮਿਕਸ ਕਰਕੇ ਤੁਸੀਂ ਕੱਚੀ ਲੱਸੀ ਹੁੰਦੀ ਨਾ ਉਹ ਪੀ ਸਕਦੇ ਹੋ, ਸਕੈਸ਼ ਪੀ ਸਕਦੇ ਹੋ ਜੀ। ਹਾਂਜੀ ਹਾਂਜੀ, ਜਿਹੜੀ ਉਹ ਡਰਿੰਕਸ ਹੈਗੀ ਨਾ ਕੋਲਡ ਵਾਲੀ ਡਰਿੰਕਸ, ਉਹ ਨਹੀਂ ਪੀਣੀ ਕਿਉਂਕਿ ਉਹਨਾਂ ਦੇ ਵਿੱਚ ਜ਼ਿਆਦਾ ਸ਼ੂਗਰ ਹੁੰਦੀ ਹੈ, ਅਤੇ ਘਰ ਦੇ ਵਿੱਚ ਬਣਿਆ ਹੋਇਆ ਸਿੰਪਲ ਪਾਣੀ ਅਤੇ ਉਹਦੇ ਵਿੱਚ ਤੁਸੀਂ ਨਿੰਬੂ ਪਾਣੀ, ਸ਼ਿਕੰਜਵੀ ਜਾਂ ਵਰਾਇਟੀ ਲੈ ਸਕਦੇ ਹੋ, ਜਿਹੜੀ ਤੁਹਾਡੀ ਅਤੇ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਹੋਏਗੀ। ਸਵਾਦ ਲਾਉਣੇ ਕਹਿੰਦੇ ਨੇ ਜ਼ਰੂਰੀ ਨੇ, ਪਰ ਇੰਨੇ ਜ਼ਿਆਦਾ ਨਾ ਲਾਓ ਕਿ ਤੁਹਾਡੇ ਸਵਾਦ ਦੇ ਵਿੱਚ ਤੁਹਾਡੇ ਜਿਹੜਾ ਸਰੀਰ ਹੈ ਨਾ ਉਹਦਾ ਸਵਾਦ ਜਿਹੜਾ ਵਿਗੜ ਜਾਵੇ। ਅਗਲਾ ਗੀਤ ਡਾਇਰੀ ਲੈ ਕੇ ਅਮਰਿੰਦਰ ਗਿੱਲ ਹਾਜ਼ਰ ਨੇ, ਕਿਉਂਕਿ ਮੈਂ ਆਪਣੀ ਜਿਹੜੀ ਡਾਇਰੀ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਯਾਨੀ ਕਿ ਸ਼ੇਅਰ ਕਰਦੀ ਰਹਿੰਦੀ ਹਾਂ, ਲੇਕਿਨ ਇਹ ਡਾਇਰੀ ਜਿਹੜੀ ਕਿ ਅਮਰਿੰਦਰ ਗਿੱਲ ਸਾਡੇ ਨਾਲ ਸਾਂਝੀ ਕਰਦੇ ਨੇ, ਆਪਾਂ ਸਭ ਇੰਜੋਏ ਕਰਦੇ ਹਾਂ।

ਜੀ ਡਾਇਰੀ ਦਿਲ ਦੀ ਫਰੋਲੀ ਕਿਤੇ ਪ੍ਰੋਗਰਾਮ ਦਾ ਤੁਹਾਨੂੰ ਪਤਾ ਲੱਗ ਜਾਏ 102.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਜੀ ਸਮਾਂ ਜਿਹੜਾ ਨਾ 12:51 ਹੋ ਚੁੱਕੇ ਨੇ ਅਤੇ ਪਾਣੀ ਦੀ ਗੱਲ ਕਰੀ ਸੀ ਮੈਂ ਪਾਣੀ ਸਾਨੂੰ ਸਿੰਪਲ ਕਿੰਨਾ ਕੁ ਪੀਣਾ ਚਾਹੀਦਾ ਅਤੇ ਜਾਂ ਫਿਰ ਉਹਦੇ ਵਿੱਚ ਵਰਾਇਟੀ ਲੈ ਲੈਣੀ ਚਾਹੀਦੀ ਔਰ ਨਾਲ ਦੀ ਨਾਲ ਪਾਣੀ ਪੀਣ ਦੇ ਗਰਮੀਆਂ ਦੇ ਵਿੱਚ ਕਿੰਨੇ ਫਾਇਦੇ ਨੇ ਬਾਕੀ ਜੀ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਨੇ ਪਾਣੀ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ ਯਾਨੀ ਕਿ ਪਾਣੀ ਦੀ ਕਮੀ ਹੋਣ ਨਹੀਂ ਦਿੰਦਾ ਥਕਾਵਟ ਅਤੇ ਕਮਜ਼ੋਰੀ ਜਦੋਂ ਸਾਨੂੰ ਮਹਿਸੂਸ ਹੁੰਦੀ ਹੈ ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਵੀ ਪਿਆਜ਼ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲ ਜਾਵੇ ਤਾਂ ਸਾਨੂੰ ਲੱਗਦਾ ਕਿ ਸਾਡੀ ਰੂਹ ਨੂੰ ਚੈਨ ਮਿਲ ਗਈ ਹੁੰਦਾ ਹੈ ਨਾ ਇੱਦਾਂ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਅਸੀਂ ਉਹ ਬਰਦਾਸ਼ਤ ਕਰ ਲੈਂਦੇ ਹਾਂ ਪਰ ਜਦੋਂ ਸਾਨੂੰ ਪਿਆਸ ਲੱਗੀ ਹੁੰਦੀ ਨਾ ਉਦੋਂ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ ਫਿਰ ਤਾਂ ਲੱਗਦਾ ਕਿ ਬਸ ਜਾਨ ਨਿਕਲ ਚੱਲੀਏ ਤਾਂ ਕਿਤੋਂ ਨਾ ਪਾਣੀ ਸਾਨੂੰ ਮਿਲ ਜਾਵੇ ਜੇਕਰ ਪਾਣੀ ਪੀਣ ਨੂੰ ਨਾ ਮਿਲੇ ਫਿਰ ਨਾ ਬੋਡੀ ਬਹੁਤ ਮਿਸ ਕਰਦੀ ਹੈ ਵਾਟਰ ਨੂੰ ਯਾਨੀ ਕਿ ਪਾਣੀ ਨੂੰ ਪਸੀਨੇ ਰਾਹੀਂ ਸਰੀਰ ਨੂੰ ਠੰਡਾ ਰੱਖਣ ਵਿੱਚ ਪਾਣੀ ਜਿਹੜਾ ਮਦਦਗਾਰ ਹੁੰਦਾ ਹੈ ਸਰੀਰ ਦਾ ਤਾਪਮਾਨ ਜਿਹੜਾ ਬੈਲੈਂਸਡ ਕਰਕੇ ਰੱਖਦਾ ਹੈ ਔਰ ਗਰਮੀ ਦੇ ਵਿੱਚ ਜਿਹੜੀ ਸਾਨੂੰ ਲੂ ਲੱਗਣ ਦਾ ਜਿਹੜਾ ਖਤਰਾ ਖਦਸ਼ਾ ਹੁੰਦਾ ਹੈ ਉਹਦੇ ਤੋਂ ਵੀ ਅਸੀਂ ਨਿਜਾਤ ਪਾ ਲੈਂਦੇ ਹਾਂ ਭੋਜਨ ਨੂੰ ਡਾਈਜੈਸਟ ਕਰਨ ਦੇ ਵਿੱਚ ਪ੍ਰੋਪਰਲੀ ਮਦਦ ਕਰਦਾ ਹੈ ਕੌਨਸਟੀਪੇਸ਼ਨ ਦੀ ਸਮੱਸਿਆ ਜਿਹੜੀ ਆ ਪ੍ਰੋਬਲਮਸ ਹੈਗੀਆਂ ਉਹ ਵੀ ਘੱਟ ਜਾਂਦੀਆਂ ਨੇ ਐਂਡ ਸਰੀਰ ਦੇ ਜਿਹੜੇ ਨਾ ਫਜ਼ੂਲ ਜਿਹੇ ਪਦਾਰਥ ਹੁੰਦੇ ਨੇ ਯਾਨੀ ਕਿ ਯੂਰਿਨ ਰਾਹੀਂ ਜਿਹੜੇ ਵੇਸਟ ਮਟੀਰੀਅਲ ਬਾਹਰ ਆਉਣਾ ਹੁੰਦਾ ਉਹ ਵੀ ਕੱਢ ਦਿੰਦਾ ਜੇਕਰ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਔਰ ਜੇਕਰ ਸਾਨੂੰ ਜ਼ਿਆਦਾ ਸਵੈਟ ਆਉਂਦਾ ਅਤੇ ਅਸੀਂ ਪਾਣੀ ਪੀ ਨਹੀਂ ਰਹੇ ਉਹ ਸਾਡੇ ਵਾਸਤੇ ਨੁਕਸਾਨਦਾਇਕ ਹੈ ਕਿਡਨੀ ਸਟੋਨ ਜਾਂ ਫਿਰ ਜੋਖਮ ਕੁਝ ਹੱਦ ਤੱਕ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਡਾਕਟਰਸ ਔਰ ਮਾਹਿਰ ਕਹਿੰਦੇ ਨੇ ਕਿ ਇਹ ਘੱਟ ਸਕਦਾ ਪਰ ਇਹਦਾ ਸਲਿਊਸ਼ਨ ਨਹੀਂ ਹੁੰਦਾ ਚਮੜੀ ਵਿੱਚ ਨਮੀ ਬਣੀ ਰਹਿੰਦੀ ਹੈ ਸੁੱਕਾਪਨ ਅਤੇ ਬੇਜਾਨਪਨ ਜਿਹੜਾ ਰੁੱਖਾਪਨ ਜਿਹਾ ਸਾਡੀ ਸਕਿਨ ਅਤੇ ਟੈਕਸਚਰ ਜਿਹਾ ਹੁੰਦਾ ਨਾ ਉਹ ਵੀ ਘੱਟ ਜਾਂਦਾ ਹੈ ਐਂਡ ਜੀ ਡੀਹਾਈਡਰੇਸ਼ਨ ਕਾਰਨ ਹੋਣ ਵਾਲੇ ਜਿਹੜੇ ਸਿਰ ਦਰਦ ਜਿਹੜੀ ਹੈ ਸਾਡੀ ਹੈਡਿਕ ਹੈਗੀ ਹੈ ਨਾ ਉਹ ਵੀ ਘੱਟ ਜਾਂਦੀ ਹੈ ਮਤਲਬ ਇੱਕ ਸਿੰਪਲ ਪਾਣੀ ਪੀਣ ਦੇ ਨਾਲ ਸਾਡੀਆਂ ਕਿੰਨੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਘੱਟ ਜਾਂਦੀਆਂ ਔਰ ਸਪੈਸ਼ਲੀ ਜਦੋਂ ਤੁਸੀਂ ਅਰਲੀ ਮੋਰਨਿੰਗ ਖਾਲੀ ਪੇਟ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਖੁੱਲ੍ਹ ਕੇ ਜਿਹੜਾ ਯੂਰਨ ਪਾਸ ਹੁੰਦਾ ਅਤੇ ਫਿਰ ਤੁਹਾਨੂੰ ਰਿਲੈਕਸ ਮਹਿਸੂਸ ਹੁੰਦਾ ਇਹ ਨਹੀਂ ਹੈ ਕਿ ਸੌਣ ਲੱਗਿਆਂ ਤੁਸੀਂ ਦੋ ਦੋ ਗਲਾਸ ਪਾਣੀ ਚਾੜ ਲਓ ਪੀ ਲਓ ਅਤੇ ਸਾਰਾ ਦਿਨ ਤੁਸੀਂ ਪਾਣੀ ਨਾ ਪੀਓ ਇੱਦਾਂ ਵੀ ਨਹੀਂ ਹੋ ਸਕਦਾ ਸਰੀਰ ਦੀ ਜਿਹੜੀ ਬੈਲੈਂਸਡ ਕਿਰਿਆ ਹੁੰਦੀ ਨਾ ਉਹਨੂੰ ਉਸੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਜਿਵੇਂ ਪੂਰੀ ਸਾਡੇ ਦਿਨ ਦੀ ਜਿਹੜੀ ਹੈ ਊਰਜਾ ਔਰ ਐਨਰਜੀ ਹੁੰਦੀ ਹੈ ਸਰੀਰ ਦੀ ਹਰ ਅੰਗ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਦਿਨ ਭਰ ਤਾਜ਼ਗੀ ਮਹਿਸੂਸ ਕਰਨ ਵਾਸਤੇ ਵੀ ਸਾਨੂੰ ਪਾਣੀ ਦੀ ਹੀ ਜ਼ਰੂਰਤ ਹੁੰਦੀ ਹੈ ਪਾਣੀ ਦੀ ਠੀਕ ਮਾਤਰਾ ਖੂਨ ਦੇ ਸੰਚਾਰ ਨੂੰ ਨਾ ਸਹੀ ਰੱਖਣ ਵਿੱਚ ਮਦਦ ਕਰਦੀ ਹੈ ਪਾਣੀ ਦੀ ਕਮੀ ਨਾਲ ਸਾਡੀਆਂ ਜਿਹੜੀਆਂ ਧਿਆਨ ਆਈਸਾਈਡ ਉਹ ਵੀ ਵੀਕ ਹੋ ਸਕਦੀਆਂ ਸਾਡੇ ਮੈਮਰੀ ਦੇ ਵਿੱਚ ਵੀ ਥੋੜ੍ਹਾ ਜਿਹਾ ਘਾਟਾ ਪੈ ਸਕਦਾ ਪੂਰਾ ਪਾਣੀ ਪੀਣ ਨਾਲ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਸਾਡੇ ਵਿੱਚ ਐਨਰਜੀ ਅਤੇ ਜੋਸ਼ ਆਉਂਦਾ ਖਾਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਨਾਲ ਜ਼ਿਆਦਾ ਖਾਣ ਤੋਂ ਬਚਿਆ ਜਾ ਸਕਦਾ ਪਰ ਉਹਦੇ ਵਿੱਚ ਵੀ ਇੱਕ ਲਿਮਿਟ ਹੈਗੀ ਜੇਕਰ ਤੁਸੀਂ ਖਾਣਾ ਖਾਣ ਲੱਗੇ ਹੋ ਤਾਂ ਇਹ ਨਹੀਂ ਕਿ ਨਾਲ ਦੀ ਨਾਲ ਗੱਟ ਗੱਟ ਕਰਕੇ ਦੋ ਗਲਾਸ ਤੁਸੀਂ ਪੀ ਲੈਣੇ ਨੇ ਸੋ ਜਿੱਦਾਂ ਜਿੱਦਾਂ ਪੂਰੇ ਦਿਨ ਦੇ ਘੰਟੇ ਨੇ ਉਸ ਤਰ੍ਹਾਂ ਤੁਸੀਂ ਆਪਣੀ ਬੈਲੈਂਸ ਡਾਇਟ ਤਿਆਰ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਪਾਣੀ ਦਾ ਵੀ ਇੱਕ ਚਾਰਟ ਤਿਆਰ ਕਰਨਾ ਕਿ ਹਾਂ ਹਰ 2 ਘੰਟੇ ਬਾਅਦ ਜਾਂ 1 ਘੰਟੇ ਬਾਅਦ ਤੁਸੀਂ 1 ਗਲਾਸ ਪਾਣੀ ਪੀ ਲੈਣਾ ਪਾਣੀ ਦੀਆਂ ਗੱਲਾਂ ਕਰਦਿਆਂ ਕਰਦਿਆਂ ਮੇਰੇ ਵੀ ਬੁੱਲ ਅਤੇ ਗਲਾ ਸੁੱਕ ਗਿਆ ਅਤੇ ਮੈਨੂੰ ਵੀ ਯਾਦ ਆ ਗਿਆ ਕਿ ਮੈਨੂੰ ਵੀ ਪਾਣੀ ਪੀਤਿਆਂ ਨੂੰ ਬੜਾ ਚਿਰ ਹੋ ਗਿਆ ਮਤਲਬ ਮਹੀਨੇ ਨਹੀਂ ਹੋ ਗਏ ਥੋੜ੍ਹੇ ਮਿੰਟ ਪਹਿਲੇ ਭੁੱਲ ਗਈ ਸੀ ਮੈਂ ਪਰ ਹੁਣ ਯਾਦ ਆ

ਔਰ ਜੀ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕੀਤਾ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਜਿਹਦਾ ਸਮਾਂ ਜਿਹੜਾ ਨਾ ਉਹ ਪੂਰਾ ਹੋਣ ਵਾਲਾ ਹੈ ਔਰ ਇਸ ਤੋਂ ਬਾਅਦ ਮਿਡਡੇ ਮੈਲਡੀਜ਼ ਲੈ ਕੇ ਕੁਝ ਪਲਾਂ ਬਾਅਦ ਮੈਂ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੀ ਲੇਕਿਨ ਇਸ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਦੀ ਹਾਂ ਅਤੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇਹ ਵਾਲਾ ਗੀਤ ਤਾਂ ਸੁਣਨਾ ਬਣਦਾ ਹੈ।

ਕਰਨਗੇ। ਮਹਾਰਾਸ਼ਟਰ ਸਰਕਾਰ ਨੇ ਸੂਬੇ ਲਈ ਇਕਸਾਰ ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਲਈ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਮੌਸਮ ਵਿਭਾਗ ਵੱਲੋਂ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ

ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਵਿੱਚ ਮੇਜ਼ਬਾਨ ਇੰਗਲੈਂਡ ਖਿਲਾਫ਼ ਦੁਪਹਿਰ ਬਾਅਦ 3:30 ਵਜੇ ਇਤਿਹਾਸਕ ਇੱਕੋ ਇੱਕ ਟੈਸਟ ਮੈਚ ਖੇਡੇਗੀ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦਾ ਆਪਣਾ ਇਤਿਹਾਸਕ ਅਤੇ ਮਹੱਤਵਪੂਰਨ ਸਰਕਾਰੀ ਦੌਰਾ ਅਧਿਕਾਰਤ ਤੌਰ 'ਤੇ ਮੁਕੰਮਲ ਕਰ ਲਿਆ। ਇਸ ਦੌਰੇ ਨੇ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਭਾਈਵਾਲੀ ਲਈ ਇੱਕ ਨਵੀਂ ਦਿਸ਼ਾ ਅਤੇ ਭਵਿੱਖ ਲਈ ਇੱਕ ਮਜ਼ਬੂਤ ਬੁਨਿਆਦ ਪ੍ਰਦਾਨ ਕੀਤੀ ਹੈ। ਇਸ ਦੌਰੇ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਕੂਟਨੀਤਿਕ, ਆਰਥਿਕ ਅਤੇ ਸੁਰੱਖਿਆ ਸਬੰਧ ਨਵੀਆਂ ਉਚਾਈਆਂ 'ਤੇ ਪਹੁੰਚੇ ਨੇ। ਇਸ ਦੌਰੇ ਦੀ ਸ਼ੁਰੂਆਤ ਭਾਰਤ ਆਸਟ੍ਰੇਲੀਆ CEO ਫੋਰਮ ਨਾਲ ਹੋਈ, ਜਿੱਥੇ ਵਪਾਰਕ ਆਗੂਆਂ ਨੇ ਸਾਲ 2022 ਦੇ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਨਾਲ ਦੁਵੱਲੇ ਵਪਾਰ 'ਚ ਹੋਏ 55% ਦੇ ਵਾਧੇ ਦਾ ਸਵਾਗਤ ਕੀਤਾ। ਇਸ ਗਤੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵਿਆਪਕ ਆਰਥਿਕ ਸਹਿਯੋਗ ਸਮਝੌਤੇ 'ਤੇ ਗੱਲਬਾਤ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਏ। ਦੋਵਾਂ ਮੁਲਕਾਂ ਨੇ ਸਾਫ਼ ਸੁਥਰੇ ਊਰਜਾ ਖੇਤਰ 'ਚ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ। ਭਾਰਤ ਨੂੰ ਆਸਟ੍ਰੇਲੀਆ ਤੋਂ ਯੂਰੇਨੀਅਮ ਦੀ ਲੰਮੇ ਸਮੇਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਇੱਕ ਆਜ਼ਾਦ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਦੋਵਾਂ ਮੁਲਕਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਇੱਕ ਸਾਂਝਾ ਐਲਾਨਨਾਮਾ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਲਈ ਇੱਕ ਢਾਂਚਾ ਅਪਣਾਇਆ। ਇਸ ਦੌਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਜਨ ਸੰਪਰਕ ਪ੍ਰੋਗਰਾਮ ਮੈਲਬੋਰਨ ਦੇ ਮਾਰਵਲ ਸਟੇਡੀਅਮ ਵਿਖੇ ਆਯੋਜਿਤ ਮੈਲਬੋਰਨ ਮੀਟਸ ਮੋਦੀ ਪ੍ਰਵਾਸੀ ਭਾਰਤੀ ਸੰਮੇਲਨ ਰਿਹਾ, ਜਿਸ ਵਿੱਚ ਕਰੀਬ 25,000 ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੂਲ ਦੇ ਕਰੀਬ 10 ਲੱਖ ਆਸਟ੍ਰੇਲੀਆਈ ਲੋਕਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਇੱਕ ਜੀਵੰਤ ਪੁਲ ਦੱਸਿਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁ ਸੱਭਿਆਚਾਰਕ ਤਾਕਤ ਆਸਟ੍ਰੇਲੀਆ ਦੀ ਖੁਸ਼ਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਹ ਦੌਰਾ ਪ੍ਰਸਿੱਧ ਮੈਲਬੋਰਨ ਕ੍ਰਿਕਟ ਗਰਾਊਂਡ ਵਿਖੇ ਖੇਡ ਕੂਟਨੀਤੀ ਦੇ ਇੱਕ ਇਤਿਹਾਸਕ ਪ੍ਰੋਗਰਾਮ ਦੇ ਨਾਲ ਖਤਮ ਹੋਇਆ। ਦੋਵਾਂ ਨੇਤਾਵਾਂ ਨੇ ਭਾਰਤ ਆਸਟ੍ਰੇਲੀਆ ਖੇਡ ਸਹਿਯੋਗ ਢਾਂਚਾ ਜਾਰੀ ਕੀਤਾ, ਜੋ ਖੇਡ ਵਿਗਿਆਨ ਅਤੇ ਖੇਡ ਬੁਨਿਆਦੀ ਢਾਂਚੇ ਦੇ ਖੇਤਰਾਂ 'ਚ ਸਹਿਯੋਗ ਨੂੰ ਨਵੀਂ ਗਤੀ ਦੇਵੇਗਾ। ਇਹ ਪਹਿਲਕਦਮੀ ਅਜਿਹੇ ਸਮੇਂ ਸ਼ੁਰੂ ਕੀਤੀ ਗਈ ਹੈ ਜਦੋਂ ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਆਸਟ੍ਰੇਲੀਆ 2032 ਦੇ ਬ੍ਰਿਸਬੇਨ ਓਲੰਪਿਕ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ। ਇਸ ਮੌਕੇ ਕ੍ਰਿਕਟ ਜਗਤ ਲਈ ਇੱਕ ਮਹੱਤਵਪੂਰਨ ਐਲਾਨ ਵੀ ਕੀਤਾ ਗਿਆ। ਆਸਟ੍ਰੇਲੀਆ ਦੀ ਮਰਦਾਂ ਦੀ ਬਿਗ ਬੈਸ਼ ਲੀਗ ਦਾ ਉਦਘਾਟਨੀ ਮੈਚ ਇਸ ਸਾਲ ਦਸੰਬਰ ਵਿੱਚ ਚੇਨਈ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ 3ਜੇ ਅਤੇ ਆਖਰੀ ਗੇੜ 'ਤੇ ਅੱਜ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚ ਰਹੇ ਨੇ। ਸ੍ਰੀ ਮੋਦੀ ਆਪਣੇ ਨਿਊਜ਼ੀਲੈਂਡ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਵੇਂ ਨੇਤਾ ਸਮੁੱਚੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲੈਣਗੇ, ਜਿਸ ਵਿੱਚ ਪਿਛਲੇ 2 ਸਾਲਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਖਾਸ ਕਰਕੇ ਵਪਾਰ ਅਤੇ ਵਣਜ ਅਤੇ ਰੱਖਿਆ ਖੇਤਰਾਂ 'ਚ। ਨਿਊਜ਼ੀਲੈਂਡ ਦੀ ਇਹ ਯਾਤਰਾ 40 ਸਾਲਾਂ 'ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। ਸ੍ਰੀ ਮੋਦੀ ਮੁੱਖ ਵਪਾਰਕ ਅਤੇ ਖੇਡ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰਨਗੇ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੌਜੂਦ ਮਜ਼ਬੂਤ ਲੋਕਾਂ ਦੇ ਸਬੰਧਾਂ ਦੇ ਝਲਕਾਰੇ ਵਜੋਂ ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਭਾਰਤੀ ਪ੍ਰਵਾਸੀਆਂ ਦੇ ਇੱਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਲਈ ਇਕਸਾਰ ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਰੰਜਨ ਦੇਸਾਈ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕੱਲ੍ਹ ਮਹਾਰਾਸ਼ਟਰ ਵਿਧਾਨ ਸਭਾ 'ਚ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਦਰਜ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਮੁਤਾਬਕ ਹਰੇਕ ਰਾਜ ਨੂੰ ਇੱਕ ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ਮੁਤਾਬਕ ਸੂਬਾ ਸਰਕਾਰ ਨੇ 2026 ਦੇ ਬਜਟ ਇਜਲਾਸ ਦੌਰਾਨ ਇੱਕ ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਰਿਪੋਰਟ ਦੇ ਆਧਾਰ 'ਤੇ ਸਰਕਾਰ ਆਉਂਦੇ ਸਰਦੀਆਂ ਦੇ ਇਜਲਾਸ ਦੌਰਾਨ ਨਾਗਪੁਰ ਵਿੱਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ ਸਾਹਮਣੇ ਇੱਕ ਸਮਾਨ ਸਿਵਲ ਜ਼ਾਬਤਾ ਬਿੱਲ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਨੀਤੀ ਆਯੋਗ ਦੇ ਮੈਂਬਰ ਡਾਕਟਰ ਜੋਰਾਮ ਅਨੀਆ ਨੇ ਨਵੀਂ ਦਿੱਲੀ 'ਚ ਯੂਨੀਸੇਫ ਇੰਡੀਆ ਦੇ ਨੁਮਾਇੰਦੇ ਸਿੰਥੀਆ ਮੈਕਕੈਫਰੀ ਅਤੇ ਉਹਨਾਂ ਦੇ ਵਫਦ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਾਲ ਵਿਕਾਸ, ਸਕੂਲੀ ਸਿੱਖਿਆ ਅਤੇ ਮਨੁੱਖੀ ਵਿਕਾਸ ਸੰਬੰਧੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿੱਚ ਮੁੱਖ ਤੌਰ 'ਤੇ ਆਸਵੰਦ ਜ਼ਿਲ੍ਹਿਆਂ ਅਤੇ ਬਲਾਕਾਂ 'ਚ ਸੁਰੱਖਿਅਤ ਅਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਅਤੇ ਡਿਜੀਟਲ ਸੁਰੱਖਿਆ 'ਤੇ ਗੱਲਬਾਤ ਕੀਤੀ ਗਈ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ੍ਹ 11 ਜੁਲਾਈ ਅਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ

0: ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ 'ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ 'ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਦੇ ਸਾਰੇ ਵਿੱਦਿਅਕ ਅਦਾਰੇ ਅੱਜ ਬੰਦ ਰਹੇ। ਉੱਤਰਾਖੰਡ ਵਿੱਚ ਅੱਜ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ E85 ਈਂਧਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜੋ ਮਿਆਰੀ E20 ਪੈਟਰੋਲ ਅਤੇ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਵੇਗਾ। ਉਹਨਾਂ ਕਿਹਾ ਕਿ E85 ਸਿਰਫ ਉਹਨਾਂ ਵਾਲਾਂ ਲਈ ਉਪਲਬਧ ਹੋਵੇਗਾ ਜੋ ਖਾਸ ਤੌਰ 'ਤੇ ਇਸ ਈਂਧਨ ਦੀ ਵਰਤੋਂ ਕਰਨ ਲਈ ਤਿਆਰ ਕੀਤੇ ਗਏ ਨੇ। ਭਾਰਤ ਅਤੇ ਨਿਊਜ਼ੀਲੈਂਡ 2026 'ਚ ਆਪਣੇ ਖੇਡ ਸਬੰਧਾਂ ਦੇ 100 ਸਾਲਾ ਜਸ਼ਨ ਮਨਾ ਰਹੇ ਨੇ। ਹਾਕੀ ਨਾਲ ਸ਼ੁਰੂ ਹੋਈ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਸਹਿਯੋਗ ਦਾ ਇੱਕ ਮਜ਼ਬੂਤ ਮਾਧਿਅਮ ਬਣੀ ਹੋਈ ਹੈ। ਵੇਰਵੇ ਨਾਲ ਇੱਕ ਰਿਪੋਰਟ।
1: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸੰਬੰਧ 1926 ਵਿੱਚ ਸ਼ੁਰੂ ਹੋਏ ਸਨ ਜਦੋਂ ਭਾਰਤੀ ਫੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵੀ ਇਸ ਇਤਿਹਾਸਿਕ ਟੀਮ ਦਾ ਹਿੱਸਾ ਬਣੇ। ਇਸ ਦੌਰੇ ਨੂੰ ਉਹਨਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਅਤੇ ਇਹੀ ਉਹ ਥਾਂ ਸੀ ਜਿੱਥੇ ਉਹਨਾਂ ਨੇ ਆਪਣੇ ਬੇਮਿਸਾਲ ਹਾਕੀ ਹੁਨਰ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਇੱਕ ਸਦੀ ਬਾਅਦ ਵੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸੰਬੰਧ ਮਜ਼ਬੂਤ ਹੁੰਦੇ ਜਾ ਰਹੇ ਨੇ। ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਕਲੈਂਡ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ FIH ਮਹਿਲਾ ਨੇਸ਼ਨਸ ਕੱਪ ਜਿੱਤਿਆ। ਹਾਕੀ ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ 1976 ਦੇ ਓਲੰਪਿਕ ਸੋਨ ਤਮਗਾ ਜੇਤੂ ਰਮੇਸ਼ ਪਟੇਲ ਨੇ ਆਕਾਸ਼ਵਾਣੀ ਨਾਲ ਇੱਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ।
2: Yeah, you know, obviously they're coming for the free trade agreement signing, and that's very significant, of course, but to have sport involved as well, because I think that's very important, because it ties countries together. We play against each other both here in India and in New Zealand.
1: ਇਸ 100 ਸਾਲਾਂ ਦੇ ਖੇਡ ਸਫ਼ਰ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਕੀ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੋਸਤੀ, ਵਿਸ਼ਵਾਸ ਅਤੇ ਲੋਕਾਂ ਤੋਂ ਲੋਕਾਂ ਸੰਬੰਧਾਂ ਦਾ ਇੱਕ ਮਜ਼ਬੂਤ ਪੁਲ ਵੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਮੈਦਾਨ 'ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਇਤਿਹਾਸਕ ਇੱਕੋ ਇੱਕ ਟੈਸਟ ਮੈਚ ਖੇਡੇਗੀ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਲਾਰਡਸ ਮੈਦਾਨ 'ਚ ਮਹਿਲਾਵਾਂ ਦਾ ਟੈਸਟ ਮੈਚ ਖੇਡਿਆ ਜਾਵੇਗਾ। ਇਸ 4 ਰੋਜ਼ਾ ਟੈਸਟ ਮੈਚ ਵਿੱਚ ਰਿਕਾਰਡ 33,000 ਤੋਂ ਵੱਧ ਲੋਕਾਂ ਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਨੇ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਦੇ 3ਜੇ ਅਤੇ ਆਖਰੀ ਗੇੜ 'ਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਦਾ ਆਯੋਜਨ ਹੋਵੇਗਾ। ਮੌਸਮ ਵਿਭਾਗ ਵੱਲੋਂ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ 'ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਦੁਪਹਿਰ ਬਾਅਦ 3:30 ਵਜੇ ਇਤਿਹਾਸਕ ਇੱਕੋ ਇੱਕ ਟੈਸਟ ਮੈਚ ਖੇਡੇਗੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਚਾਹੀਦਾ, ਪਰ ਕੀ ਕਰੀਏ, ਸਾਨੂੰ ਸਮੇਂ ਦੇ ਨਾਲ ਨਾਲ ਚੱਲਣਾ ਹੀ ਪਵੇਗਾ। ਅੱਖਾਂ ਵਿੱਚ ਤੇਰੀ ਤਸਵੀਰ ਹੋਵੇ, ਹਾਏ ਹਾਏ ਹਾਏ, ਅੱਖਾਂ ਵਿੱਚ ਤੇਰੀ ਤਸਵੀਰ ਹੋਵੇ, ਜ਼ਿੰਦਗੀ ਦੀ ਹਰ ਤਕਦੀਰ ਹੋਵੇ। ਰੱਬ ਕਰੇ ਵੇ ਸੱਜਣਾ, ਰੱਬ ਕਰੇ ਉਮਰਾਂ ਲੰਬੀਆਂ ਹੋਵਣ, ਬਸ ਹੱਥਾਂ ਵਿੱਚ ਤੇਰੇ ਹੱਥ ਦੀ ਲਕੀਰ ਹੋਵੇ। ਅਤੇ ਸੱਚੀ ਜੀ, ਇਹੀ ਤਾਂ ਮੁਹੱਬਤ ਹੈ, ਆਪਣੇ ਹਮਸਫ਼ਰ, ਆਪਣੇ ਪਿਆਰੇ, ਆਪਣੇ ਦੋਸਤ ਦੇ ਨਾਲ ਜੇਕਰ ਮੁਹੱਬਤ ਹੈ, ਜਿਸ ਤਰ੍ਹਾਂ ਤੁਹਾਡੀ ਮੁਹੱਬਤ ਹੈ FM ਰੇਨਬੋ ਦੇ ਨਾਲ, ਤਾਂ ਵਾਕਿਆ ਜੀ ਇਹ ਮੁਹੱਬਤ ਪੂਰੀ ਕਰਦੀਆਂ ਅਸੀਂ ਤੁਹਾਡੇ ਨਾਲ ਆਪਣਾ ਸਾਥ ਦੇ ਕੇ। ਅਤੇ ਇਸ ਸਾਥ ਦੇ ਵਿੱਚ ਜਿਹੜਾ ਕਿ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਅਨੁਰਾਧਾ ਪੌੜਵਾਲ ਅਤੇ ਕੁਮਾਰ ਸਾਨੂੰ ਦੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਟਰੈਕ ਤੁਹਾਡੇ ਰੇਡੀਓ ਸੈਟਸ 'ਤੇ, ਬਈ ਮੈਨੂੰ ਤਾਂ ਬੜਾ ਹੀ ਪਸੰਦ ਹੈ ਵਾਲਾ ਗੀਤ, ਅਤੇ ਆਓ ਸੁਣਦੇ ਹਾਂ।

ਵੈਲ ਦੋਸਤੋ, ਇਹ ਸਮਾਂ ਜਿਹੜਾ ਨਾ ਹੁਣ ਭੱਜਦਾ ਭੱਜਦਾ ਮੈਂ ਰੋਕ ਨਹੀਂ ਸਕਦੀ ਸਮੇਂ ਨੂੰ, ਕਿਉਂਕਿ ਸਮੇਂ ਦੇ ਨਾਲ ਮੈਨੂੰ ਚੱਲਣਾ ਪੈਣਾ ਹੈ ਅਤੇ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨਾ ਪੈਣਾ ਹੈ। ਕਾਰਨ ਕੀ ਹੈ? ਕਿਉਂਕਿ 2 ਵੱਜ ਚੱਲੇ ਨੇ, 1:56 ਅਤੇ 34 ਸੈਕਿੰਡ ਹੋ ਚੁੱਕੇ ਨੇ, ਅਤੇ ਜੀ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਇਸ ਪ੍ਰੋਗਰਾਮ ਨੂੰ ਹੋਰ ਲੰਬਾ ਲੈ ਕੇ ਜਾਵਾਂ। ਔਰ ਇੱਕ ਪਿਆਰੀ ਜੀ ਸ਼ਾਇਰੀ ਜਿਹੜੀ ਮੈਨੂੰ ਨਾ ਹਮੇਸ਼ਾ ਯਾਦ ਆਉਂਦੀ ਹੈ ਪਿਆਰ ਦੇ ਵਿੱਚ, ਜਦੋਂ ਥੋੜ੍ਹੀ ਥੋੜ੍ਹੀ ਨਾਰਾਜ਼ਗੀ ਅਤੇ ਲੜਾਈ ਹੋ ਜਾਂਦੀ ਹੈ ਨਾ, ਇੱਕ ਤੇਰੀ ਮੇਰੀ ਜੋੜੀ ਉੱਤੋਂ ਦੋਵਾਂ ਨੂੰ ਹੀ ਹੈ ਅਕਲ ਥੋੜ੍ਹੀ, ਲੜਦੇ ਭਾਵੇਂ ਲੱਖ ਰਹੀਏ ਪਰ ਅੰਦਰੋਂ ਅੰਦਰੋਂ ਪਿਆਰ ਵੀ ਕਰਦੀ ਹੈ ਨਾ ਇੱਕ ਦੂਜੇ ਨਾਲ ਚੋਰੀ ਚੋਰੀ। ਔਰ ਇਹੋ ਜਿਹੀ ਮੁਹੱਬਤ ਜਿਹੜੀ ਨਾ ਹੋਣੀ ਚਾਹੀਦੀ, ਜਿੰਨਾ ਮਰਜ਼ੀ ਪਿਆਰ ਹੋਵੇ ਅਤੇ ਉਸ ਤੋਂ ਵੱਧ ਜੇਕਰ ਲੜਾਈ ਹੋ ਜਾਵੇ ਅਤੇ ਫਿਰ ਲੜਾਈ ਤੋਂ ਬਾਅਦ ਜਿਹੜੀ ਸੁਲਾ ਸਾਂਝ ਹੋ ਜਾਣੀ ਚਾਹੀਦੀ ਹੈ। 102.7 FM 'ਤੇ ਹੀ ਪ੍ਰੋਗਰਾਮ ਚੱਲ ਰਿਹਾ ਜੀ ਮਿਡੇ ਮੈਲਰੀਜ਼, ਜਿਹੜਾ ਕਿ ਹੁਣ ਵਾਇੰਡ ਅਪ ਕਰਨ ਜਾ ਰਹੀ ਹਾਂ ਮੈਂ, ਯਾਨੀ ਕਿ ਤੁਹਾਡੀ ਪਿਆਰੀ ਆਰ ਜੇ ਦੋਸਤ ਰਣਦੀਪ। ਤੁਹਾਡੇ ਤੋਂ ਲੈਣੀ ਹੈ ਇਜਾਜ਼ਤ, ਫਿਰ ਕਿਸੇ ਹੋਰ ਦਿਨ ਨਵੀਆਂ ਗੱਲਾਂ ਨਵੇਂ ਗੀਤਾਂ ਦੇ ਗੁਲਦਸਤੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਹੋਏਗੀ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਜਲਦ ਮਿਲਣ ਦੀ ਆਸ, ਫਿਰ ਮਿਲਾਂਗੇ ਕਿਸੇ ਹੋਰ ਦਿਨ।

हाँ जी हाँ जी हाँ जी 102.7 FM रेनबो, थोड़ा थोड़ा स्वागत है दोस्तों साढ़े इस शो दे विच। वेल, मैं थोड़ा अपना आरजे दोस्त रमनीस ते थोड़ा करदा सत श्री अकाल। ते किवें आ सज्जनो, दिला दे हमराजो ते रूहां दे साथियो, तुसी ना हुण सुन रहे हो ओह आवाज़ जो सिर्फ बोलदी नहीं दिला विच उतरदी है। ਇਹ ਤੁਹਾਡਾ ਆਪਣਾ ਰੇਡੀਓ ਸ਼ੋ ਦਿਲ ਅੱਜ ਸ਼ਾਇਰ ਹੈ। ਦੋਸਤੋ, ਅੱਜ ਦੀ ਸਕਾਂ ਜਿਹੜੀ ਨਾ ਸੁਹਾਣੀ ਮਹਿਫਿਲ ਵਿੱਚ ਨਾ, ਮੈਂ ਤੁਹਾਡਾ ਮੇਜ਼ਬਾਨ ਨਹੀਂ ਸਗੋਂ ਤੁਹਾਡੇ ਜਜ਼ਬਾਤਾਂ ਦਾ ਤਰਜਮਾਨ ਬਣ ਕੇ ਹਾਜ਼ਰ ਹਾਂ। ਕਿਉਂਕਿ ਜਦੋਂ ਦਿਲ ਸ਼ਾਇਰ ਬਣ ਜਾਵੇ ਨਾ, ਤਾਂ ਹਰ ਲਫ਼ਜ਼ ਵਿੱਚ ਇੱਕ ਕਹਾਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਅਹਿਸਾਸ ਹੁੰਦਾ ਹੈ। ਉਹ ਕਹਿੰਦੇ ਨੇ ਕਿ ਦਿਲ ਜਦੋਂ ਬੋਲਦਾ ਹੈ ਤਾਂ ਉਹ ਸ਼ਾਇਰ ਬਣ ਜਾਂਦਾ ਹੈ। ਅਤੇ ਅੱਜ ਅਸੀਂ ਉਹੀ ਲਫ਼ਜ਼ ਤੁਹਾਡੇ ਤੱਕ ਲਿਆਉਣ ਆਏ ਹਾਂ। ਦੋਸਤੋ, ਕਦੇ ਮੁਹੱਬਤ ਦੇ ਰੰਗਾਂ ਨਾਲ ਰੰਗੇ ਹੋਏ, ਕਦੇ ਵਿਛੋੜੇ ਦੀ ਚੁਭਣ ਨਾਲ ਭਰੇ ਹੋਏ, ਤੇ ਕਦੇ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸਾਉਂਦੇ ਹੋਏ। ਦੋਸਤੋ, ਇਹ ਸਿਰਫ ਨਾ ਸ਼ੋਅ ਮੇਰਾ ਨਹੀਂ ਹੈ, ਸਾਡੇ ਰੇਡੀਓ ਦਾ ਨਹੀਂ, ਇਹ ਸ਼ੋਅ ਤੁਹਾਡਾ ਵੀ ਹੈ। ਕਿਉਂਕਿ ਇੱਥੇ ਨਾ ਹਰ ਇੱਕ ਸੁਣਨ ਵਾਲਾ ਇੱਕ ਕਹਾਣੀ ਹੈ, ਹਰ ਇੱਕ ਦਿਲ ਇੱਕ ਕਵਿਤਾ ਹੈ। ਅਸੀਂ ਲਫ਼ਜ਼ਾਂ ਦੇ ਨਾਲ ਇੱਕ ਅਜਿਹਾ ਸਫ਼ਰ ਤੈਅ ਕਰਾਂਗੇ ਜਿੱਥੇ ਯਾਦਾਂ ਮੁਸਕਰਾਉਣਗੀਆਂ, ਅਹਿਸਾਸ ਗੱਲਾਂ ਕਰਨਗੇ, ਅਤੇ ਰੂਹਾਂ ਇੱਕ ਦੂਜੇ ਨੂੰ ਛੂਣਗੀਆਂ। ਤਾਂ ਸੱਜਣੋ, ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਲਵੋ, ਅਤੇ ਕਿਉਂਕਿ ਅੱਜ ਦੀ ਇਹ ਮਹਿਫਿਲ ਸਿਰਫ ਸੁਣਨ ਲਈ ਨਹੀਂ, ਮਹਿਸੂਸ ਕਰਨ ਲਈ ਵੀ ਹੈ। ਹਾਂ, ਜੇ ਕੋਈ ਗੱਲ ਦਿਲ ਨੂੰ ਛੂਹ ਜਾਵੇ ਤਾਂ ਉਸਨੂੰ ਸੰਭਾਲ ਲਿਓ, ਕਿਉਂਕਿ ਸ਼ਾਇਰੀ ਉਹੀ ਹੁੰਦੀ ਹੈ ਜੋ ਦਿਲ ਵਿੱਚ ਘਰ ਕਰ ਜਾਵੇ। ਹੁਣ ਇਜਾਜ਼ਤ ਦਿਓ, ਕਿਉਂਕਿ ਮੈਂ ਇਹ ਅਹਿਸਾਸਾਂ ਦੇ ਸਫ਼ਰ ਦੀ ਸ਼ੁਰੂਆਤ ਕਰਨ ਲੱਗਾ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨੰਬਰ ਦੱਸਦਾ, ਜਿਹਦੇ ਵਿੱਚ ਨਾ ਤੁਸੀਂ ਆਪਣੇ ਦਿਲ ਦੀ ਜਿੰਨੀ ਵੀ ਗੱਲਾਂ ਹੈ, ਭਾਵੇਂ ਉਹ ਕੋਈ ਵੀ ਹੋਵੇ, ਪਿਆਰ ਦੀ ਮੋਟੀਵੇਸ਼ਨ ਹੋਵੇ, ਇੰਸਪੀਰੇਸ਼ਨ ਹੋਵੇ, ਆਪਣੇ ਘਰਦਿਆਂ ਬਾਰੇ ਹੋਵੇ, ਜਾਂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਬਾਰੇ ਵੀ ਹੋਵੇ, ਨੰਬਰ ਹੈ ਜੀ 9855101027 9855101027। ਅਤੇ ਤੁਸੀਂ ਸਾਨੂੰ ਆਪਣਾ ਜੋ ਵੀ ਦਿਲ ਤੁਸੀਂ ਸੋਚਦੇ ਹੋ ਲਿਖਦੇ ਹੋ, ਤੁਸੀਂ ਸਾਨੂੰ ਭੇਜੋ, ਅਤੇ ਅਸੀਂ ਤੁਹਾਡਾ ਯਾਨੀ ਕਿ ਆਰਜੇ ਦੋਸਤ ਰਮਨੀਸ਼ ਉਸਨੂੰ ਪੜ੍ਹੇਗਾ, ਅਤੇ ਇਸ ਅਸੀਂ ਮਹਿਫਿਲ ਦਾ ਆਨੰਦ ਮਾਣਾਂਗੇ। ਪਰ ਉਸ ਤੋਂ ਪਹਿਲਾਂ ਇੱਕ ਪਿਆਰੀ ਜਿਹੀ ਆਵਾਜ਼ ਤਲਤ ਅਜ਼ੀਜ਼ ਜੀ ਦੀ, ਇੱਕ ਖੂਬਸੂਰਤ ਹੈ ਆਂਖੇ ਤੇਰੀ, ਸੁਣਦੇ ਹਾਂ।

ਸਾਨੂੰ ਯਾਰ ਕਮਾਲ ਆ, ਇਹ ਵੀ ਨਵੀਂ ਗੱਲ ਉੱਠ ਕੇ ਆਈ ਵੈਸੇ। ਹਾਂ, ਉਸ ਤੋਂ ਬਾਅਦ ਸਾਡੇ ਕਿਰਨ ਨਰੂਲਾ ਜੀ, ਗੁੱਡ ਆਫਟਰਨੂਨ ਸਰ, ਅਮਨੀਸ਼ ਜੀ, ਵਫਾ ਦੀ ਕਿਤਾਬ ਵਿੱਚ ਤੇਰਾ ਨਾਮ ਲਿਖਿਆ ਸੀ, ਵਫਾ ਦੀ ਕਿਤਾਬ ਵਿੱਚ ਤੇਰਾ ਨਾਮ ਲਿਖਿਆ ਸੀ, ਤੂੰ ਬੇਵਫਾਈ ਦਾ ਕਿੱਸਾ ਬਣ ਕੇ ਰਹਿ ਗਿਆ, ਇਸ਼ਕ ਮੁੱਕ ਗਿਆ ਪਰ ਦਰਦ ਅੱਜ ਵੀ ਜ਼ਿੰਦਾ ਹੈ। ਆਏ ਹਾਏ ਹਾਏ, ਕਿਆ ਬਾਤ ਹੈ ਜੀ। ਸਾਨੂੰ ਭੇਜਿਆ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ ਤੋਂ। ਥੈਂਕ ਯੂ ਜੀ ਵੀ ਲਿਖਿਆ ਇਹਨਾਂ ਨੇ, ਥੈਂਕ ਯੂ ਮੈਮ ਤੁਹਾਡਾ ਸਗੋਂ। ਉਸ ਤੋਂ ਬਾਅਦ ਸਾਡੇ ਅਗਲੇ ਸਰੋਤੇ ਪਾਲੀ ਪਿਆਲਾ ਹੁਸ਼ਿਆਰਪੁਰ ਤੋਂ, ਤੇਰੇ ਬੁੱਲਾਂ ਉੱਤੇ ਸਜਣਾ ਵੇ ਇਹ ਹਾਸਾ ਬੜਾ ਹੀ ਜੱਚਦਾ ਵੇ, ਤੈਨੂੰ ਖੁਸ਼ ਜਦੋਂ ਵੀ ਤੱਕਦੇ ਹਾਂ ਸਾਡਾ ਦਿਲ ਵੀ ਖੁਸ਼ੀ ਨਾਲ ਨੱਚਦਾ ਏ, ਆਪਣੇ ਕੀਮਤੀ ਹੰਝੂਆਂ ਨੂੰ ਤੂੰ ਐਵੇਂ ਨਾ ਹੁਣ ਡੋਲਿਆ ਕਰ, ਛੱਡ ਫਿਕਰਾਂ ਝੂਠੀ ਦੁਨੀਆਂ ਦੀ, ਬਸ ਹੱਸ ਕੇ ਮਿੱਠਾ ਬੋਲਿਆ ਕਰ। ਸਰ ਕਿਆ ਬਾਤ ਹੈ, ਇਹ ਤਾਂ ਬਹੁਤ ਹੀ ਨਾ ਪੋਜ਼ਿਟਿਵ ਮਿੱਠੇ ਵਾਲੀ ਗੱਲ ਕੀਤੀ ਤੁਸੀਂ, ਕਿਆ ਬਾਤ ਹੈ ਸਰ। ਅਸਲ 'ਚ ਨਾ ਦੋਸਤੋ, ਜਦੋਂ ਅਸੀਂ ਨਾ ਖੁਸ਼ ਰਹਿਣ ਲੱਗ ਜਾਂਦੇ ਨਾ, ਜੇ ਸਭ ਤੋਂ ਵੱਡਾ ਜਿਹੜਾ ਸਾਡਾ ਗਹਿਣਾ ਹੁੰਦਾ ਆ ਖੁਸ਼ੀ ਹੁੰਦੀ ਆ, ਅਤੇ ਸਾਨੂੰ ਪਤਾ ਆ ਜ਼ਿੰਦਗੀ 'ਚ ਚਲੋ ਉਤਾਰ ਚੜਾਵ ਹਰ ਬੰਦੇ ਦੇ ਆਉਂਦੇ, ਪਰ ਇਨ ਦਾ ਐਂਡ ਅਸੀਂ ਖੁਸ਼ ਰਹਿਣਾ ਆ, ਅਤੇ ਉਹੀ ਜਦੋਂ ਉਸ ਚੀਜ਼ ਨੂੰ ਅਸੀਂ ਸੋਚਦੇ ਹਾਂ ਨਾ, ਤਾਂ ਉਹੀ ਸਭ ਤੋਂ ਵੱਡੀ ਲੱਗਦੀ ਹੈ। ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲਾ ਚ ਸ਼ਾਇਰ ਹੈ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼, ਅਤੇ ਮੈਂ ਹੋਰ ਵੀ ਸਰੋਤਿਆਂ ਦੀ ਉਡੀਕ ਕਰ ਰਿਹਾ ਹਾਂ, ਸਾਨੂੰ ਆਪਣੀ ਕੋਈ ਵੀ ਸ਼ਾਇਰੀ ਕੋਈ ਗਜ਼ਲ ਜ਼ਰੂਰ ਭੇਜਣ, ਅਤੇ ਤੁਹਾਡਾ ਆਰਜੇ ਦੋਸਤ ਰਮਨੀਸ਼ ਉਸਨੂੰ ਪੜੂਗਾ। ਪਰ ਉਸ ਤੋਂ ਪਹਿਲਾਂ ਇੱਕ ਪਿਆਰੀ ਜੀ ਆਵਾਜ਼ ਜਗਜੀਤ ਸਿੰਘ ਜੀ ਦੀ ਪੇਸ਼ਕਾਰੀ ਸੁਣਦੇ ਹਾਂ।

ਐਂਡ ਆਈ ਨੋ ਦੋਸਤੋ, ਤੁਹਾਨੂੰ ਵੀ ਕਈ ਚੀਜ਼ਾਂ 'ਚ ਇੰਨੀ ਖੁਸ਼ੀ ਮਿਲਦੀ ਹੋਗੀ ਨਾ ਜਿਹੜੀ ਸਾਨੂੰ ਹਰ ਜਗ੍ਹਾ ਤੋਂ ਨਹੀਂ ਮਿਲਦੀ ਹੋਗੀ। ਸੋ ਦੋਸਤੋ, ਏਸੀ ਐਜ਼ ਦਾ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਹੁਣ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ, ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਵੇਗਾ। ਦੋਸਤੋ, ਜਲਦ ਹੀ ਮਿਲਾਂਗਾ ਹੈਲੋ ਜਲੰਧਰ ਪ੍ਰੋਗਰਾਮ ਲੈ ਕੇ 4 ਤੋਂ 5 ਅਤੇ ਲਵ ਯੂ ਜ਼ਿੰਦਗੀ 6 ਤੋਂ 7। ਸਟੇ ਟਿਊਨਡ।

0: ਜੀਟੀ ਰੋਡ ਤੇ ਜੀਟੀ ਰੋਡ ਤੇ ਦੁਹਾਈਆਂ ਪਾਵੇ ਨਿਆਣਾ ਦਾ ਟਰੱਕ ਬੱਲੀਏ ਹੋ।
1: ਹਾਂਜੀ ਹਾਂਜੀ ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਵਨੀਸ਼ ਤੇ ਸਵਾਗਤ ਕਰਦਾ ਤੁਹਾਡਾ ਸਾਡੇ ਸ਼ੋਅ ਵਿੱਚ। ਹੈਲੋ ਜਲੰਧਰ ਜੀ, ਵੈਲ ਜਿਹੜਾ ਅੱਜ ਦਾ ਸਾਡਾ ਸ਼ੋਅ ਹੈ ਇਹਦੇ ਵਿੱਚ ਆਓਗੇ ਸਾਡੇ SHO ਸ਼ਮਸ਼ੇਰ ਜੀ, ਜੋ ਕਿ ਤੁਹਾਡਾ ਚੰਗਾ ਹੀ ਸਵਾਗਤ ਕਰਾਂਗੇ। ਵੈਲ ਮੈਂ ਉਹਨਾਂ ਦਾ ਸਵਾਗਤ ਕਰਨ ਲੱਗਾ ਜੀ, ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਸ਼ਮਸ਼ੇਰ ਜੀ।
2: ਹੈਲੋ ਹਾਂਜੀ, ਵੈਲ ਤੁਸੀਂ ਪਹਿਲੇ ਬੰਦੇ ਹੋ ਜੋ ਸਾਡਾ ਸਵਾਗਤ ਕਰ ਰਹੇ ਹੋ, ਨਹੀਂ ਤਾਂ ਸਾਡਾ ਨਾਮ ਸੁਣ ਕੇ ਤਾਂ ਜੀ ਲੋਕਾਂ ਨੂੰ ਹੌਲ ਪੈਣ ਆ ਜਾਂਦੇ ਹੁੰਦੇ ਜੀ। ਕਿਉਂ ਜੀ ਸਰ ਉੱਤੇ ਹੋ, ਆ ਜਾਓ ਕੋਈ ਨਾ ਫੋਨ 'ਤੇ ਆ ਜਾਓ ਤੁਸੀਂ। ਤੁਹਾਡੀਆਂ ਬਥੇਰੀਆਂ ਸਾਰੀਆਂ ਕੰਪਲੇਂਟ ਆ ਮੇਰੇ ਕੋਲ, ਹਰ ਬੰਦੇ ਦੇ ਨਾਮ ਲਿਖੇ ਹੋਏ ਆ, ਅਤੇ ਚਲੋ ਜੀ ਕਰਦੇ ਤੁਹਾਡਾ ਹੀਲਾ। ਉਸ ਤੋਂ ਪਹਿਲਾਂ ਸੋਹਣਾ ਜਿਹਾ ਗਾਣਾ ਚਲਾ ਦਿੱਤਾ ਜਾਵੇ ਅਤੇ ਨੰਬਰ ਲੈ ਲਓ ਜੀ ਹੁਣੀ, ਫੋਨ ਕਰੋ ਤੁਸੀਂ ਮੈਨੂੰ ਅਤੇ ਤੁਹਾਡੀਆਂ ਜਿਹੜੀਆਂ ਕੰਪਲੇਂਟਸ ਆਈਆਂ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਨੰਬਰ ਹੈ ਜੀ 0181 3142174, ਹਿੰਦੀ 'ਚ ਸੁਣ ਲਓ ਜੀ 0181 2342174। ਸੋਰੀ ਜੀ ਹਿੰਦੀ 'ਚ ਥੋੜ੍ਹੀ ਪੰਜਾਬੀ ਨਿਕਲ ਗਈ, ਪਰ ਕੀ ਕਰੀਏ ਹੁਣ, ਬੋਲਣਾ ਤਾਂ ਸੀਗਾ ਤੁਹਾਨੂੰ ਸਮਝ ਆਊਗੀ ਤਾਂ। ਚਲੋ ਜੀ ਫੋਨ ਕਰ ਲਓ ਜੀ, ਚੰਗਾ ਉਹ ਤੋਂ ਪਹਿਲਾਂ ਗਾਣਾ ਸੁਣ ਲਓ ਜੀ ਮੇਰੇ ਮਤਲਬ ਦਾ।
0: ਬਦਾਮਾਂ ਜਿਹਾ ਰੰਗੇ ਉੱਤੋਂ ਅੱਖਾਂ ਪੂਰੀਆਂ ਹੋ ਜਾਵੇ ਕੈਰ ਕਰਦਾ, ਅੜਬ ਸਿਰੇ ਦਾ ਹਥਿਆਰਾਂ ਵਰਗਾ ਨਾ ਕਿਸ

0: ਬਸ ਬਸ ਬਸ ਬਾਈ ਬਸ ਬਸ ਹੋਰਨ ਬੰਦ ਕਰੋ ਜੀ, ਮਾੜੀ ਗੱਲਬਾਤ ਕਰ ਲਈਏ। ਹੈਲੋ ਹੈਲੋ ਹੈਲੋ ਦੋਸਤੋ, ਕੀ ਹਾਲ ਚਾਲ ਨੇ ਜੀ? ਸਭ ਠੀਕ ਆ ਜੀ? ਚਲੋ ਜੀ, ਰੇਡੀਓ ਦਾ ਪ੍ਰੋਗਰਾਮ ਕਰਨ ਆਇਆ ਸੀ, ਮੈਂ ਕਿਹਾ ਚਲੋ ਪੁੱਛ ਲਈਏ, ਨਾਲੇ ਹਾਲ ਚਾਲ ਪੁੱਛ ਲਈਏ ਤੁਹਾਡਾ, ਅਤੇ ਨਾਲ ਹੀ ਨਾ ਜਿਹੜੇ ਸਾਡੇ ਸਰੋਤਿਆਂ ਦੀ ਕੰਪਲੇਂਟਸ ਮੇਰੇ ਕੋਲ, ਮੈਂ ਉਹਨਾਂ ਦੀ ਗੱਲਬਾਤ ਕਰ ਲਾਂ। ਹੈਲੋ ਜੀ।
1: ਹੈਲੋ ਵੀਰ ਜੀ, ਨਮਸਕਾਰ।
0: ਹਾਂਜੀ ਨਮਸਕਾਰ ਜੀ, ਬੈਠੋ ਜੀ ਸਾਹਮਣੇ ਮੇਰੇ।
1: ਸੁਖਵੀਰ ਸਿੰਘ ਸ਼ਾਹ ਜੀ ਬੋਲਦਾ, ਮੇਰੇ ਸੰਗਰੂਰ ਕੋਲ।
0: ਅੱਛਾ ਜੀ, ਬੜੀ ਤੁਹਾਨੂੰ ਸਰ ਕਾਹਲੀ ਲੱਗਦੀ ਆ, ਲੱਗਦਾ ਆਪਣੀ ਕੰਪਲੇਂਟ ਸੁਣਨ ਦੀ, ਕੀ ਚੱਕਰ? ਨਹੀਂ ਨਹੀਂ ਦੱਸ ਦਿਓ ਪਹਿਲੇ ਤੁਸੀਂ, ਬੰਦੇ ਜਿਹੜੇ ਖੁਸ਼ ਹੋ ਕੇ ਦੱਸ ਦੇ, ਮੇਰਾ ਨਾਮ ਆ ਜੀ, ਮੈਂ ਆਹ ਕੀਤਾ ਜੀ, ਦੱਸ ਵੀ ਇਹ ਵੀ ਦੱਸ ਦਿਓ ਤੁਸੀਂ ਕੀਤਾ ਕੀ ਆ ਜੀ, ਨਾਮ ਦੱਸਤਾ ਜੀ।
1: ਹਾਂਜੀ
0: ਨਾਮ ਨਾਮ ਤਾਂ ਦੱਸਤਾ, ਇਹ ਵੀ ਦੱਸ ਦਿਓ ਕੀਤਾ ਕੀ ਆ ਤੁਸੀਂ ਜੀ?
1: ਮੈਂ ਤਾਂ ਕੁਛ ਨੀ ਕੀਤਾ ਜੀ, ਮੈਂ ਤਾਂ ਇੱਕ ਤਾਂ ਮੇਰੀ ਸਾਲੀ ਰਹਿੰਦੀ ਜੀ ਮੇਰੇ ਕੋਲ, ਇੱਕ ਮੇਰੇ ਘਰ ਵਾਲੀ ਆ ਜੀ।
0: ਅੱਛਾ ਜੀ, ਪਹਿਲਾਂ ਘਰ ਵਾਲੀ ਨੀ, ਕਿਉਂਕਿ ਘਰ ਵਾਲੀ ਦਾ ਨਾਮ ਕਿਉਂ ਲਿੱਤਾ, ਸਾਲੀ ਹੋ ਗਿਆ ਜੀ?
1: ਹਾਂਜੀ
0: ਤੁਸੀਂ ਕਿਹਾ ਕੁਛ ਕਰਦੇ ਨੀ ਨਾਲੇ?
1: ਹਾਂਜੀ
0: ਸਵੇਰੇ ਵੀ ਨੀ ਕਰਦੇ ਜੀ,
1: ਰੱਖ ਰੱਖਿਆ ਨੇ, ਮੇਰੀ ਸੇਵਾ ਵਧੀਆ ਕਰਦੀਆਂ ਨੇ ਜੀ, ਇੱਕ ਰੋਟੀ ਬਣਾਉਂਦੀ ਆ, ਇੱਕ ਖਵਾਉਂਦੀ ਆ।
0: ਅੱਛਾ ਜੀ, ਕਿਆ ਬਾਤ ਜੀ ਸਰ, ਨਾ ਮਤਲਬ ਤੁਸੀਂ ਕੀ ਕਰਦੇ ਆ ਫਿਰ, ਜੇ ਦੋਨੋਂ ਕੰਮ ਉਹੀ ਕਰਦੇ ਆ ਜੀ?
1: ਮੈਂ ਜੀ ਮਿਹਨਤ ਮਜ਼ਦੂਰੀ ਕਰਦਾ ਜੀ, ਕੰਮ ਕਰਦਾ।
0: ਅੱਛਾ ਮਿਹਨਤ ਮਜ਼ਦੂਰੀ, ਤੁਹਾਡਾ ਨਾਮ ਸੁਣ
1: ਚਾਹ ਪੀਂਦੇ ਹੁੰਦਾ 4 ਵਜੇ, ਮੈਂ ਚਲੋ ਟਰਾਈ ਮਾਰ ਕੇ ਦੇਖ ਲਾਂਗਾ ਜੀ।
0: ਕਿਆ ਬਾਤ ਜੀ, ਪਹਿਲੀ ਤੁਹਾਨੂੰ ਮੁਬਾਰਕ ਜੀ, ਪਹਿਲੀ ਟਰਾਈ ਤੁਹਾਡੇ ਤੇ ਲੱਗ ਗਈ ਜੀ।
1: ਹਾਂਜੀ ਹਾਂ,
0: ਇਹੀ ਤੁਸੀਂ ਕਿਤੇ ਹੋਰ ਟਰਾਈ ਮਾਰੀ ਹੁੰਦੀ, ਉਹ ਵੀ ਲੱਗ ਜਾਣੀ ਸੀ ਜੀ, ਪਰ ਕੀ ਕਰੇ ਵਿਆਹ ਹੋਇਆ ਜੀ, ਕੋਈ ਗੱਲ ਨੀ, ਟੌਪਿਕ ਤੇ ਆਉਂਦੇ ਆ ਜੀ। ਹਾਂਜੀ ਤੁਹਾਡੀ ਕੰਪਲੇਂਟ ਆ ਸੁਖਵੀਰ ਜੀ।
1: ਹਾਂਜੀ ਬੋਲੋ ਜੀ।
0: ਕਹਿੰਦੇ ਤੁਸੀਂ ਪਟਾਕੇ ਬੜੇ ਵਜਾਉਂਦੇ ਮੋਟਰਸਾਈਕਲ ਦੇ ਜੀ?
1: ਨਾ ਮੇਰੇ ਕੋਲ ਮੋਟਰਸਾਈਕਲ ਤਾਂ ਹੈ ਨੀ ਜੀ।
0: ਚਲੋ ਜੀ, ਕਿਸ? ਅੱਛਾ ਜੀ, ਮੋਟਰਸਾਈਕਲ ਹੈ ਨੀ ਗਾ,
1: TVS ਜੁਪੀਟਰ ਸਕੂਟਰੀ ਆਈ ਆਪਣੇ ਕੋਲ, ਤਾਂ ਅਲਾਰਮ ਬਹੁਤ ਵਜਾਉਣਾ ਜੀ
0: ਮੈਂ। ਅੱਛਾ, ਉਹਦੇ ਵਜਾਉਂਦੇ ਪਟਾਕੇ?
1: ਨਾ ਜੀ,
0: ਕਦੀ ਵਜਾਏ ਪਟਾਕੇ ਜੀ? ਕਾਲੇ ਨਾ ਸ਼ੂਗਰ ਮਿਲ ਚੋ ਨਿਕਲਦੇ ਹੁੰਦੇ ਜੀ, ਉੱਪਰ ਦੇਖਿਆ ਨੀ ਤੁਸੀਂ, ਵੱਡਾ ਉਹ ਲੱਗਾ ਹੁੰਦਾ ਗੋਲਾ ਜਾ, ਉਹ ਚੋ ਕਾਲਾ ਕਾਲਾ ਧੂੰਆਂ ਨਿਕਲਦਾ, ਉਦਾਂ ਹੀ ਤੁਹਾਡੇ ਸਕੂਟਰ ਚੋ ਨਿਕਲਦਾ ਜੀ। ਹਾਂਜੀ ਹਾਂਜੀ, ਦੱਸੋ ਫਿਰ ਕੀ ਇਹਦਾ ਹੱਲ ਕਰੀਏ।
1: ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਜੀ, ਗਾਣਾ ਲਾ ਲਓ ਜੀ।
0: ਤਾਰੀਫ ਕਰ ਰਹੇ ਹੋ ਤੁਸੀਂ ਮੇਰੀ, ਪਤਲਿਆ ਰਹੇ ਤੁਹਾਡਾ ਮੈਂ ਤਾਂ ਕਿ ਆ ਜਿਹੜਾ ਕੇਸ ਆ ਸਾਰਾ ਬੰਦ ਕਰਦਾ।
1: ਹਾਂਜੀ
0: ਮੈਂ ਕਿ ਪਤਿਆ ਰਹੇ ਹੋ ਤਾਂ ਕਿ ਕੇਸ ਤੁਹਾਡਾ ਬੰਦ ਕਰਦਾ ਜੀ?
1: ਨਾ ਨਾ ਚੱਲਣ ਦੋ ਜੀ, ਕੁਛ ਨਹੀਂ,
0: ਗਾਣਾ ਲਾ ਦਿੰਦੇ। ਚਲੋ ਯਾਰ ਸਰ ਕੋਈ ਗੱਲ ਨਹੀਂ ਜੀ, ਤੁਸੀਂ ਇਹ ਗੱਲ ਕਹੀ ਤਾਂ ਗਾਣਾ ਲਾ ਦਿੰਦੇ ਆ ਜੀ, ਕਿਹੜਾ ਗਾਣਾ ਸੁਣਨਾ ਚਾਹੋਗੇ ਜੀ?
1: ਸਰ ਜੀ ਸੌਣ ਦੀ ਝੜੀ, ਹੁਣ ਸੌਣ ਦਾ ਮਹੀਨਾ ਆਉਣ ਵਾਲਾ, ਸੌਣ ਦੀ ਝੜੀ ਸੀ ਲਾ ਦਿਓ।
0: ਅੱਛਾ ਜੀ,
1: ਹਾਂਜੀ ਹਾਂ।

0: ਗਰਮੀਆਂ ਦਾ ਮਹੀਨਾ ਸੀ ਉਦੋਂ ਕਿਹੜਾ ਗਾਣਾ ਲਾਉਂਦੇ ਸੀ?
1: ਹਾਂਜੀ,
0: ਜਦੋਂ ਗਰਮੀ ਦਾ ਮਹੀਨਾ ਸੀ, ਲੂ ਪੈਂਦੀ ਸੀ ਜਦੋਂ, ਉਦੋਂ ਕੀ ਕਿਹੜਾ ਗਾਣਾ ਲਾਉਂਦੇ ਸੀ? ਚਲੋ ਠੀਕ ਆ ਸਰ, ਲਾਉਂਦਾ ਤੁਹਾਡਾ ਗਾਣਾ ਜੀ, ਧੰਨਵਾਦ ਬਹੁਤ ਬਹੁਤ ਸਰ ਜੀ।
1: ਠੀਕ ਆ ਵੀਰ ਜੀ,
0: ਓਕੇ ਜੀ, ਬਾਏ, ਧਿਆਨ ਰੱਖਿਓ ਜੀ, ਧਿਆਨ ਨਾਲ ਪਟਾਕੇ ਨਾ ਪਾਈਓ, ਨਾਲੇ ਧੂੰਆਂ ਘੱਟ ਕੱਢਿਓ ਜੀ। ਬਾਏ ਬਾਏ
1: ਬਾਏ
0: ਬਾਏ ਬਾਏ। ਹਾਂਜੀ ਜੀ, ਸੋਣ ਦੀ ਚੜੀ ਜੀ ਲੱਗੀ, ਸੋਣ ਦੀ ਜੀ, ਸੁਣੋ ਗਾਣਾ ਜੀ, ਆਉਂਦੇ ਆਪਾਂ ਜੀ।

0: ਹਾਂਜੀ ਹਾਂਜੀ ਹਾਂਜੀ ਜੀ, ਕੀ ਹਾਲ ਚਾਲ ਨੇ ਦੋਸਤੋ ਸਾਰਿਆਂ ਦਾ? ਠੀਕ ਹੋ ਸਭ? ਬੰਦ ਕਰ ਦਿਓ ਵੀ ਹੂਟਰ, ਗੱਲ ਕਰਨ ਦਿਓ ਸਰੋਤੇ ਨਾਲ ਸਾਡੇ। ਕੀ ਹਾਲ ਨੇ ਸਰੋਤਿਓ, ਤੁਸੀਂ ਸੁਣ ਰਹੇ ਹੋ ਹੈਲੋ ਜਲੰਧਰ ਸ਼ੋ ਵਿਦ ਸ਼ਮਸ਼ੇਰ ਉਰਫ ਰਮਨੀਸ਼, ਮੇਰਾ ਮਤਲਬ ਰਮਨੀਸ਼ ਉਰਫ ਸ਼ਮਸ਼ੇਰ ਜੀ, ਸੋਰੀ ਗਲਤੀ ਹੋ ਜਾਂਦੀ ਜੀ, ਕੀ ਕਰੀਏ। ਹੈਲੋ
1: ਰਮਨੀਸ਼ ਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸਰ?
1: ਚੱਕਰ
0: ਕਹਿੰਦੇ ਮੈਂ ਸੁਣਿਆ ਜੀ ਤੁਸੀਂ ਨਾ ਉਹ ਆਪਣਾ ਜਿਹੜੇ ਗਲੀ ਚ ਕੁੱਤੇ ਹੁੰਦੇ ਜੀ,
2: ਸ਼ੁਰੂ ਤੋਂ ਹੀ ਹੈ
0: ਉਦੋਂ ਦਾ, ਤੁਸੀਂ ਉਹਦੇ ਹੇਅਰ ਸਟਾਈਲ ਬੜੇ ਬਣਾ ਰਹੇ ਹੋ।
1: ਪਰ
0: ਇੱਕ ਗੱਲ ਦੇਖਣਾ ਤਾਂ ਹੈ ਨੀ ਨਾ
1: ਸਰ ਜੀ, ਬਾਕੀ ਲੋਕਾਂ ਤੇ ਦਿਖੇਗਾ ਜੀ।
0: ਹਾਂਜੀ ਹਾਂਜੀ, ਵੈਸੇ ਵੀ ਅਸੀਂ ਦੇਖਦੇ ਹਾਂ ਕੁੱਤਿਆਂ ਨੂੰ ਜੀ, ਕੁੱਤੇ ਸਾਨੂੰ ਦੇਖਦੇ ਰਹਿੰਦੇ ਆ ਜੀ। ਤੁਸੀਂ ਸਾਰੇ ਮਹੱਲੇ ਚ ਨਾ ਘਰ ਦੇ ਬਾਹਰ ਨੀਲੀ ਬੋਤਲਾਂ ਟੰਗੀਆਂ ਹੋਈਆਂ ਜੀ,
1: ਤਾਂ ਕਿ
0: ਨਹੀਂ ਨਹੀਂ ਨੀਲੀ ਬੋਤਲਾਂ ਕਹਿੰਦਾ ਮਤਲਬ ਨੀਲੀ ਬੋਤਲਾਂ ਟੰਗੋ ਨਾ ਤੇ ਕੁੱਤਾ ਨਾ ਉਹ ਬੇਚਾਰਾ ਪੋਟੀ ਨੀ ਕਰ ਪਾਉਂਦਾ ਜੀ। ਨੀਲੀ ਬੋਤਲਾਂ ਟੰਗਣ ਲੱਗ ਗਏ, ਉਹਦੇ ਵਿੱਚ ਮਤਲਬ ਨੀਲ ਪਾ ਕੇ ਟੰਗਣ ਲੱਗ ਗਏ ਆ, ਤਾਂ ਕਿ ਗੰਦ ਨਾ ਪਾ ਜਾਵੇ ਕੁੱਤਾ।
1: ਸਰ ਜੀ, ਕੁੱਤਾ ਦੇਰ ਵੀ ਆ ਹੀ ਜਾਣਾ, ਜਿੱਦਾਂ
0: ਜੀ ਆ ਤਾਂ ਜਾਣਾ ਬੈ ਜੀ, ਮੈਨੂੰ ਇਹ ਡਰ ਆ ਕਬਜ਼ ਨਾ ਹੋ ਜਾਏ ਜੀ, ਕਰੂਗਾ ਕਿੱਥੇ ਜੀ, ਸਾਰੀਆਂ ਨੀਲੀਆਂ ਬੋਤਲਾਂ।

0: ਚੁੱਕੀ ਆ ਜੀ ਘਰ ਦੇ ਮਾਰੇ, ਘਰ ਦੇ ਨੀਲੇ ਵੀ ਕਰਾ ਲਏ ਜੀ। ਹਾਂਜੀ ਬੋਲੋ, ਸੋਰੀ ਸਰ, ਫਲੋ ਫਲੋ ਚ ਹੋ ਰਿਹਾ ਹੁੰਦਾ ਮੈਂ ਸ਼ੋਰ
1: ਜੀ।
0: ਅੱਛਾ ਜੀ, ਫਲਾਂ ਇਹ ਤਾਂ ਹੈ, ਵੈਸੇ ਵੀ ਖੜੇ ਹੀ ਹੁੰਦੇ ਆ ਜੀ, ਉਹਨਾਂ ਨੂੰ ਬਹਿਣ ਦੀ ਲੋੜ ਵੀ ਨੀ ਹੈਗੀ ਜੀ। ਸਿੱਧਾ ਸਮਝ ਲਓ, ਆਵਾਜ਼ ਖਾਈ ਚ ਮਤਲਬ ਜਾ ਕੇ ਸਭ ਗਿਰੂਗਾ ਜੋ ਵੀ ਹੈ ਜੀ।
1: ਬਾਕੀ ਸਰ ਜੀ ਗਰਮੀ ਬਹੁਤ ਪੈ ਰਹੀ ਹੈ ਤੇ ਕੁੱਤਿਆਂ ਨੂੰ ਤੇ ਜਾਨਵਰਾਂ ਨੂੰ ਪਾਣੀ ਵੀ ਪਾਣਾ ਚਾਹੀਦਾ ਸਰ ਜੀ, ਦਾਣਾ ਦੂਣਾ ਵੀ ਪਾਣਾ
0: ਚਾਹੀਦਾ। ਸਹੀ ਗਿਆ ਜੀ, ਵੈਸੇ ਨਾ ਉਹ ਆਦਤ ਵਧੀਆ ਹੁੰਦੀ ਆ, ਆਪਾਂ ਐਵੇਂ ਚੱਪਲਾਂ ਥੱਲੇ ਮਾਰ ਮਾਰ ਭਜਾਈ ਜਾਂਦੇ ਆ, ਉਹਦੇ ਉੱਪਰ ਪਾਣੀ ਪਾ ਦਿਓ ਵਿਚਾਰੇ ਨੂੰ, ਠੰਡ ਤਾਂ ਲੱਗੂਗੀ ਥੋੜੀ ਜੀ, ਹਨਾ, ਹਵਾ ਲੱਗੂਗੀ।
1: ਸਰ ਜੀ ਚੱਪਲਾਂ ਤੇ ਮਾਰਨੀ ਚਾਹੀਦੀ, ਜਿਹੜਾ ਵਿਗੜਿਆ ਕੁੱਤਾ ਹੋਵੇ ਉਹਦੇ ਚੱਪਲਾਂ ਮਾਰਨੀ ਚਾਹੀਦੀਆਂ ਜੀ।
0: ਵੈਸੇ ਇਹ ਦੱਸੋ ਕੁੱਤਿਆਂ ਨੂੰ ਕਿੱਦਾਂ ਪਤਾ ਲੱਗਦਾ ਹੁੰਦਾ ਕਿ ਉਹ ਵਿਗੜਿਆ ਹੋਇਆ? ਕਾਰਨ ਕੀ ਹੁੰਦਾ ਜੀ? ਬਿਨਾਂ ਗੱਲ ਤੋਂ ਜੀ, ਅਸੀਂ ਤਾਂ ਕੁਛ ਕਹਿੰਦੇ ਵੀ ਨੀ ਉਹਨਾਂ ਨੂੰ ਜਦੋਂ, ਕਿਉਂਕਿ ਮੈਨੂੰ ਵੱਡਿਆ ਨਾ ਪਿੱਛੇ।
1: ਸਰ ਜੀ ਤੁਹਾਨੂੰ ਵੱਡੇ, ਮੇਰੇ ਛੋਟਾ ਬੱਚਾ ਉਹਨੂੰ ਵੀ ਵੱਡਿਆ ਜੀ, ਹੋ ਗਿਆ ਸਰ ਜੀ
0: ਆਪਣਾ ਇਹਨਾਂ ਦੇ ਦੰਦ।

0: ਹਾਂਜੀ ਉਹ ਤਾਂ ਹੈ ਜੀ,
1: ਲੋਕ ਵਿਗੜਿਆ ਕੁੱਤਾ ਜੀ।
0: ਕਈ ਵੇਲੇ ਕੁੱਤੇ ਏਦੀ ਵੱਢ ਦਿੰਦੇ ਹੁੰਦੇ, ਉਹਦਾ ਕਾਰਨ ਕੀ ਹੁੰਦਾ ਜੀ? ਬਿਨਾਂ ਗੱਲ ਤੋਂ ਜੀ ਅਸੀਂ ਤਾਂ ਕੁਛ ਕਹਿੰਦੇ ਵੀ ਨੀ ਉਹਨਾਂ ਨੂੰ ਜਦੋਂ, ਕਿਉਂਕਿ ਮੈਨੂੰ ਵੱਡਿਆ ਨਾ ਪਿੱਛੇ
1: ਸਰ ਜੀ, ਤੁਹਾਨੂੰ ਵੀ ਵੱਡੇ, ਮੇਰੇ ਛੋਟਾ ਬੱਚਾ ਉਹਨੂੰ ਵੀ ਵੱਡਿਆ ਜੀ, ਤਰਤਾਲ ਹੋ ਗਿਆ ਸਰ ਜੀ।
0: ਆਪਣਾ ਇਹਨਾਂ ਦੇ ਦੰਦ ਨਾ ਪਲਾਸਟਿਕ ਦੇ ਕਰ ਦਿੰਦੇ ਆ ਜੀ, ਤੁਸੀਂ ਗਾਣਾ ਦੱਸੋ ਕਿਹੜਾ ਸੁਣਨਾ ਚਾਹੋਗੇ ਜੀ?
1: ਗਾਣਾ ਸਰ ਜੀ ਤੁਸੀਂ ਆਪਣੀ ਮਰਜ਼ੀ ਦਾ ਸੁਣਾਓ, ਤੇ ਤੁਸੀਂ ਇੱਥੇ ਵਧੀਆ ਵਧੀਆ ਸਰ ਜੀ ਟੌਪਿਕ ਲੈ ਕੇ ਆਉਂਦੇ ਰਿਹਾ ਕਰੋ।
0: ਥੈਂਕ ਯੂ ਜੀ, ਜ਼ਰੂਰ ਲੈ ਕੇ ਆਊਂਗਾ ਜੀ, ਬੰਦੇ ਵੀ ਲੈ ਕੇ ਆਊਂਗਾ, ਟੌਪਿਕ ਵੀ ਲਿਆ ਕਰੂੰਗੇ ਜੀ। ਠੀਕ ਹੈ ਜੀ, ਧੰਨਵਾਦ ਤੁਹਾਡਾ ਜੀ। ਓਕੇ ਜੀ, ਬਾਏ ਬਾਏ ਸਰ, ਬਾਏ ਬਾਏ ਜੀ। ਹਾਂਜੀ, ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਤੇ। ਲਓ ਜੀ, ਗਾਣਾ ਦਾ ਸੋਹਣਾ ਲਾਉਂਗੇ ਜੀ, ਉਹਨਾਂ ਨੇ ਕਿਹਾ ਮੇਰੇ ਮਤਲਬ ਦਾ, ਕਿਉਂਕਿ ਮੇਰੀ ਜੀ ਉਹ ਬੜੀ ਵਧੀਆ ਜੀ, ਕੀ ਕਹਿੰਦੇ ਚੋਇਸ ਜਿਹਨੂੰ ਕਹਿੰਦੇ ਨਾ, CHOICE। ਹਾਂਜੀ, ਹੁਣੀ ਸਿੱਖੇ ਸਪੈਲਿੰਗ।

0: ਹਾਂਜੀ ਹਾਂਜੀ ਜੀ, ਬਹਿ ਜਾਓ ਬਹਿ ਜਾਓ ਜੀ, ਬਹਿ ਜਾਓ। ਸਰੋਤੇ ਪਹਿਲਾਂ ਸਰੋਤੇ ਨੂੰ ਬੁਲਾਓ ਜੀ, ਆਪਾਂ ਕੰਮ ਕਰੀਏ ਆਪਣਾ ਜੀ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੀ ਸਰ ਨਾਮ ਤੁਹਾਡਾ ਜੀ?
1: ਸੁੱਚਾ ਰਾਮ ਹੁਸ਼ਿਆਰਪੁਰ ਤੋਂ ਜੀ।
0: ਅੱਛਾ ਜੀ, ਸੁੱਚਾ ਰਾਮ ਹੁਸ਼ਿਆਰਪੁਰ ਤੋਂ ਜੀ।
1: ਹਾਂਜੀ।
0: ਓਕੇ ਜੀ, ਤੁਸੀਂ ਸੁੱਚੇ ਵੀ ਹੋ ਤੇ ਹੁਸ਼ਿਆਰ ਵੀ ਹੋ ਜਾਣੀ, ਹੈਨਾ ਜੀ?
1: ਹਾਂਜੀ।
0: ਪੱਕਾ ਜੀ? ਤੁਹਾਡੇ ਦੀ ਕੰਪਲੇਂਟ ਆਈ ਹੋਈ ਮੇਰੇ ਤੋਂ ਜੀ, ਤੁਸੀਂ ਸੁੱਚੇ ਵੀ ਤਾਂ ਹੁਸ਼ਿਆਰ ਤਾਂ ਲੱਗਦੇ ਨੀ, ਹੁਸ਼ਿਆਰ ਭਾਵੇਂ ਹੋਗੇ ਚਲਾਕੀ ਨਾਲ ਥੋੜਾ ਬਚ ਗਏ, ਪਰ ਮੈਨੂੰ ਸੁੱਚੇ ਨੀ ਲੱਗਦੇ ਜੀ। ਇੱਥੇ ਨਾ ਮੇਕੋ ਤੁਹਾਡੀ ਕੰਪਲੇਂਟ ਆਈ ਹੋਈ ਹੈ ਜੀ।
1: ਹਾਂਜੀ।
0: ਤੁਸੀਂ ਇਹਦੇ ਕੰਪਲੇਂਟ ਇਹ ਆਈ ਹੈ ਕਿ ਤੁਸੀਂ ਬੱਕਰੀ ਬੜੀ ਚੋਰੀ ਕਰਦੇ ਜੀ, ਬੱਕਰੀ ਚੋਰੀ ਦਾ ਇਲਜ਼ਾਮ ਆਇਆ ਹੋਇਆ ਤੁਹਾਡੇ ਤੋਂ ਜੀ।
1: ਬੱਕਰੀ ਤਾਂ ਕਦੀ ਆਪਾਂ ਚੋਰੀ ਕੀਤੀ ਨਹੀਂ ਜੀ, ਨਾ ਸਾਨੂੰ।
0: ਅੱਛਾ ਜੀ, ਆ ਸੁਣ ਲਓ, ਇਹ ਕਹਿੰਦੀ ਪਈ ਆਪਾਂ ਕਹਿੰਦੀ ਪਈ ਆ ਦੇਖੋ, ਮੈਂ ਸੁੱਚਾ ਰਾਮ ਜੀ ਨੇ ਮੈਨੂੰ ਚੱਕਿਆ ਜੀ। ਆ ਦੇਖੋ, ਉਹਦਾ ਸਾਹ ਨੀ ਸੁਣ ਰਿਹਾ, ਮਾਂ ਸੁਣ ਰਿਹਾ, ਮੁੱਚਾ ਕਹਿ ਰਹੀ ਹੈ, ਪਰ ਉਹਨੇ ਨਾਮ ਤੁਹਾਡਾ ਹੀ ਲਿੱਤਾ ਜੀ। ਹਾਂਜੀ
1: ਹਾਂਜੀ।
0: ਤੇ ਇੱਕ ਹੋਰ ਕੰਪਲੇਂਟ ਆਈ ਹੈ ਜੀ।
1: ਹਾਂਜੀ,
0: ਇਹ ਮੇਰੇ ਵੱਲੋਂ ਆਈ ਹੈ ਜੀ।
1: ਹਾਂਜੀ।
0: ਤੇ ਬੋਲਦੇ ਬੜਾ ਘੱਟ ਹੋ ਜੀ, ਬੋਲਦੇ ਜੀ। ਮੇਰੇ ਨਾਲ ਕੀ ਹੋ ਗਿਆ ਜੀ, ਕੀ ਗੱਲ ਹੋ ਗਈ? ਆਰਾਮ ਨਾਲ ਗੱਲ ਕਰਨੀ ਤੁਸੀਂ ਮੇਰੇ ਨਾਲ। ਬੰਦ ਕਰਦੀ ਨਾ ਬੋਲੀਏ ਤੇ ਕੀ ਹੋਊਗਾ ਪਤਾ ਨਾ ਜੀ? ਜੇ ਅਸੀਂ ਨਾ ਬੋਲੀਏ, ਮਿਊਜ਼ਿਕ ਵੀ ਨਾ ਚੱਲੇ, ਪਤਾ ਕੀ ਹੋਊਗਾ ਜੀ? ਸਾਡਾ ਕੰਮ ਰੁਕ ਜੂਗਾ ਜੀ। ਤੁਸੀਂ ਸਮਝ ਲਓ ਆਪਣਾ ਕੀ ਕਹਿੰਦੇ ਸੁੱਚਾ ਰਾਮ ਜੀ, ਤੁਸੀਂ ਕਿੱਦਾਂ ਕਹਿਣ ਦਾ ਮਤਲਬ, ਤੂੰ ਸਾਨੂੰ ਕਿਹਾ ਆ ਕਿ ਤੁਸੀਂ ਨਾ ਉਹ ਆ ਕਹਿੰਦੇ ਕੰਮ ਵੱਲ ਧਿਆਨ ਜ਼ਿਆਦਾ ਤਾਂ ਬੋਲਦੇ ਨੀ, ਜੇ ਸੂਈ ਚ ਧਾਗਾ ਪਾਉਣਾ ਹੋਵੇ ਤੇ ਤੁਹਾਨੂੰ ਹਸਾਇਆ ਜਾਵੇ, ਧਾਗਾ ਪਾ ਲੂੰਗੇ ਵਿੱਚ ਉਹਦੇ ਜੀ? ਨਹੀਂ, ਜੇ ਮੈਂ ਤੁਹਾਨੂੰ ਹਸਾਵਾਂ ਸਾਹਮਣੇ, ਤੁਹਾਨੂੰ ਬਹੁਤ ਗੁਦਗੁਦੀ ਕਰੀ ਜਾਵਾਂ ਇੱਦਾਂ ਦਾ, ਫਿਰ ਵਿੱਚ ਧਾਗਾ ਪਾਉਣਾ ਹੋਵੇ ਪਾ ਲੂੰਗੇ ਜੀ? ਗੁਦਗੁਦੀ ਉਹ ਤਾਂ ਹੋਣੀ ਹੈ ਜੀ।
1: ਹਾਂਜੀ।
0: ਤੇ ਕੰਮ ਤਾਂ ਰੁਕ ਜੂਗਾ ਫਿਰ ਜੀ?
1: ਕੰਮ ਤਾਂ ਫਿਰ ਰੁਕਣਾ ਹੀ ਆਣਾ ਜੀ।
0: ਕਿੱਦਾਂ ਕਰੀਏ ਫਿਰ?
1: ਦੇਖ ਲਓ, ਗੁਦਗੁਦੀ ਕਰੀ ਕਦੋਂ ਕੰਮ ਰੋਕ ਰੱਖਦੇ
0: ਆ। ਚਲੋ ਰੋਕ ਲਓ, ਗੱਲ ਕਰ ਲਓ ਫਿਰ ਇੱਕ ਮਿੰਟ ਜੀ। ਹੋਰ ਸੁਣਾਓ ਸਰ, ਹੁਸ਼ਿਆਰਪੁਰ ਤੇ ਰਹਿੰਦੇ ਹੋ, ਕੀ ਕਰਦੇ ਹੋ? ਕਿਹੜਾ ਕੰਮ, ਮਤਲਬ ਟੇਲਰ ਦਾ ਕੰਮ ਆ ਤੁਸੀਂ ਕਿਹਾ, ਹੈਨਾ ਜੀ?
1: ਹਾਂਜੀ।
0: ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਕਿ ਪਿੰਡ ਪੁੰਡ ਚ ਰਹਿੰਦੇ ਹੋ ਜੀ?
1: ਰਹਿੰਦੇ ਆਪਾਂ ਪਿੰਡ ਚ ਆ ਜੀ।
0: ਅੱਛਾ ਜੀ, ਤੇ ਘਰ ਚ ਨਹੀਂ ਰਹਿੰਦੇ ਜੀ? ਚਲੋ ਕੋਈ ਗੱਲ ਨੀ ਸਰ, ਗਾਣਾ ਦੱਸੋ ਕਿਹੜਾ ਸੁਣਨਾ ਚਾਹੋਗੇ?
1: ਗਾਣਾ ਹੈਗਾ ਜੀ ਅੱਜ ਦੀ ਆਵਾਜ਼।
0: ਅੱਛਾ ਜੀ, ਲਾਓ
1: ਗਾਣਾ। ਦਿਲ ਹੀ ਦਿਲ ਮੇ ਲੈ ਲਿਆ ਦਿਲ ਮਿਹਰਬਾਨੀ।
0: ਕੀ ਬਾਤ ਹੈ ਜੀ, ਕੀ ਬਾਤ ਹੈ ਸਰ, ਕੀ ਬਾਤ ਹੈ। ਇਹ ਸਭ ਤੋਂ ਜ਼ਿਆਦਾ ਬੋਲੇ ਤੁਸੀਂ, ਉਦਾਂ ਨਹੀਂ ਬੋਲੇ ਮੇਰੇ ਨਾਲ ਗੱਲ ਕਰਨ ਵਕਤ, ਇੱਕ ਇੱਕ ਵਾਰ ਬੋਲੇ। ਗਾਣਾ ਸੁਣਾਉਣ ਲਈ ਤੁਸੀਂ ਚਾਰ ਲਾਈਨਾਂ ਬੋਲਤੀਆਂ ਸਰ।
1: ਸ਼ੁਕਰੀਆ, ਧੰਨਵਾਦ ਜੀ।
0: ਓਕੇ ਜੀ, ਬਾਏ ਬਾਏ ਸਰ, ਬਾਏ ਬਾਏ ਜੀ। ਹੈਲੋ ਜੀ, ਆਜ ਕੀ ਆਵਾਜ਼ ਸੁਣੋ ਜੀ, ਬਾਕੀ ਕੱਲ ਦੀ ਆਵਾਜ਼ ਦੱਸ ਦਿਓ ਜੀ।

0: ਹਾਂਜੀ ਹਾਂਜੀ ਹਾਂਜੀ ਓਏ ਬੱਸ ਕਰੋ ਸਾਇਰਨ, ਓਏ ਕੰਮ ਵੀ ਕਰਨ ਦਿਓ ਜੀ। ਹੈਲੋ ਹੈਲੋ, ਹਾਂਜੀ ਜੀ ਪ੍ਰੋਗਰਾਮ ਸੁਣ ਰਿਹਾ ਜੀ। ਹੈਲੋ ਜਲੰਧਰ ਵਿਦ ਸ਼ਮਸ਼ੇਰ ਜੀ, ਐਸ ਐਚ ਓ ਸ਼ਮਸ਼ੇਰ ਜੀ, ਹੈਲੋ ਗੱਲ ਕਰਦੇ ਜੀ। ਹਾਂਜੀ ਸਰ, ਕੀ ਹਾਲ ਹੈ ਜੀ?
1: ਨਾ ਜਾਣੇ ਯੇ ਨਜ਼ਰ ਕਿਉਂ ਉਦਾਸ ਰਹਿਤੀ ਹੈ, ਨਾ ਜਾਣੇ ਸੇ ਕਿਸ ਕੀ ਤਲਾਸ਼ ਰਹਿਤੀ ਹੈ, ਯੇ ਜਾਣ ਕੇ ਵੀ ਫੋਨ ਕੋਲ ਲਗੇ ਯਾ ਨਾ ਲਗੇ, ਫਿਰ ਵੀ ਹਮੇ ਫੋਨ ਲਗਨੇ ਕੀ ਆਸ ਰਹਿਤੀ ਹੈ।
0: ਆਸ ਰਹਿਤੀ ਹੈ ਜੀ, ਕਿਆ ਬਾਤ ਹੈ ਜੀ। ਨਮਸਕਾਰ ਜੀ, ਕਿੰਨੇ ਮਨ ਕਿੰਨੀ ਦੇਰ ਚ ਮਨ ਚ ਛੁਪਾਏ ਰੱਖੇ ਹੋਏ ਗੱਲ ਕਿ ਰੋਜ਼ ਫੋਨ ਲੱਗ ਜਾਂਦਾ ਜੀ।
1: ਸਤੀਸ਼ ਗੁਲਿਆਨੀ, ਓਲਡ ਜਵਾਹਰ ਨਗਰ ਜਲੰਧਰ ਤੋਂ ਬੋਲ ਰਿਹਾ ਜੀ।
0: ਠੀਕ ਹੈ ਜੀ, ਸਤੀਸ਼ ਗੁਲਿਆਨੀ ਜੀ, ਅੱਛਾ ਜੀ, ਠੀਕ ਹੈ ਜੀ। ਸਤੀਸ਼ ਜੀ, ਤੁਹਾਡੇ ਸਾਹਿਬ ਨਾਲ ਵੀ ਕੰਪਲੇਂਟ ਆਈ ਹੋਈ ਜੀ?
1: ਹਾਂਜੀ ਹਾਂਜੀ, ਕੰਪਲੇਂਟਾਂ ਆਉਂਦੀਆਂ ਰਹਿੰਦੀਆਂ ਜੀ, ਗਲਤ ਹਰਕਤ ਕਰਾਂਗੇ ਕੰਪਲੇਂਟ ਤੇ ਆਏਗੀ।
0: ਹਾਂਜੀ ਹਾਂਜੀ, ਤੁਹਾਡੇ ਜੀ ਜਿੱਦਾਂ ਤੁਹਾਡੀ ਕੰਪਲੇਂਟ ਇਹ ਹੈ ਕਿ ਜਿੱਦਾਂ ਤੁਹਾਡੀ ਹੁਣ ਸ਼ਾਇਰੀ ਹੈ ਤਾਂ ਮੈਨੂੰ ਪੂਰਾ ਸ਼ੱਕ ਪੈ ਹੀ ਗਿਆ ਕਿ ਪੱਕਾ ਤੁਹਾਡੀ ਕੰਪਲੇਂਟ ਹੈ ਜੀ। ਤੁਸੀਂ ਫੁੱਲ ਬੜੇ ਤੋੜਦੇ ਹੋ ਜੀ ਕਹਿੰਦੇ।
1: ਫੁੱਲ?
0: ਹਾਂਜੀ, ਫੁੱਲ ਬੜੇ ਤੋੜਦੇ ਹੋ, ਕਿਉਂਕਿ ਮੈਂ ਹਿਸਾਬ ਲਾ ਲਿਆ ਜੀ ਕਿਉਂ ਤੋੜਦੇ ਹੋ, ਤੁਹਾਨੂੰ ਵੀ ਪਤਾ ਲੱਗ ਗਿਆ ਹੋਊਗਾ ਜੀ, ਹਨਾ ਜੀ।
1: ਨਹੀਂ, ਫੁੱਲ ਤੇ ਤੋੜਦੇ ਆ ਜੀ, ਪੁੱਲ ਨਹੀਂ ਤੋੜਿਆ ਕਦੀ।
0: ਅੱਛਾ ਜੀ, ਪੁੱਲ ਟੁੱਟਣਾ ਵੀ ਨੀ ਜੀ, ਵੈਸੇ ਪਹਾੜ ਟੁੱਟੇ ਹੁੰਦਾ ਤੁਸੀਂ ਸੁਣੀ ਵੱਡੀ ਐਗਜ਼ਾਮਪਲ, ਨੌ ਬੰਦੇ 90 ਦਿਨ ਚ ਪਹਾੜ ਤੋੜਤਾ ਜੀ।
1: ਹਾਂਜੀ ਹਾਂਜੀ ਹਾਂਜੀ,
0: ਦੇਖੋ ਜੀ ਕੋਈ ਗੱਲ ਨੀ, ਤੁਸੀਂ ਪੁੱਲ ਸਮਝ ਗਏ ਮੇਰਾ, ਮੈਂ ਤਾਂ ਫੁੱਲ ਕਿਹਾ ਸੀ ਜੀ ਥੋੜਾ ਜੀ।
1: ਹਾਂਜੀ ਹਾਂਜੀ, ਜਦੋਂ ਹਿੰਦੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਜੀ।
0: ਹਾਂਜੀ, ਚਲੋ ਦੱਸੋ ਫਿਰ ਫੁੱਲ ਕਿਉਂ ਤੋੜਦੇ?
1: ਨਹੀਂ, ਲੈ ਦੇ ਕੇ ਨਬੇੜ ਲਓ ਕੰਮ ਕੋਈ
0: ਗੱਲ। ਅੱਛਾ ਜੀ, ਚਲੋ ਓਦਾਂ ਕਰੋ ਫਿਰ, ਸਾਲ ਦੀ ਚਾਹ ਤੁਹਾਡੇ ਨਾਲ ਪੂਰੇ ਰੋਜ਼ 4 ਵਜੇ ਨਾ ਚਾਹ ਦੇ ਦਿਆ ਕਰੋ ਮੈਨੂੰ, ਕਿਉਂਕਿ ਬੜੀ ਜ਼ਰੂਰਤ ਹੁੰਦੀ ਜੀ ਸਾਨੂੰ ਵੀ। ਹਾਂਜੀ ਹਾਂਜੀ, ਅਸੀਂ ਡਿਊਟੀ 'ਤੇ ਹੁੰਦੇ ਜੀ, ਵਾਈਫ ਫੋਨ ਨਹੀਂ ਕਰ ਸਕਦੀ, ਅਤੇ ਚਾਹ ਬਸ ਸਾਨੂੰ ਆਪ ਹੀ ਕੋਈ ਫੜਾ ਜੇ ਕੋਈ, ਅਸੀਂ ਕਹਿੰਦੇ ਚਮਤਕਾਰ ਹੀ ਹੋ ਜੇ
1: ਚਾਹ। ਤੁਸੀਂ ਆਪ ਨਹੀਂ ਬਣਾਉਂਦੇ ਜੀ, ਉਹ ਕਹਿੰਦੀ ਜਦੋਂ ਵੀ ਉਹਨੂੰ ਚਾਹ ਬਣਾਉਣਾ ਮੂੰਹ ਬਣਾ ਲੈਂਦੀ ਹੋ।
0: ਅੱਛਾ ਜੀ, ਹਾਂ ਜੀ, ਉਹੀ ਹੈ ਜੀ, ਮੂੰਹ ਦੇਖੋ ਜੀ ਸਾਡੇ ਦੋਨੇ ਹੀ ਆ, ਚਾਹ ਵੀ ਨਹੀਂ ਬਣਾਉਂਦੀ, ਮੂੰਹ ਵੀ ਨਹੀਂ ਬਣਾਉਂਦੀ ਜੀ। ਹਾਂਜੀ ਹਾਂਜੀ, ਕਿਉਂਕਿ ਦੇਖ ਹੀ ਨੀ ਪਾਉਂਦਾ ਮੈਂ ਤਾਂ ਬਾਹਰ ਹੁੰਦਾ ਜੀ,
1: ਸਤਾਏ ਹੋਏ ਆ ਜੀ।
0: ਹਾਂਜੀ ਹਾਂਜੀ, ਇਹ ਦੱਸੋ ਫੁੱਲ ਕੋ ਤੋੜਦੇ ਜੀ, ਕਿਉਂਕਿ ਤੁਸੀਂ ਬੜੀਆਂ ਸ਼ਾਇਰੀਆਂ ਮਾਰਦੇ ਸਰ, ਮੈਂ ਦੇਖ ਲਿਆ ਜੀ। ਚਲੋ ਇਹ ਗੱਲ ਨਾ ਤੁਸੀਂ ਮੈਨੂੰ ਥੋੜਾ ਕਰਕੇ ਭਾਵੁਕ, ਵੈਸੇ ਅਸੀਂ ਭਾਵੁਕ ਹੁੰਦੇ ਨੀ ਹੈਗੇ, ਕਿਉਂਕਿ ਚਲੋ ਤੁਹਾਡੀ ਗੱਲ ਤੋਂ ਤੁਸੀਂ ਪਰਮਾਤਮਾ ਨੂੰ ਚੜਾਉਂਦੇ ਤਾਂ ਅਸੀਂ ਤੁਹਾਨੂੰ ਜੀ ਛੱਡ ਰਹੇ ਹਾਂ, ਤੁਸੀਂ ਗਾਣਾ ਦੱਸ ਦਿਓ ਫਿਰ ਸੋਹਣਾ ਜਿਹਾ ਜੀ।
1: ਨੀਲਾ ਆਕਾਸ਼ ਹੈ ਜੀ,
0: ਹਾਂਜੀ,
1: ਫਿਲਮ ਦਾ ਨਾਮ।
0: ਠੀਕ ਹੈ ਜੀ।
1: ਆਕਾਸ਼ਵਾਣੀ ਕੇ ਪਾਸ ਆ ਕਰ ਸਤੀਸ਼ ਗੁਲਿਆਨੀ ਕਾ ਵਕਤ ਗੁਜ਼ਰ ਜਾਤਾ ਹੈ, ਜਾਨੇ ਦੋ ਘੜੀ ਕੇ ਲੀਏ ਗਮ ਜਾਨੇ ਕਿਧਰ ਜਾਤਾ ਹੈ।
0: ਓ ਸਰ, ਫਸ ਨਾ ਜਾਈਏ ਦੁਬਾਰਾ ਜੀ। ਫੋਨ ਕੱਟ ਹੋਣਾ ਜੀ, ਮੈਂ ਹੈਲੋ ਹੈਲੋ ਕਰਦੇ ਰਹਿਣਾ ਸੀ ਜੀ। ਹਾਂਜੀ ਹਾਂਜੀ, ਗਾਣਾ ਕਿਹੜਾ ਦੱਸਿਆ ਜੀ?
1: ਤੇਰੇ ਪਾਸ ਆ ਕਰ ਮੇਰਾ ਵਕਤ ਗੁਜ਼ਰ ਜਾ।
0: ਠੀਕ ਹੈ ਜੀ, ਕਿਆ ਬਾਤ ਹੈ ਜੀ। ਚਲੋ ਠੀਕ ਹੈ ਸਰ ਜੀ, ਥੈਂਕ ਯੂ ਬਹੁਤ ਬਹੁਤ ਜੀ, ਕਿਤੇ ਓਕੇ ਜੀ, ਬਾਏ ਬਾਏ ਜੀ। ਸੁਣੋ ਜੀ ਗਾਣਾ ਵੀ।

0: ਹਾਂਜੀ ਹਾਂਜੀ ਜੀ, ਸਰੋਤੇ ਅਗਰ ਕਹਿ ਸਕਦੇ ਜੀ ਮੇਰੇ ਕੋਲ ਆ ਕੇ ਵਕਤ ਗੁਜ਼ਰ ਜਾਂਦਾ ਹੈ ਤਾਂ ਆਓ ਜ਼ਰਾ ਮੈਂ ਵੀ ਦੇਖਾਂ ਕਿਹੜਾ ਵਕਤ ਗੁਜ਼ਾਰਦੇ ਤੁਸੀਂ ਜੀ। ਹੈਲੋ।
1: ਹੈਲੋ
0: ਹਾਂਜੀ, ਕੀ ਹਾਲ ਨੇ ਜੀ?
1: ਵਧੀਆ ਜੀ।
0: ਅੱਛਾ ਜੀ, ਬਸ
1: ਹਾਂਜੀ,
0: ਕਰਦੇ ਮੰਦ ਫਿਰ ਫੋਨ। ਅੱਛਾ ਫਿਰ ਠੀਕ ਹੈ ਜੀ, ਮੈਂ ਆਗਾ ਜੀ, ਤੁਸੀਂ ਬੋਲੋਗੇ, ਤੁਸੀਂ ਕਹੋਗਾ ਯਾਰ ਤੂੰ ਬੋਲਦੇ, ਤੁਸੀਂ ਤੁਸੀਂ ਸਵਾਲ ਪੁੱਛੋ ਜੀ। ਨਾਮ ਸਰ ਤੁਹਾਡਾ ਕੀ ਹੈ ਜੀ?
1: ਤੁਸੀਂ ਇਲਜ਼ਾਮ ਦੱਸੋ।
0: ਮੈਂ ਇਲਜ਼ਾਮ ਦੱਸਦਾ, ਨਾਮ ਦੱਸੋ ਜੀ। ਏਦਾਂ ਇਲਜ਼ਾਮ ਲਾ ਦੂੰਗਾ, ਵੱਡਾ ਇਲਜ਼ਾਮ ਲਾ ਦੂੰਗਾ ਜੀ, ਔਖਾ ਹੋਜੂਗਾ ਫਿਰ ਜੀ। ਅੱਛਾ ਜੀ, ਚਲੋ ਤੁਹਾਡੇ ਤੇ ਵੱਡਾ ਇਲਜ਼ਾਮ ਲਾਉਂਦੇ ਜੀ। ਤੁਹਾਨੂੰ ਪਤਾ ਤੁਹਾਡੇ ਹਾਸੇ ਨਾਲ ਤੁਹਾਡੀਆਂ ਛਿੱਕਾਂ ਜ਼ਿਆਦਾ ਹੁੰਦੀਆਂ ਹੋ ਗਿਆ ਜੀ। ਹਾਂ ਜੀ ਹਾਂਜੀ ਹਾਂਜੀ, ਦੋ ਵਾਰ ਹਾਂਜੀ ਹੋ ਗਈ, ਤਿੰਨ ਵਾਰ ਉੱਦਾਂ ਬੋਲੇ ਜੀ। ਚਲੋ ਜੀ ਹਾਂਜੀ, ਤੁਹਾਡੇ ਜੀ ਇਲਜ਼ਾਮ ਆ ਜੀ।
1: ਕਿਹੜਾ ਇਲਜ਼ਾਮ?
0: ਆਹੀ ਕੀ ਜੀ, ਤੁਸੀਂ ਆਪਣੇ ਮੋਟਰਸਾਈਕਲ ਦੇ ਪਟਾਕੇ ਬੜੇ ਵਜਾਉਂਦੇ ਜੀ।
1: ਮੋਟਰਸਾਈਕਲ ਦੇ ਵਿੱਚ ਲਾਣਾ ਨਹੀਂ ਆਉਂਦਾ ਜੀ।
0: ਅੱਛਾ ਜੀ, ਫਿਰ ਮੂੰਹ ਨਾਲ ਤਾਂ ਨਹੀਂ ਵਜਾਉਂਦੇ ਜੀ?
1: ਨਹੀਂ ਜੀ।
0: ਦੇਖੋ ਜੀ, ਇਲਜ਼ਾਮ ਤਾਂ ਲੈਣਾ ਪੈਣਾ ਹੁਣ ਜੀ, ਤੁਸੀਂ ਕਿਹਾ ਜਿਹੜਾ ਮਰਜ਼ੀ ਦੇ ਦਿਓ ਇਲਜ਼ਾਮ। ਬੇਚਾਰੇ ਦੇ ਕਿਉਂ ਪਟਾਕੇ ਕੱਢਣ ਲੱਗੇ ਹੋ? ਪਟਾਕੇ ਪਾਣੀ ਨੇ, ਤੁਸੀਂ ਉਹਦੇ ਪਟਾਕੇ ਕੱਢਣ ਲੱਗੇ ਹੋਏ ਜੀ। ਦੇਖੋ ਜੀ, ਉਹਦੀ ਸਰਵਿਸ ਨੀ ਹੋਣੀ ਫਿਰ ਦੁਬਾਰਾ? ਦੇਖੋ ਜੀ, ਇਲਜ਼ਾਮ ਤਾਂ ਲੈਣਾ ਪੈਣਾ ਹੁਣ ਜੀ, ਤੁਸੀਂ ਕਿਹਾ ਜਿਹੜਾ ਮਰਜ਼ੀ ਦੇ ਦਿਓ ਇਲਜ਼ਾਮ। ਅੱਛਾ ਜੀ, ਮੈਂ ਤੁਹਾਨੂੰ ਪੁੱਛਣ ਲੱਗਾ ਜੀ, ਜੇ ਮੋਟਰਸਾਈਕਲ ਦੇ ਪਟਾਕੇ ਵੀ ਆਉਂਦੇ, ਕੀ ਗੱਲ ਦੀਵਾਲੀ ਵਾਲੇ ਦਿਨ ਬੰਗਲਾਦੇਸ਼ ਤਾਂ ਨੀ ਚੱਲ ਜਾਂਦੇ ਜੀ? ਜਿਹੜੀ ਪਟਾਕੇ ਦੀ ਆਵਾਜ਼ ਨੀ ਸੁਣਦੀ ਜੀ? ਦੇਖੋ ਜੀ, ਉਹਦੀ ਸਰਵਿਸ ਨੀ ਹੋਣੀ ਫਿਰ ਦੁਬਾਰਾ? ਅੱਛਾ ਜੀ, ਬਾਹਰ ਪਟਾਕੇ ਵੇਚਦੇ, ਮੈਂ ਤੁਹਾਨੂੰ ਇੱਕ ਆਈਡੀਆ ਦੱਸਾਂ, ਜਿਹੜਾ ਸਲੰਸਰ ਹੈ ਨਾ ਉਹਦਾ, ਜਿਹੜਾ ਸਲੰਸਰ ਆ ਉਹਦਾ ਛੇਦ ਬੰਦ ਕਰ ਦੋ ਜੀ। ਹਾਂਜੀ ਹਾਂਜੀ, ਦੇਖਿਓ ਪਤਾ ਲੱਗੂ, ਬਸ ਇਹੀ ਕਹਿ ਰਹੇ ਜੀ, ਜਿੱਦਾਂ ਕਹਿੰਦੇ ਨਾ ਸੀ। ਹਾਂਜੀ ਬਸ ਉਹੀ ਜੀ, ਦੇਖੋ ਜੀ ਬੇਚਾਰੀ ਨਾ ਇਹ ਕਰੂਗੀ ਫਿਰ, ਤੁਸੀਂ ਬੇਚਾਰੇ ਨਾ, ਅਸੀਂ ਬੇਚਾਰੇ ਕਾਹਦੇ, ਅਸੀਂ ਤਾਂ ਛੇਦ ਬੰਦ ਕੀਤਾ ਪਹਿਲਾਂ ਹੀ, ਕਰਕੇ ਦੇਖੋਗੇ ਜੀ।

0: ਮੇਰੀ ਆਵਾਜ਼ ਕੱਟਦੀ ਪਈ?
1: ਕੱਟ ਗਿਆ,
0: ਬਾਲ ਕਟਾਈ ਦੇ ਹੁੰਦੇ ਜੀ, ਆਵਾਜ਼ ਤਾਂ ਨੀ ਕੱਟਦੀ ਜੀ। ਹੁਣ ਆ ਰਹੀ ਜੀ?
1: ਹਾਂਜੀ ਆ ਗਈ।
0: ਹਾਂਜੀ ਜੀ, ਮੈਂ ਬਾਲ ਕਟਾਉਣੇ ਬੰਦ ਕਰਤੇ ਸੀ ਤਾਂ ਕਰਕੇ ਜੀ। ਹਾਂਜੀ, ਮੈਨੂੰ ਏਦਾਂ ਲੱਗਦਾ, ਦੇਖੋ ਜੀ, ਲੋਕੀ ਜਿੱਦਾਂ ਕਹਿੰਦੇ ਨਾ, ਸ਼ਕਲ ਤੋਂ ਲੱਗ ਜਾਂਦਾ ਕੁਛ ਕਹਿਣਾ ਚਾਹੁੰਦੇ ਨੇ, ਕੁਛ ਬੋਲਣਾ ਚਾਹੁੰਦੇ ਨੇ। ਮੈਨੂੰ ਏਦਾਂ ਲੱਗਦਾ ਤੁਸੀਂ ਹੱਸਣਾ ਚਾਹੁੰਦੇ ਹੋ, ਵਿੱਚ ਹੀ ਹਾਸਾ ਰੋਕੀ ਜਾਂਦੇ, ਹੈਨਾ ਜੀ?
1: ਤੁਸੀਂ ਬਿਨਾਂ ਵੇਖੀ ਨਾ ਹੱਸਦਾ।
0: ਹਾਂਜੀ, ਦੇਖਿਆ ਜੀ, ਏਦਾਂ ਹੀ ਆ, ਆਵਾਜ਼ ਤੋਂ ਪਤਾ ਲੱਗ ਜਾਂਦਾ ਜੀ।
1: ਹਾਂਜੀ
0: ਹਾਂਜੀ, ਦੇਖੋ ਜੀ, ਹੁਣ ਅਸੀਂ ਤਾਂ ਚਲੋ ਭਾਵੇਂ ਸੁਣਦੇ ਕੰਨ ਆ, ਦੇਖਦੀਆਂ ਅੱਖਾਂ ਹੈ, ਪਰ ਜਿਹੜਾ ਮਨ ਨਾ, ਉਹ ਜਿਹੜੀ ਆਵਾਜ਼ ਦੂਜੇ ਬੰਦੇ ਦੀ ਸੁਣਦਾ ਨਾ, ਉੱਥੋਂ ਪਤਾ ਲੱਗ ਜਾਂਦਾ ਜੀ। ਕਿਆ ਬਾਤ ਹੈ, ਮੈਂ ਭਾਵੁਕ ਨਾ ਹੋ ਜਾ ਜੀ, ਗਾਣਾ ਦੱਸ ਦੋ ਪਹਿਲਾਂ।
1: ਗਾਣਾ ਸਿਰਫ ਤੁਮ ਦਾ ਸੁਣਾ
0: ਦਾ। ਅੱਛਾ ਜੀ, ਮੇਰਾ ਗਾਣਾ ਸੁਣਾ ਦਾ,
1: ਸਿਰਫ ਤੁਮ।
0: ਹਾਂਜੀ, ਉਹੀ ਮੇਰਾ ਗਾਣਾ।
1: ਅੱਛਾ,
0: ਮੇਰਾ ਗਾਣਾ ਜੀ, ਮੇਰਾ ਗਾਣਾ ਸੁਣੋ ਜੀ। ਹੋ ਹੋ, ਹੁਣ ਤੁਸੀਂ ਵੀ ਕਹਿੰਦੇ ਹੋਗੇ ਕੀ ਕਰ ਰਿਹਾ, ਪੁੱਛੋ ਕੀ ਕਰ ਰਿਹਾ। ਗੂੰਦ ਕਤੀਰੇ ਨੂੰ ਫੂਕ ਮਾਰਿਆ ਸੀ ਜੀ। ਹਾਂਜੀ, ਚਲੋ ਗਾਣਾ ਲਾਈਏ, ਤੁਹਾਡਾ ਸਮਝ ਗਿਆ ਜੀ। ਸਿਰਫ ਤੁਮ ਦਾ ਕਿਹੜਾ ਗਾਣਾ ਸੁਣੋਗੇ ਜੀ? ਇਲਜ਼ਾਮ ਕਰੋ, ਤੁਹਾਡੇ ਤੇ ਇਲਜ਼ਾਮ ਆਊਗਾ। ਚੰਗਾ, ਮੈਂ ਗਾਣਾ ਲਾ ਲੱਗਾ ਜੀ ਤੁਹਾਡਾ ਸਰ। ਬਾਏ ਬਾਏ ਸਰ, ਇੰਜੋਏ, ਹੱਸ ਲੋ ਖੁੱਲ ਕੇ ਜੀ, ਬਾਏ ਬਾਏ, ਗਾਣਾ ਸੁਣੋ ਜੀ।

0: ਦੇਖੋ ਜੀ, ਸਰੋਤੇ ਨੇ ਸਾਡੇ ਨਾਲ ਵੈਸੇ ਬਹੁਤ ਸੋਹਣੀ ਫਰਮਾਇਸ਼ ਕੀਤੀ ਸੀ ਜੀ ਕਿ ਇੱਕ ਮੁਲਾਕਾਤ ਜ਼ਰੂਰੀ ਹੈ ਸਨਮ। ਦੇਖੋ ਜੀ, ਗਾਣੇ ਦੀ ਚਲੋ ਗੱਲ ਇਹ ਹੈ ਕਿ ਗਾਣਾ ਨਾ ਸੋਹਣਾ ਹੈਗਾ ਜੀ, ਬੜੇ ਦੇਰ ਬਾਅਦ ਕਈ ਚਿਰ ਗਾਣੇ ਸੁਣਦੇ ਅਸੀਂ ਜੀ, ਬਹੁਤ ਚੰਗਾ ਲੱਗਦਾ ਆ। ਅਤੇ ਅਗਲੇ ਕਾਲਰ ਨਾਲ ਵੀ ਹਾਲ ਚਾਲ ਪੁੱਛਦੇ ਹਾਂ, ਦੇਖਦੇ ਕਿਹੜਾ ਗਾਣਾ ਲਵਾਓਗੇ ਅਤੇ ਇਹਨਾਂ ਦੀ ਕੰਪਲੇਂਟ ਕੀ ਹੈ। ਹੈਲੋ,
1: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਅਤੇ ਕੀ ਨਾਮ ਆ ਜੀ ਤੁਹਾਡਾ?
1: ਮੇਰਾ ਨਾਂ ਜੀ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾਂ ਜਲੰਧਰ ਤੋਂ ਬੋਲ ਰਿਹਾ ਜੀ।
0: ਅੱਛਾ ਜੀ, ਜਲੰਧਰ ਤੋਂ ਬੋਲਦੇ ਜੀ, ਠੀਕ ਹੈ ਜੀ। ਸਰ ਕੀ ਕਰਦੇ ਹੋ ਤੁਸੀਂ? ਉਦਾਂ
1: ਅਸੀਂ ਨਾ ਜੀ ਸਕੂਲਾਂ ਦੀਆਂ ਟਾਈਆਂ ਬੈਲਟਾਂ ਬਣਾ ਕੇ ਨਾ ਮਾਡਲ ਸਕੂਲਾਂ ਦੀਆਂ ਤੇ ਸਪਲਾਈ ਕਰਦੇ ਆ ਜੀ ਸਕੂਲਾਂ ਚ।
0: ਅੱਛਾ ਜੀ, ਤੁਹਾਡੀ ਫੈਕਟਰੀ ਹੈ ਕੀ ਹੈ ਜੀ?
1: ਫੈਕਟਰੀ ਆ ਜੀ।
0: ਅੱਛਾ ਜੀ, ਮੈਂ ਸੁਣਿਆ ਜੀ ਤੁਹਾਡੀ ਫੈਕਟਰੀ 'ਚੋਂ ਧੂੰਆਂ ਬੜਾ ਨਿਕਲਦਾ ਜੀ।
1: ਧੂੰਆਂ ਅਸੀਂ ਬੰਦ ਕਰ ਦਿੰਦੇ ਹਾਂ ਜੀ।
0: ਅੱਛਾ ਜੀ, ਉਹਦਾ ਸੱਚੀ ਨਿਕਲਦਾ ਜੀ?
1: ਕੰਮ ਨਹੀਂ ਗਾ, ਧੂੰਏ ਵਾਲਾ ਕੰਮ ਨਹੀਂ।
0: ਉਹੀ ਮੈਂ ਕਿਹਾ, ਸ਼ਾਇਦ ਜਿਹੜੀ ਆਪਣਾ ਟਾਈ ਆ ਕਈ ਵੇਲੇ ਸ਼ਰਟ ਸਹੀ ਨਹੀਂ ਬਣਦੀ, ਉਹਨੂੰ ਜਲਾ ਦਿੰਦੇ ਹੋਗੇ ਜੀ। ਵਧੀਆ ਗੱਲ ਆ ਜੀ, ਸਰ ਕਰਨਾ ਹੀ ਨਹੀਂ ਚਾਹੀਦਾ, ਮੈਂ ਇਹੀ ਸੱਚ ਹੀ ਸੁਣਨਾ ਚਾਹੁੰਦਾ ਜੀ। ਪਰ ਤੁਹਾਡੇ ਖਿਲਾਫ਼ ਕੋਈ ਹੋਰ ਕੇਸ ਦਰਜ ਆ ਜੀ ਇੱਥੇ ਮੇਰੇ ਕੋਲ ਆਇਆ ਜੀ। ਮੈਂ ਸੁਣਿਆ ਜੀ ਤੁਸੀਂ ਕੁੱਟਮਾਰ ਬੜੀ ਕਰਦੇ ਹੋ ਸਰ।
1: ਕੁੱਟਮਾਰ ਜਿਹੜਾ ਤੰਗ ਕਰੇ ਉਹਦੇ ਨਾਲ ਕਰਨੀ ਪੈਂਦੀ ਆ ਜੀ।
0: ਅੱਛਾ ਜੀ,
1: ਥੋੜਾ ਪ੍ਰਸ਼ਾਦ ਛਕਾਉਣਾ ਪੈਂਦਾ।
0: ਸਹੀ ਹੈ ਜੀ। ਤੇ ਜਦੋਂ ਹੁਣ ਮੱਖੀ ਮੁੱਖੀ ਅੱਜ ਕੱਲ ਕਈ ਵੇਲੇ ਦੇਖੋ ਜੀ, ਬੰਦਾ ਕਈ ਵੇਲੇ ਤੰਗ ਨਹੀਂ ਕਰਦਾ ਹੁੰਦਾ, ਕਈ ਵੇਲੇ ਮੱਖੀਆਂ ਆਪਣੀ ਤੰਗ ਕਰਦੀਆਂ ਹੁੰਦੀਆਂ। ਕਿੱਦਾਂ ਫਿਰ ਕੀ ਕਰਦੇ ਉਹਨਾਂ ਦਾ ਇਲਾਜ ਫਿਰ?
1: ਉਹਨਾਂ ਦੇ ਪਿੱਛੇ ਡੌਗੀ ਪਾ ਦੇਈਦਾ ਜੀ।
0: ਅੱਛਾ ਜੀ,
1: ਉਹ ਫਿਰ ਡਿਊਟੀ ਲਾ ਦੇਈਦੀ ਆ ਉਹਨਾਂ ਦੀ ਤੇ ਮੱਖੀਆਂ ਨੂੰ ਸਾਰੀਆਂ ਨੂੰ ਭਜਾ ਦਿੰਦਾ ਉਹ।
0: ਅੱਛਾ, ਕੁੱਤਾ ਕੁੱਤਾ ਪਿੱਛੇ ਪਾ ਦਿੰਦੇ ਆ?
1: ਹਾਂਜੀ, ਇੱਕ
0: ਰੱਖਿਆ ਜੀ ਕੁੱਤੇ। ਓਕੇ, ਉਹ ਤਾਂ ਫਿਰ ਜਿਆਦਾ ਵਧੀਆ ਕੰਮ ਹੋ ਗਿਆ ਹਨਾ ਜੀ।
1: ਹਾਂਜੀ,
0: ਹਾਸਾ ਬੜਾ ਆਉਂਦਾ ਹੋਣਾ ਦੇਖ ਕੇ ਜੀ, ਹਨਾ ਜੀ।
1: ਉਹਦਾ ਟੌਰ ਬੜਾ ਨਿਕਲ ਜਾਂਦਾ ਜੀ ਐਨਕਾਂ ਨਾਲ।
0: ਉਹਦੇ ਬੂਟ ਵੀ ਬਣਾ ਦੋ ਜੀ, ਪਰ ਇਹ ਖਰਚਾ ਜ਼ਿਆਦਾ ਆਉਣਾ ਕਿਉਂਕਿ ਬੂਟ ਹੀ ਚਾਰ ਲੱਗਣੇ ਜੀ। ਹੋਰ ਕੀ ਜੀ, ਤੁਸੀਂ ਤਾਂ ਸਗੋਂ ਬਣਾ ਸਕਦੇ ਆ ਜੀ, ਹਨਾ ਜੀ। ਸ਼ੂਜ਼ ਵੀ ਬਣਾਉਂਦੇ ਅੰਕਲ ਜੀ?
1: ਹਾਂਜੀ।
0: ਬੂਟ ਵੀ ਬਣਾਉਂਦੇ ਹੋ ਜੀ?
1: ਨਹੀਂ ਜੀ, ਨਹੀਂ।
0: ਓਕੇ ਜੀ,
1: ਯੂਨੀਫਾਰਮ ਤੇ ਟਾਈ ਬੈਲਟ ਵੀ ਬਣਾਉਂਦੇ?
0: ਹਾਂਜੀ, ਮੈਂ ਜੀ ਸੁਣਿਆ ਜੀ ਯੂਨੀਫਾਰਮ ਵੀ ਕਿਵਲੇ ਆ ਜਾਂਦੀ ਆ, ਬੂਟ ਬੂਟ ਵੀ ਉਹਦੇ ਨਾਲ ਦੇ ਮਿਲਦੇ ਹੋਣੇ ਚਾਹੀਦੇ ਜੀ, ਹਨਾ।
1: ਹਾਂਜੀ ਹਾਂਜੀ,
0: ਤੁਸੀਂ ਬਣਾ ਲਿਆ ਕਰੋ ਜੀ, ਹੈ ਜੀ,
1: ਉਹ ਵੀ ਬਣ ਜਾਣਗੇ ਜੀ।
0: ਠੀਕ ਆ ਜੀ, ਓਕੇ ਸਰ। ਸਰ ਗਾਣਾ ਦੱਸੋ, ਕਿਹੜਾ ਸੁਣਨਾ ਚਾਹੋਗੇ?
1: ਗਾਣਾ ਨਰਿੰਦਰ ਬੀਬਾ ਦਾ ਲਾ ਦਿਓ ਜੀ।
0: ਅੱਛਾ ਜੀ, ਕਿਹੜਾ ਜੀ?
1: ਮੁਹੱਬਤਾਂ ਨੇ
0: ਮਾਰ ਓਏ ਹੋਏ ਹੋਏ ਹੋਏ, ਕੀ ਕਰਾਂ। ਕੀ ਬਾਤ ਹੈ ਸਰ, ਇੱਕ ਵਾਰ ਗਾਣਾ ਸੁਣਾ ਕੇ ਸਾਨੂੰ ਸੁਣਾ ਦਿਓ ਸਰੋਤਿਆਂ ਨੂੰ ਜੀ।
1: ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
0: ਕੀ ਬਾਤ ਹੈ ਸਰ, ਇੱਕ ਵਾਰ ਹੁਣ ਗਾ ਕੇ ਸੁਣਾ ਦਿਓ ਜੀ।
1: ਛੱਜ ਵਿੱਚ ਪਾ ਕੇ ਸੱਟਿਆ, ਦੱਸ ਕੀ ਕਰਾਂ।
0: ਆਏ ਹੈ ਹੈ, ਕੀ ਬਾਤ ਹੈ ਜੀ।
1: ਜਦ ਵੀ ਬਲਾਈ ਹੱਸ ਕੇ ਨਹੀਂ ਬੋਲਦੀ, ਦਿਲ ਵਾਲੀ ਕੁੰਡੀ ਨੀ ਤੂੰ ਕਿਉਂ ਨੀ ਖੋਲਦੀ।
0: ਆਏ ਹੈ ਹੈ, ਥੈਂਕ ਯੂ ਜੀ, ਸੋ ਮਚ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ,
0: ਓਕੇ ਜੀ, ਬਾਏ ਬਾਏ।

0: ਹਾਂਜੀ ਹਾਂਜੀ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿਦ ਸ਼ਮਸ਼ੇਰ ਜੀ ਉਰਫ ਰਮਨੀਸ਼, ਮੈਂ ਤਾਂ ਮਤਲਬ ਰਮਨੀਸ਼ ਉਰਫ ਸ਼ਮਸ਼ੇਰ ਜੋ ਵੀ ਆ ਜੀ, ਜੋ ਵੀ ਬੋਲਾਂ ਅਸੀਂ ਤਾਂ ਗੱਲ ਕਰਨੀ ਆ ਜੀ। ਹੈਲੋ,
1: ਹਾਂ ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ?
1: ਹਾਂਜੀ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਬਸ ਚੱਲੀ ਜਾਂਦਾ ਜੀ, ਠੀਕ ਆ ਜੀ,
1: ਚੱਲੀ ਜਾਂਦਾ।
0: ਹਾਂਜੀ ਬੈਠੇ ਬੈਠੇ ਚੱਲੀ ਜਾਂਦਾ ਜੀ। ਹਾਂਜੀ ਗੁੱਡ ਆ ਜੀ, ਬੈਠੇ ਬੈਠੇ ਚੱਲੀ ਜਾਂਦਾ ਉਹੀ ਜੀ। ਰਾਮਲੀਲਾ ਦੇਖਣ ਜਾਂਦੇ ਹੁੰਦੇ ਸੀ ਤੇ ਮੇਘਨਾਥ ਦਾ ਹੱਸਦਾ ਹੁੰਦਾ ਸੀ ਜੀ।
1: ਰਾਵਣ? ਰਾਵਣ
0: ਨਹੀਂ, ਮੇਘਨਾਥ ਜੀ ਉਹਨਾਂ ਦਾ ਭਰਾ ਜੀ।
1: ਮੇਘਨਾਥ
0: ਰਾਵਣ ਨੀ, ਰਾਵਣ ਨੀ ਹੱਸਦੇ ਜੀ ਏਦਾਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ ਸਰ।
1: ਸੋਨੂ
0: ਬਲਦੇਵ ਆਏ ਸੀ ਸਾਡੇ ਕੋਲ ਜੀ, ਉਹ ਨਗਰ ਚ ਰਹਿੰਦੇ ਆ ਜੀ। ਬੰਦਾ ਏਦਾਂ ਕਹਿੰਦੇ ਜੀ, ਚਲੋ ਕੋਈ ਨਾ ਸਰ, ਇੱਕ ਇਲਜ਼ਾਮ ਆ ਤੁਹਾਡੇ ਤੇ ਜੀ।
1: ਸਾਡੇ ਤੇ?
0: ਹਾਂਜੀ, ਕੰਮ ਕੀ ਕਰਦੇ ਪਹਿਲੇ ਦੱਸੋ ਜੀ।
1: ਜੀ ਆਪਾਂ ਫਰਨੀਚਰ ਦਾ ਕੰਮ ਕਰਦੇ ਆ।
0: ਫਰਨੀਚਰ ਦਾ?
1: ਹਾਂਜੀ।
0: ਠੀਕ ਆ ਜੀ, ਤੁਹਾਡਾ ਫਰਨੀਚਰ ਦਾ ਕੰਮ ਆ ਨਾ, ਤੇ ਤੁਸੀਂ, ਮੈਂ ਸੁਣਿਆ ਜੀ ਤੁਸੀਂ ਨਾ ਲੋਕਾਂ ਨੂੰ ਫਰਨੀਚਰ ਦੇ ਵਿੱਚ ਨਾ ਜਿੱਦਾਂ ਅਲਮਾਰੀ ਵੇਚਦੇ ਆ।
1: ਅੱਛਾ।
0: ਹਾਂ, ਉਹਦੇ ਵਿੱਚ ਇੱਕ ਬੰਦਾ ਪਾ ਕੇ ਦਿੰਦੇ ਤੁਸੀਂ ਜੀ।
1: ਬੰਦਾ? ਬੰਦੇ ਅੱਜ ਕੱਲ੍ਹ ਫ੍ਰੀ ਮਿਲਦੇ?
0: ਹਾਂਜੀ ਹਾਂਜੀ, ਜਦੋਂ ਹਾਂਜੀ ਹਾਂਜੀ ਜੀ, ਉਹੀ ਉਹੀ ਤੇ ਬੰਦਾ ਜਦੋਂ ਅਲਮਾਰੀ ਖੋਲਦਾ ਪਹਿਲਾਂ ਡਰਾ ਦਿੰਦਾ, ਹੋ ਫਿਰ ਕਹਿ ਦਿੰਦਾ ਜੀ ਗਲਤੀ ਨਾ ਆ ਗਿਆ ਜੀ, ਮੈਂ ਤਾਂ ਐਦੀ ਉਹ ਕਰ ਰਿਹਾ ਸੀ, ਸਰਵਿਸ ਕਰ ਰਿਹਾ ਸੀ ਜੀ।
1: ਸਰਵਿਸ ਕਰਾ ਦੇ? ਠੀਕ ਹੈ ਠੀਕ ਹੈ, ਓਕੇ ਓਕੇ, ਠੀਕ ਹੈ।
0: ਹਾਂਜੀ ਹਾਂਜੀ, ਮਤਲਬ ਇਦਾਂ ਤਾਂ ਜੀ ਡਰ ਜੂ ਬੰਦਾ ਜੀ।
1: ਅੱਛਾ,
0: ਤੇ ਤੁਹਾਡੇ ਬੰਦੇ ਨੂੰ ਕੁਝ ਹੋ ਗਿਆ ਉਸ ਘਰ ਚ? ਫਿਰ
1: ਕੁਝ ਨਹੀਂ ਹੋਣਾ ਉਹਨੂੰ।
0: ਹਾਂਜੀ, ਨਹੀਂ ਨਹੀਂ, ਆਏ ਸਾਡੇ ਕੋਲ ਬੰਦਾ ਖੜਾ ਜੀ।
1: ਅੱਛਾ, ਕਿਹੜਾ ਬੰਦਾ ਖੜਾ?
0: ਮੈਂ ਕਿਹਾ ਜੀ ਤੁਹਾਡੇ ਨਾਲ ਲਈ ਆ ਜੀ, ਉਹ ਮੈਨੂੰ ਪਤਾ ਕੀ ਕਹਿੰਦਾ? ਵਾਰਦਾਤ ਕਿਦਾਂ ਹੋਗੀ ਜੀ? ਫਿਰ ਅਸੀਂ ਨਠਾਤਾ ਜੀ, ਕੋਈ ਕੰਮ ਦਾ ਨੀ ਹੈਗਾ, ਰਹਿਣ ਦੇ। ਚੰਗਾ ਸੋਨੂ ਜੀ, ਤੁਸੀਂ ਅਲਮਾਰੀ ਚ ਹੁੰਦੇ ਨਾ, ਤੁਸੀਂ ਸਿਆਣੇ ਹੁੰਦੇ, ਅਸੀਂ ਗੱਲਬਾਤ ਤਾਂ ਕਰਦੇ ਸਹੀ ਤਰੀਕੇ ਨਾਲ, ਹੈਨਾ ਜੀ?
1: ਹਾਂਜੀ ਹਾਂਜੀ,
0: ਮੈਂ ਭੇਜਤਾ ਜੀ। ਤੁਸੀਂ ਗਾਣਾ ਦੱਸੋ ਸਰ, ਹੁਣ ਕਿਹੜਾ ਸੁਣਨਾ ਚਾਹੋਗੇ?
1: ਗਾਣਾ ਮੇਰੇ ਮਨ ਚ ਆਇਆ ਹੈ, ਰਫੀ ਸਾਹਿਬ ਦਾ ਗਾਣਾ ਹੈ। ਤੁਮਨੇ ਪੁਕਾਰਾ ਔਰ ਹਮ ਚਲੇ ਆਏ, ਜਾਨ ਹੈ ਖੇਲੀ ਪਰ ਲੈ ਆਏ ਰੇ। ਬਸ ਤੁਸੀਂ ਆਹੀ ਗੀਤ ਸੁਣਾ ਦੋ।
0: ਵਾਹ ਜੀ ਵਾਹ, ਤੁਹਾਡੇ ਮਨ ਚ ਆਇਆ, ਮੇਰੀ ਜੇਬ ਚ ਆਇਆ ਕੁਛ ਜੀ। ਸਵੇਰ ਦੇ ਬਦਾਮ ਨੀ ਖਾਧੇ ਸੀ, ਉਹ ਖਾਣ ਲੱਗਾ ਸੀ ਜੀ। ਚਲੋ ਜੀ ਮੈਂ ਖਾ ਲੈਂਦਾ, ਤੇ ਤੁਸੀਂ ਕਿਹਾ ਜਾਨ ਹਥੇਲੀ ਪਰ ਲਿਆਏ, ਮੈਨੂੰ ਇਹ ਦੱਸੋ, ਮੈਨੂੰ ਲੱਗਦਾ ਤੁਹਾਡਾ ਆਪਣਾ ਸੋਨੂ ਜੀ, ਤੁਸੀਂ ਨਾ ਪਤਲੇ ਜਿਹੇ ਹੋਵੋਗੇ ਕਾਫੀ।
1: ਹਾਂਜੀ ਮੈਂ ਪਤਲਾ ਜਿਹਾ ਹੈਗਾ।
0: ਹਾਂਜੀ, ਦੇਖ ਲਓ ਜੀ, ਉਦਾਂ ਹੀ ਪਤਾ ਲੱਗ ਜਾਂਦਾ। ਹੁਣ ਦੱਸੋ ਇਹ ਵੀ ਕਿੱਦਾਂ ਪਤਾ ਲੱਗਾ?
1: ਬਸ ਤੁਸੀਂ ਆਈਡੀਆ ਲਾਇਆ।
0: ਤੁਹਾਨੂੰ ਸਾਹ ਨਹੀਂ ਚੜਦਾ ਜੀ? ਮੋਟੇ ਬੰਦੇ ਨੂੰ ਸਾਹ ਬੜਾ ਚੜਦਾ ਹੁੰਦਾ, ਮੋਟੇ ਹੁੰਦੇ ਨਾ। ਹੋ ਜੀ, ਤਾਂ ਕਰਕੇ ਜੀ ਗੁੱਡਾ। ਚਲੋ ਸਰ, ਸਿਹਤ ਦਾ ਧਿਆਨ ਰੱਖੋ, ਤੇ ਗਾਣਾ ਲਾਉਂਦੇ ਤੁਹਾਡਾ ਸਰ। ਬਾਏ ਬਾਏ ਜੀ।
1: ਬਾਏ ਬਾਏ ਜੀ, ਬਾਏ ਬਾਏ।

0: हम चले आए, देखो जी जान हथेली पर ले आए रे। देखो जी जो जिन्हें इमेजिन कर लो कर लो इस गाने दा, पर हाँ वधिया सेंस तो वधिया निकलती पई जी। अगले साडे सरोते जोड़ चुके ने जी। हैलो हैलो,
1: हेलो।
0: हाँ जी हाँ जी जी, कौन बोलदा जी?
1: हाँ जी सर, गुड इवनिंग।
0: हाँ जी गुड इवनिंग जी।
1: मैं श्रिया धवन बोल रही हूँ जी, शिवम पेंट्स जलंधर गड़ा।
0: अच्छा जी, गड़ा तो बोलदे जी। अच्छा जी,
1: हाँ जी,
0: थोड़ा नाम की जी? श्रिया।
1: श्रिया धवन।
0: अच्छा जी, ते मुंडे दा नाम जी?
1: मुंडे दा नाम जी शिवम।
0: लग गया ही पता जी, मुंडे दा नाम तो रखे जी कम। क्या बात है जी,
1: कम दे नाम तो मुंडा आया जी सानू।
0: आए हाय हाय, क्या बात है जी, माफी जी, मेरे तो ही वड्डी गल करती तुसी तां जी।
1: जी बिल्कुल जी बिल्कुल।
0: क्या बात है सर, तुसी क्या पेंट दा काम है जी?
1: हाँ जी बिल्कुल।
0: असी भी कराना पेंट जी,
1: हाँ जी
0: असी भी कराना पेंट।
1: ਤੁਸੀਂ ਕਰਾਣਾ, ਤੁਸੀਂ ਆ ਜਾਓ ਜੀ।
0: ਅਸੀਂ ਆਪਣੇ ਤੇ ਨਹੀਂ ਕਰਾਣਾ, ਬੰਦਿਆਂ ਦੇ ਕਰਾਣਾ ਜੀ, ਰੰਗ ਬੜੇ ਬਦਲਦੇ ਜੀ।
1: ਅਸੀਂ ਤੁਹਾਡੇ ਵੀ ਰੰਗ ਬਦਲ ਦਾਂਗੇ ਕੋਈ ਨਹੀਂ।
0: ਅੱਛਾ ਜੀ, ਮੇਰੇ ਰੰਗ ਜੀ ਤੁਸੀਂ ਦੇਖ ਲਓ ਜੀ,
1: ਅਸੀਂ ਬਹੁਤ ਰੰਗ ਦੇਖੇ ਜੀ ਤੁਹਾਡੇ।
0: ਆਏ ਹਾਏ ਹਾਏ, ਕਿਆ ਬਾਤ ਹੈ ਜੀ, ਥੈਂਕ ਯੂ ਜੀ, ਇਹ ਤਾਂ ਮੈਂ ਤਾਰੀਫ ਹੀ ਸਮਝਦਾ ਪਿਆ ਵੈਸੇ ਜੀ। ਹੈ ਨਾ ਜੀ,
1: ਹਾਂਜੀ ਤੁਸੀਂ
0: ਬੋਲੋ ਬੋਲੋ ਜੀ, ਬੋਲੋ ਬੋਲੋ।
1: ਹਾਂਜੀ ਹਾਂਜੀ ਸਰ ਬੋਲੋ।
0: ਬਸ ਇਹੀ ਆ ਜੀ, ਤੇ ਕੀ ਕਰਦੇ ਮੈਮ ਤੁਸੀਂ? ਜਿੱਦਾਂ ਤੁਸੀਂ ਹਾਊਸ ਬੋਏ ਹੋ, ਤੁਸੀਂ ਵੀ ਕੰਮ ਕਰਦੇ ਹੋ?
1: ਨਹੀਂ ਸਰ, ਸਾਡਾ ਬਿਜ਼ਨਸ ਹੈ ਜੀ ਪੇਂਟ ਦਾ।
0: ਅੱਛਾ ਜੀ,
1: ਸਾਡੇ ਸ਼ੌਪ ਹੈ ਤੁਹਾਡੀ?
0: ਠੀਕ ਹੈ ਜੀ, ਤੁਸੀਂ ਵੀ ਮਤਲਬ ਤੁਸੀਂ ਵੀ ਕੰਮ ਮਤਲਬ ਬੈਠਦੇ ਹੋ?
1: ਬਿਲਕੁਲ ਬਿਲਕੁਲ।
0: ਕਿਆ ਬਾਤ ਹੈ
1: ਜੀ,
0: ਮੇਰਾ
1: ਹਸਬੰਡ ਹੈ ਜੀ।
0: ਅੱਛਾ ਜੀ,
1: 16 ਸਾਲ ਤੋਂ ਤੁਹਾਡੀ ਸ਼ੌਪ ਹੈ ਗੜੇ ਦੇ ਵਿੱਚ।
0: ਕਿਆ ਬਾਤ ਹੈ, ਚਲੋ ਜੀ ਵਧੀਆ ਵਧੀਆ ਜੀ।
1: ਰੀਸੈਂਟਲੀ ਜੁਆਇਨ ਕੀਤਾ ਉਹਨਾਂ ਨੂੰ।
0: ਅੱਛਾ ਜੀ, ਘਰੇ ਬੋਰ ਹੋ ਜਾਂਦੇ ਹੋਗੇ ਤਾਂ ਕਰਕੇ ਜੀ?
1: ਬਿਲਕੁਲ ਜੀ ਬਿਲਕੁਲ।
0: ਆਏ ਹੈ, ਕਿਆ ਬਾਤ ਹੈ ਜੀ, ਤੁਸੀਂ ਆ ਰੇਡੀਓ ਸੁਣਿਆ ਕਰੋ ਜੀ, ਬਿਲਕੁਲ ਬੋਰ ਨਹੀਂ ਹੋਗੇ ਤੁਸੀਂ।
1: ਮੈਂ ਰੇਡੀਓ ਸੁਣਦੀ ਹਾਂ ਸਰ, ਸ਼ੋਅ ਸਾਡੇ ਦੁਕਾਨ ਤੇ ਤੁਹਾਡਾ ਸ਼ੋਅ ਚੱਲਦਾ ਹੀ ਰਹਿੰਦਾ ਜੀ ਹਰ ਰੋਜ਼।
0: ਅਰੇ ਵਾਹ ਜੀ ਵਾਹ, ਚਲੋ ਵਧੀਆ, ਤੁਹਾਡੇ ਹਸਬੈਂਡ ਵੀ ਸੁਣਦੇ ਹੋਗੇ, ਆਪਾਂ ਹੈਲੋ ਕਹਿ ਦਿੰਦੇ। ਹੈਲੋ ਜੀ, ਕੀ ਨਾਮ ਸਰ? ਮੈਮ ਹਸਬੈਂਡ ਦਾ ਜੀ? ਪਵਨ ਕੁਮਾਰ ਜੀ। ਹੈਲੋ, ਮੈਨੂੰ ਪਤਾ ਤੁਸੀਂ ਸੁਣ ਰਹੇ ਹੋਗੇ ਤੇ ਤੁਸੀਂ ਹੁਣੀ ਹੱਸਦੇ ਹੋਗੇ। ਇਹੀ ਮਤਲਬ ਇਹ ਕੁੜੀ ਦਾ ਨਾਮ ਲਿੱਤਾ ਹੁੰਦਾ, ਕੁੜੀ ਮੂੰਹ ਚ ਨੌ ਜਵਾਨ ਲੱਗ ਜਾਣੇ ਸੀ ਜੀ, ਇਹ ਮੇਰਾ ਨਾਮ ਲਿੱਤਾ ਜੀ। ਹਾਂਜੀ ਹਾਂਜੀ, ਚਲੋ ਵਧੀਆ ਮੈਮ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਕੀ ਕਿਹੜਾ ਗਾਣਾ ਸੁਣਨਾ ਚਾਹੋਗੇ? ਥੈਂਕ ਯੂ ਜੀ, ਥੈਂਕ ਯੂ ਜੀ। ਬਸ ਜੀ ਮੈਮ ਵਧੀਆ ਜੀ, ਕਿਆ ਬਾਤ ਹੈ ਮੈਮ, ਤੁਹਾਡੇ ਮੂੰਹ ਚ ਜੀ ਘੇ ਸ਼ੱਕਰ ਜੀ। ਬਾਕੀ ਜਾਂ ਮੈਂ ਤਾਂ ਬੱਬਲ ਗਮ ਖਾ ਕੇ ਹਟਿਆ ਤਾਂ ਹੀ ਆਪਣਾ ਬੋਲਿਆ ਜੀ। ਚਲੋ ਇਹ ਵੀ ਵਧੀਆ ਟਿਪ ਦੇ ਗਏ ਜੀ, ਮੈਮ ਜ਼ਰੂਰ ਲਾਊਂਗਾ ਜੀ, ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਓਕੇ ਜੀ, ਓਕੇ ਓਕੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਕਿਆ ਕਮਾਲ ਦੀ ਗੱਲਬਾਤ ਹੋਈ ਆ। ਅਤੇ ਇਹ ਗਾਣਾ ਜੀ ਮੇਰੇ ਮਤਲਬ ਦਾ ਲਾਉਂਗੇ ਤਾਂ ਮੈਂ ਤਾਂ ਜੀ ਗਾਣਾ, ਤੁਹਾਨੂੰ ਪਤਾ ਮੇਰੀ ਚੁਆਇਸ ਕਿੰਨੀ ਸੋਹਣੀ ਆ, ਸਾਰਿਆਂ ਨੂੰ ਪਤਾ ਹੀ ਆ, ਕਿੱਦਾਂ ਨਹੀਂ ਪਤਾ, ਜਿਹੜਾ ਕਹੂਗਾ ਨਹੀਂ ਪਤਾ ਉਹਨੂੰ ਦੱਸ ਦਿੰਦੇ ਜੀ, ਬਹੁਤ ਸੋਹਣੀ ਚੁਆਇਸ ਆ ਮੇਰੀ। ਅਤੇ ਕਹਿੰਦੇ ਨਾ ਪ੍ਰੋਗਰਾਮ ਜਿਹੜਾ ਹੈਲੋ ਜਲੰਧਰ ਆ, ਬਸ ਥੋੜ੍ਹਾ ਹੀ ਟਾਈਮ ਰਹਿ ਗਿਆ ਜੀ ਆਪਣਾ ਇਸ ਆਪਣਾ ਪ੍ਰੋਗਰਾਮ ਨੂੰ। ਅਤੇ ਦੋਸਤੋ ਸਾਡੇ ਨਾਲ ਬਣੇ ਰਹਿਣ ਦੀ ਨਾ ਦੇ, ਤੁਸੀਂ ਰੋਜ਼ ਹੈਲੋ ਜਲੰਧਰ ਪ੍ਰੋਗਰਾਮ ਸੁਣਿਆ ਕਰੋ, ਸਾਡੇ ਨਾਲ ਜੁੜਿਆ ਕਰੋ, ਅਤੇ ਜਿਹੜੇ ਕਾਲਰ ਵਿਚਾਰੇ ਰਹਿ ਜਾਂਦੇ ਅਗਲੀ ਵਾਰ ਜ਼ਰੂਰ ਉਹਨਾਂ ਨੂੰ ਅਟੈਂਡ ਕਰਿਆ ਕਰਾਂਗੇ, ਕਿਉਂਕਿ ਨਾ ਟਾਈਮ ਦੀ ਲਿਮਿਟ ਉਨੀ ਕੁ ਹੁੰਦੀ ਸਾਡੇ ਤੋਂ। ਅਤੇ ਲਓ ਜੀ ਗਾਣਾ ਸੁਣੋ ਜੀ। This is total invasion. We're coming to you across the nation.

0: ਹਾਂਜੀ ਹਾਂਜੀ ਹਾਂਜੀ ਦੋਸਤੋ, ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ ਵਿਦ ਆਰਜੀ ਰਮਨੀਸ਼ ਉਰਫ ਸ਼ਮਸ਼ੇਰ. ਓ ਲੈ ਕਮਾਲ ਜੀ, ਮੈਂ ਸਹੀ ਬੋਲ ਪਿਆ ਹੁਣ ਜੀ. ਹੈਲੋ ਜੀ, ਸਾਨੂੰ ਇੱਕ ਸਰੋਤੇ ਜੋੜ ਚੁੱਕੇ ਨੇ ਜੀ. ਹੈਲੋ
1: ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ.
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਟੂ ਸਰ ਜੀ.
1: ਸ਼ਮੀ ਬੂਟੇ ਵਾਲਾ ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ.
0: ਕਿਆ ਬਾਤ ਹੈ ਸਰ, ਕਿਆ ਬਾਤ ਹੈ ਸਰ, ਕੀ ਕੰਮ ਕਰਦੇ ਹੋ ਪੱਲੇ ਦੱਸੋ ਤੁਸੀਂ?
1: ਮੈਂ ਕੰਮ ਕਰਦਾ ਜੀ ਰਾਜ ਮਿਸਤਰੀਆਂ ਨਾਲ.
0: ਅੱਛਾ ਜੀ, ਕੰਮ ਇਕੱਲੇ ਕਰਦੇ ਹੋ ਕਿ ਨਾਲ ਬੰਦੇ ਵੀ ਹੁੰਦੇ ਜੀ?
1: ਨਾਲ ਲੱਗੇ ਹੁੰਦੇ ਜੀ.
0: ਅੱਛਾ ਜੀ, ਕਿਤੇ ਕੰਧ ਦੇ ਜੀ, ਕਿਉਂਕਿ ਸੀਮੈਂਟ ਵੀ ਕੰਧ ਨਾਲ ਲੱਗਦਾ ਜੀ, ਤੇ ਨਾਲ ਹੀ ਲੱਗਣਾ ਪਊਗਾ ਜੀ. ਦੂਰੋਂ ਅਸੀਂ ਨਾ ਆਪਾਂ ਦੂਰੋਂ ਕਹਿੰਦੇ ਜੀ ਪੇਂਟ ਉਹ ਸਿੱਟੋ ਨਾ, ਕੀ ਕਹਿੰਦੇ ਸੀਮੈਂਟ, ਤਾਂ ਫਿਰ ਨੀਚੇ ਗਿਰ ਜਾਂਦਾ ਹੁੰਦਾ ਭੁੰਜੇ, ਫਿਰ ਭੁੰਜੇ ਜ਼ਮੀਨ ਬਣ ਜਾਣੀ ਆ, ਸਾਹਮਣੇ ਕੰਧ ਨਹੀਂ ਬਣਨੀ ਜੀ.
1: ਨਹੀਂ, ਸਾਡੇ ਬੋਰੀ ਵਿਛਾਲੀ ਦੀ ਜੀ.
0: ਬੋਰੀ ਵਿਛਾਲੀ ਦੀ, ਤੇ ਬੋਰੀ ਫਿਰ ਹਾਰਡ ਨਹੀਂ ਹੋ ਜਾਂਦੀ ਜੀ, ਸਖਤ ਨਹੀਂ ਹੋ
1: ਜਾਂਦੀ? ਹਾਂਜੀ,
0: ਬੋਰੀ ਸਖਤ ਨਹੀਂ ਹੋ ਜਾਂਦੀ?
1: ਨਹੀਂ ਨਹੀਂ ਨਹੀਂ.
0: ਅੱਛਾ ਜੀ, ਫਿਰ ਠੀਕ ਆ ਜੀ. ਸ਼ਮੀ ਜੀ, ਤੁਹਾਡੇ ਤੇ ਨਾ ਇੱਕ ਕੰਪਲੇਂਟ ਆਈ ਹੈ ਜੀ.
1: ਹਾਂਜੀ.
0: ਤੋ ਸੁਣ ਪਾਓਗੇ ਜੀ?
1: ਹਾਂਜੀ,
0: ਤੁਸੀਂ ਸੁਣ ਪਾਓਗੇ?
1: ਸੁਣਨਾ ਪੈਣਾ.
0: ਓਕੇ ਜੀ, ਗੁੱਡ. ਉਹ ਮੈਂ ਜੀ ਸੁਣਿਆ ਜੀ ਦਾਰੂ ਪੀ ਕੇ ਤੁਸੀਂ ਹੱਲਾ ਬੜਾ ਮਚਾਉਂਦੇ ਆ ਜੀ, ਬਹੁਤ ਕਰਦੇ ਆ ਜੀ. ਅੱਬਾ ਤੇ ਕਹਿੰਦੇ ਬਰੂ ਕਰਨ ਚ ਦਿੱਕਤ ਨੀ ਹੈਗੀ, ਪਾਣੀ ਪੀ ਕੇ ਨਾ ਕਰਿਆ ਕਰੋ ਜੀ, ਉਹ ਪਾਣੀ ਬਾਹਰ ਆ ਜਾਂਦਾ ਜੀ.
1: ਨਿੰਬੂ ਪਾਣੀ ਪੀਦਾ ਜੇ ਕੋਈ ਕੰਮ ਚੱਲ ਕਰੀਦਾ ਆ.
0: ਹਾਂਜੀ ਹਾਂਜੀ, ਦੇਖੋ ਜੀ
1: ਗਰਮੀ ਬਹੁਤ ਆ, ਵੱਧ ਤੋਂ ਵੱਧ ਦਰਖਤ ਬੂਟੇ ਲਾਓ.
0: ਹਾਂਜੀ ਹਾਂਜੀ,
1: ਵਾਤਾਵਰਨ ਨੂੰ ਬਚਾਓ.
0: ਦੇਖੋ ਬੁਰਾ ਜਿਹੜਾ ਕਰਨਾ ਨਾ, ਉਦਾਂ ਖਾਲੀ ਮੂੰਹ ਚ ਤਾਂ ਠੀਕ ਹੁੰਦਾ, ਪਰ ਜਦੋਂ ਪਾਣੀ ਪੀ ਕੇ ਬੁਰਾ ਕਰੋ ਨਾ, ਉਹ ਪਾਣੀ ਬਾਹਰ ਆ ਜਾਂਦਾ ਜੀ. ਹਾਂਜੀ ਹਾਂਜੀ ਜੀ, ਚਲੋ ਸਹੀ ਆ.
1: ਪ੍ਰੋਗਰਾਮ ਤੁਸੀਂ ਬਹੁਤ ਵਧੀਆ ਕਰ ਰਹੇ ਨੇ, ਰੌਣਕ ਲਈ ਜਾਂਦੇ ਤੁਸੀਂ.
0: ਥੈਂਕ ਯੂ ਸਰ. ਕਾਸ਼ ਸਾਹਮਣੇ ਬੈਠੇ ਹੁੰਦੇ ਫਿਰ ਹੋਰ ਰੌਣਕ ਲਾਉਂਦੇ, ਹੈਨਾ ਜੀ? ਕੁਛ ਨੀ, ਮੈਂ ਤਾਂ ਚੁੱਪ ਹੋ ਗਈ, ਮੈਂ ਨਾ ਕੰਧ ਵੱਲ ਦੇਖ ਰਿਹਾ ਸੀਗਾ ਜੀ.
1: ਚਲੋ
0: ਸਰ, ਕਰਦੇ ਤੁਹਾਡਾ ਕੰਮ, ਮਤਲਬ ਗਾਣਾ ਲਾਉਂਦੇ ਜੀ. ਥੈਂਕ, ਧੰਨਵਾਦ ਜੀ, ਬਹੁਤ
1: ਸ਼ੁਕਰੀਆ.
0: ਓਕੇ ਜੀ, ਲਓ ਜੀ ਗਾਣਾ ਸੁਣੋ ਕੰਟਕਲੇਅਰ ਜੀ ਦਾ, ਅਤੇ ਆਪਾਂ ਕਰਦੇ ਜੁਆਇਨ ਜੀ ਦੁਆਰਾ. ਸਟੇ ਟਿਊਨਡ.

0: ਚੱਲ ਪਿਆ ਹਾਂ ਰਾਹੀ ਬਣ ਕੇ, ਰੁਕ ਜਾਣਾ ਮੇਰਾ ਕੰਮ ਨਹੀਂ, ਹੌਂਸਲੇ ਜਿਵੇਂ ਪੱਥਰ ਹੋਣ ਚੁੱਕ ਜਾਣਾ ਮੇਰਾ ਥੰਮ ਨਹੀਂ।
1: ਠੋਕਰਾਂ ਦਿੰਦੀਆਂ ਸਿੱਖਿਆ ਦਿਲ ਵਿੱਚ ਲਾਉਂਦੇ ਨੇ ਛਾਲ, ਜੋ ਡਿੱਗ ਕੇ ਉੱਠ ਜਾਂਦੇ ਨੇ ਉਹੀ ਤੇ ਲਿਖਦੇ ਨੇ ਨਵੀਂ ਮਿਸਾਲ।

0: ਐਫ ਐਮ ਐਂਡ 102.6 ਸਤਮੇਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਇਹ ਜਲੰਧਰ ਕੇਂਦਰ ਹੈ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਯੁਵਾਨੀ ਮੇਰੇ ਨਾਲ ਆਰ ਜੇ ਸ਼ਿਵਮ ਤੇ
1: ਆਰ ਜੇ ਰਿਤਿਕਾ ਤੇ ਦੋਸਤੋ ਅਸੀਂ ਲੈ ਕੇ ਹਾਜ਼ਰ ਹੋ ਗਏ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵਾਨੀ ਤੇ ਪ੍ਰੋਗਰਾਮ ਤਾਂ ਬਹੁਤ ਐਕਸਾਈਟਡ ਹੋਏਗਾ ਨਾ ਅੱਜ
0: ਜੀ ਅਸੀਂ ਆ ਗਏ ਹਾਂ ਤੇ ਪ੍ਰੋਗਰਾਮ ਐਕਸਾਈਟਡ ਹੀ ਹੋਣ ਵਾਲਾ ਹੈ ਤੇ ਰਿਤਿਕਾ ਫਿਰ ਅੱਜ ਦੇ ਕਿਹੜੇ ਖਾਸ ਸੈਗਮੈਂਟਸ ਆ ਸਾਡੇ ਕੋਲ
1: ਸਭ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਜਿਵੇਂ ਕਿ ਹਰ ਵਾਰ ਦਾ ਕੁਛ ਸਿਖਾਉਣ ਲਈ ਅਸੀਂ ਲੈ ਕੇ ਆਉਂਦੇ ਹਾਂ ਵਰਡ ਐਕਸਪ੍ਰੈਸ ਜੀ ਦੋਸਤੋ ਵਰਡ ਐਕਸਪ੍ਰੈਸ ਦੀ ਟ੍ਰੇਨ ਆਪਣੀ ਪਟਰੀ 'ਤੇ ਪਹੁੰਚੇਗੀ ਨਵਾਂ ਵਰਡ ਲੈ ਕੇ ਜੋ ਤੁਹਾਨੂੰ ਕੁਛ ਨਾ ਕੁਛ ਨਵਾਂ ਸਿਖਾਏਗਾ ਅਤੇ ਉਸ ਤੋਂ ਬਾਅਦ ਸਿਨੇਮਾ ਸਿਨੇਮਾ ਜੋ ਕਿ ਸਭ ਦਾ ਫੇਵਰੇਟ ਹੈ
0: ਅਤੇ ਫਿਰ ਲਾਸਟ ਸੈਗਮੈਂਟ ਰਹੇਗਾ ਜੀ ਸਾਡਾ ਖਾਸ ਯੁਵਾਣੀ ਟੂਰਸ ਐਂਡ ਟਰੈਵਲਸ ਯੁਵਾਣੀ ਟੂਰਸ ਐਂਡ ਟਰੈਵਲਸ ਦੇ ਵਿੱਚ ਤੁਹਾਨੂੰ ਪਤਾ ਨਾ ਕੀ ਕਰਨਾ ਹੈ ਸਰੋਤੇ ਹੋ ਤੁਸੀਂ ਸਾਨੂੰ ਕਾਲ ਕਰਕੇ ਸਾਂਝੀ ਕਰਨੀ ਹੈ ਜੀ ਆਪਣੀ ਟੂਰਿੰਗ ਦੀ ਜਰਨੀ ਅਤੇ ਫਿਰ ਨੰਬਰ ਨੋਟ ਕਰ ਲਿਓ ਜੀ 0118 1 43 1 174
1: ਜੀ ਮੈਂ ਇੰਗਲਿਸ਼ 'ਚ ਵੀ ਬੋਲ ਦਿੰਦੀ ਹਾਂ 0181 2342 174 ਅਤੇ ਇਕੱਲੀ ਚਾਹ ਦੀ ਚੁਸਕੀ ਨਹੀਂ ਲੈਣੀ ਬਲਕਿ ਸਾਨੂੰ ਕਾਲ ਕਰਕੇ ਆਪਣੀ ਜਰਨੀ ਵੀ ਚੰਗੀ ਤਰ੍ਹਾਂ ਸੁਣਾਉਣੀ ਕਿ ਕਿਤੇ ਕਿਤੇ ਘੁੰਮ ਕੇ ਆਇਓ
0: ਅਤੇ ਫਿਰ ਇੱਥੇ ਅੱਜ ਦੀ ਗੱਲ ਕਰ ਲਈਏ ਅਤੇ ਅੱਜ ਕਿਹਦਾ ਬਰਥਡੇ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਅੱਜ ਇੱਕ ਲੈਜੈਂਡਰੀ ਕ੍ਰਿਕਟਰ ਦਾ ਬਰਥਡੇ ਹੈ
1: ਬਿਲਕੁਲ ਬਿਲਕੁਲ ਅਤੇ ਚਲੋ ਦੇਰੀ ਨਾ ਕਰਦੇ ਹੋਏ ਦੱਸ ਦਿੰਦੇ ਹਾਂ ਦੋਸਤੋ ਅੱਜ ਹੈ ਜੀ ਬਰਥਡੇ ਸੁਨੀਲ ਗਵਸਕਰ ਜੀ ਦਾ ਜੋ ਕਿ ਭਾਰਤ ਦੇ ਇੱਕ ਮਹਾਨ ਬੱਲੇਬਾਜ਼ ਹਨ ਯਾਨੀ ਕਿ ਬਹੁਤ ਫੇਮਸ ਅਤੇ ਬਹੁਤ ਹੀ ਵੰਡਰਫੁੱਲ ਕ੍ਰਿਕਟਰ ਨੇ
0: ਤੁਹਾਨੂੰ ਦੱਸ ਦਈਏ ਦੋਸਤੋ ਕਿ ਜਦੋਂ ਅਸੀਂ ਸੁਨੀਲ ਗਵਸਕਰ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਇਸ ਮੁਕਾਮ 'ਤੇ ਪਹੁੰਚਣ ਲਈ ਉਹਨਾਂ ਦੇ ਨਾਨਾ ਕਾਕਾ ਜੋ ਕਿ ਉਹਨਾਂ ਦੇ ਜਨਮ ਤੋਂ ਬਾਅਦ ਹੋਈ ਛੋਟੀ ਜਿਹੀ ਗਲਤੀ ਨੂੰ ਦੇਖਦੇ ਹੋਏ ਉਹਨਾਂ ਨੇ ਦੇਖਿਆ ਕਿ ਇਹ ਜੋ ਬੱਚਾ ਹੈ ਨਾ ਇਹ ਬਦਲਿਆ ਗਿਆ ਇਹ ਚੇਂਜ ਹੋ ਗਿਆ ਪਰ ਫਿਰ ਵੀ ਉਹਨਾਂ ਨੇ ਦੇਖਿਆ ਕਿ ਇਹ ਜੋ ਬੱਚਾ ਨਾ ਇਹ 'ਚ ਲੈਜੈਂਡਰੀ ਕ੍ਰਿਕਟਰ ਬਣਨ ਦੀ ਇੱਕ ਖਾਸ ਉਮੀਦ ਹੈ
1: ਬਿਲਕੁਲ ਅਤੇ ਉਹੀ ਕਾਬਲੀਅਤ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਆਪਣੀ ਜਿਹੜੀ ਜਰਨੀ ਹੈ ਉਸਦੀ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਉਹ ਟੈਸਟ ਕ੍ਰਿਕਟ ਵਿੱਚ 10,000 ਰਨ ਬਣਾਉਣ ਵਾਲੇ ਦੁਨੀਆ ਦੇ ਸਭ ਤੋਂ ਪਹਿਲੇ ਕ੍ਰਿਕਟਰ ਖਿਡਾਰੀ ਬਣੇ ਅਤੇ ਤੁਹਾਨੂੰ ਪਤਾ ਇਸੇ ਕਰਕੇ ਤਾਂ ਦੁਨੀਆ ਵਿੱਚ ਉਹਨਾਂ ਨੂੰ ਲਿਟਲ ਮਾਸਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ
0: ਬਿਲਕੁਲ ਗਵਸਕਰ ਨੇ ਆਪਣੀ ਕਿਤਾਬ ਸਨੀ ਡੇਜ਼ ਵਿੱਚ ਲਿਖਿਆ ਕਿ ਮੈਂ ਕਦੇ ਕ੍ਰਿਕਟਰ ਨਹੀਂ ਬਣ ਸਕਦਾ ਸੀ ਅਤੇ ਇਹ ਕਿਤਾਬ ਯਕੀਨਨ ਨਹੀਂ ਲਿਖੀ ਜਾਂਦੀ ਜੇਕਰ ਇੱਕ ਬਾਜ਼ ਅੱਖਾਂ ਵਾਲੇ ਰਿਸ਼ਤੇਦਾਰ ਨਾਰਾਇਣ ਮਾਸੂਰੇਕਰ ਮੇਰੇ ਜੀਵਨ ਵਿੱਚ ਉਸ ਦਿਨ ਨਾ ਆਏ ਹੁੰਦੇ ਜਿਸ ਦਿਨ ਉਹ ਪੈਦਾ ਹੋਏ ਸੀ
1: ਅਤੇ ਇਹੀ ਤਾਂ ਖਾਸੀਅਤ ਸੀਗੀ ਉਹਨਾਂ ਨੇ ਜਦੋਂ ਉਹਨਾਂ ਦੀ ਕਾਬਲੀਅਤ ਨੂੰ ਪਹਿਚਾਨਿਆ ਤਾਂ ਉਹਨਾਂ ਨੇ ਆਪਣੀ ਉਸ ਕਾਬਲੀਅਤ ਨੂੰ ਮੁੱਖ ਰੱਖਦੇ ਹੋਏ ਆਪਣੇ ਸਕਸੈਸ ਦਾ ਇੱਕ ਕਾਰਨ ਬਣਾ ਲਿਆ
0: ਤੁਹਾਨੂੰ ਪਤਾ ਕਿ ਗਵਸਕਰ ਕ੍ਰਿਕਟਰ ਬਣਨਾ ਹੀ ਨਹੀਂ ਚਾਹੁੰਦੇ ਸੀ ਉਹ ਤਾਂ ਰੈਸਲਰ ਬਣਨਾ ਚਾਹੁੰਦੇ ਸੀ ਕ੍ਰਿਕਟ ਚੁਣਨ ਤੋਂ ਪਹਿਲਾਂ ਉਹ ਲੈਜੈਂਡਰੀ ਮਾਰੂਤੀ ਵਡਾਰ ਦੇ ਬਹੁਤ ਵੱਡੇ ਫੈਨ ਸੀ ਭਾਰਤ ਲਈ ਖੇਡਣ ਦੀ ਇੱਛਾ ਉਹਨਾਂ ਨੂੰ ਉਦੋਂ ਹੋਈ ਜਦੋਂ ਉਹਨਾਂ ਨੇ ਆਪਣੇ ਮਾਮਾ ਜੀ ਮਾਧਵ ਮੰਤਰੀ ਦੀ ਪਾਰਟੀ ਟੀਮ ਦੀ ਜਰਸੀ ਦੇਖੀ ਜਦੋਂ ਉਹਨਾਂ ਨੇ ਪੁੱਛਿਆ ਕਿ ਉਹ ਉਹਨਾਂ ਨੂੰ ਇੱਕ ਜਰਸੀ ਲੈ ਕੇ ਦੇ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਬੜੀ ਸਖਤੀ ਨਾਲ ਕਿ ਇਹ ਕਮਾਉਣੀ ਪੈਂਦੀ ਹੈ
1: ਬਿਲਕੁਲ ਅਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਉਹਨਾਂ ਨੇ ਆਪਣੇ ਜਿਹੜਾ ਆਪਣੇ ਦੁਨੀਆ ਸੀਗੀ ਖੇਡ ਦੀ ਉਸ ਵਿੱਚ ਜਦੋਂ ਉਹਨਾਂ ਨੇ ਆਪਣੀ ਮਿਹਨਤ ਕੀਤੀ ਤਾਂ ਉਹਨਾਂ ਨੇ ਆਪਣੇ ਟੈਸਟ ਕਰੀਅਰ ਦੇ ਵਿੱਚ 34 ਸੈਂਕੜੇ ਲਗਾਏ ਉਹਨਾਂ ਨੇ 1983 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਪਹਿਲੀ ਮਤਲਬ ਜਿੱਤ ਨੂੰ ਅਹਿਮ ਮੈਂਬਰ ਬਣ ਕੇ ਜਿਹੜਾ ਜਿੱਤਿਆ ਅਤੇ ਇਹ ਸਭ ਤੋਂ ਵੱਡੀ ਗੱਲ ਸੀ ਫੋਰ ਇੰਡੀਆ
0: ਬਹੁਤ ਵੱਡੀ ਗੱਲ ਇਹ ਵੀ ਹੈ ਕਿ ਸੁਨੀਲ ਗਵਸਕਰ ਨੇ ਕਈ ਮੈਚ ਬਿਨਾਂ ਹੈਲਮਟ ਦੇ ਖੇਡੇ ਰਿਤਿਕਾ
1: ਹਾਂ ਬਿਲਕੁਲ ਇਹ ਤਾਂ ਸਭ ਤੋਂ ਵੱਡੀ ਗੱਲ ਸੀਗੀ ਜੋ ਕਿ ਸਭ ਨੂੰ ਹੈਰਾਨ ਵੀ ਕਰ ਦਿੰਦੀ ਸੀ
0: ਬਿਲਕੁਲ ਸੁਨੀਲ ਗਵਸਕਰ ਇਸ ਬਾਰੇ ਆਪਣੀ ਇੱਕ ਇੰਟਰਵਿਊ 'ਚ ਦੱਸਦੇ ਆ ਕਿ ਉਹਨਾਂ ਦੇ ਕਰੀਅਰ ਦੇ ਪਹਿਲਾਂ 7-8 ਸਾਲਾਂ ਵਿੱਚ ਕ੍ਰਿਕਟ ਨਾਲ ਸੰਬੰਧਿਤ ਕਈ ਇਕਵਿਪਮੈਂਟਸ ਨਹੀਂ ਹੁੰਦੇ ਸੀ ਉਹ ਦੱਸਦੇ ਆ ਕਿ ਉਸ ਸਮੇਂ ਵਿੱਚ ਥਾਈ ਪੈਡਸ ਵੀ ਨਹੀਂ ਹੁੰਦੇ ਸੀ ਪਰ ਆਪਣੀ ਪੋਕਿਟ ਵਿੱਚ ਫੇਸ ਚਾਵਲ ਰੱਖਦੇ ਹੀ ਉਹਨਾਂ ਨੂੰ ਥਾਈ ਪੈਡਸ ਦੀ ਤਰ੍ਹਾਂ ਉਹ ਯੂਜ਼ ਕਰਦੇ ਸੀ ਅਤੇ ਸੁਨੀਲ ਗਵਸਕਰ ਬੈਟਿੰਗ ਦੇ ਦੌਰਾਨ ਕਈ ਵੱਡੇ ਸਕੋਰ ਬੋਰਡ ਵੱਲ ਦੇਖਦੇ ਹੀ ਨਹੀਂ ਸੀਗੇ ਉਹਨੂੰ ਪਤਾ ਹੁੰਦਾ ਸੀ ਕਿ ਮੈਂ ਤਾਂ ਛੱਕੇ ਦੇ ਚੱਕਾ ਚੌਕੇ ਦੇ ਚੌਕਾ ਲਗਾ ਹੀ ਰਿਹਾ
1: ਅਤੇ ਫਿਰ ਸ਼ਿਵਮ ਕਾਬਲੀਅਤ ਜਦੋਂ ਬੋਲਦੀ ਆ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਤਾਂ ਉਹਨਾਂ ਨੇ ਮਿਹਨਤ ਬਹੁਤ ਕੀਤੀ ਸੀ ਫਿਰ ਮਾਣ ਕਰਨਾ ਤਾਂ ਬਣਦਾ ਹੀ ਸੀਗਾ ਕਿ ਸਹੀ ਕਹਿਣਾ
0: ਅਤੇ ਦੋਸਤੋ ਮੈਨੂੰ ਲੱਗਦਾ ਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਦੇ ਰਹੀਏ
1: ਬਿਲਕੁਲ ਮਿਹਨਤ ਤੋਂ ਬਿਨਾਂ ਤਾਂ ਕੁਛ ਵੀ ਸੰਭਵ ਹੈ
0: ਅਤੇ ਬਸ ਫਿਰ ਜਦੋਂ ਤੁਸੀਂ ਵੀ ਮਿਹਨਤ ਕਰਦੇ ਹੋ ਤਾਂ ਮੈਨੂੰ ਲੱਗਦਾ ਲੈਜੈਂਡਰੀ ਕ੍ਰਿਕਟਰ ਬਣਨਾ ਤੁਹਾਡੇ ਲਈ ਵੀ ਕੋਈ ਔਖਾ ਕੰਮ ਹੈ ਨਹੀਂ
1: ਬਿਲਕੁਲ

0: FM band 102.7 ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜ ਰਿਤਿਕਾ
1: ਤੇ ਆਰਜੇ ਸ਼ਿਵਮ ਦੇ ਨਾਲ।
0: ਤੇ ਦੋਸਤੋ ਹੁਣ ਜਿਵੇਂ ਕਿ ਟ੍ਰੇਨ ਦੀ ਸੀਟੀ ਦੀ ਆਵਾਜ਼ ਤੁਸੀਂ ਸੁਣ ਚੁੱਕੇ ਹੋ ਤੇ ਮੈਨੂੰ ਲੱਗਦਾ ਪਤਾ ਲੱਗ ਗਿਆ ਹੋਏਗਾ ਕਿ ਵੇਲਾ ਹੋ ਗਿਆ ਵਰਡ ਐਕਸਪ੍ਰੈਸ ਦਾ। ਤੇ ਵਰਡ ਐਕਸਪ੍ਰੈਸ ਦੀ ਟ੍ਰੇਨ ਤਾਂ ਆਪਣੀ ਪਟਰੀ ਤੇ ਆ ਗਈ ਹੈ ਸ਼ਿਵਮ, ਫਿਰ ਵਰਡ ਕਿਹੜਾ ਲੈ ਕੇ ਆਇਆ
1: ਜੀ? ਵਰਡ ਵੀ ਬੜਾ ਖਾਸ ਲੈ ਕੇ ਆਇਆ ਜੀ, ਵਰਡ ਹੈ ਅੱਜ ਦਾ ਜੀ ਜਿੰਦੂਆ।
0: ਜਿੰਦੂਆ ਜੋ ਕਿ ਪੰਜਾਬੀ ਸੱਭਿਆਚਾਰ ਤੇ ਸ਼ਾਇਰੀ ਦਾ ਇੱਕ ਬੜਾ ਹੀ ਪਿਆਰਾ ਤੇ ਰੂਹਾਨੀ ਸ਼ਬਦ ਹੈ, ਪਰ ਇਸ ਦੀ ਵਰਤੋਂ ਅੱਜ ਕੱਲ੍ਹ ਦੇ ਟਾਈਮ 'ਚ ਬਹੁਤ ਘੱਟ ਗਈ ਹੈ।
1: ਤੇ ਫਿਰ ਬਸ ਅਸੀਂ ਤਾਂ ਹੀ ਕਰਕੇ ਵਰਡ ਐਕਸਪ੍ਰੈਸ ਦੇ ਵਿੱਚ ਤੁਹਾਡੇ ਲਈ ਉਹੀ ਸ਼ਬਦ ਲੈ ਕੇ ਆਉਂਦੇ ਹਾਂ ਜੋ ਅਸੀਂ ਤੁਹਾਨੂੰ ਦੱਸਦੇ ਹਾਂ, ਤਾਂ ਕਿ ਉਹ ਅਲੋਪ ਨਾ ਹੋ ਜਾਣ, ਤੁਸੀਂ ਉਹਦੀ ਵਰਤੋਂ ਕਰੋ ਤੇ ਉਹ ਹਮੇਸ਼ਾ ਲਈ ਜਿੰਦੇ ਰਹਿਣ।
0: ਤੇ ਸ਼ਿਵਮ ਫਿਰ ਇਹਦਾ ਮਤਲਬ ਵੀ ਤਾਂ ਦੱਸੋ, ਤਾਂ ਹੀ ਤਾਂ ਸਾਡੇ ਸਰੋਤਿਆਂ ਨੂੰ ਪਤਾ ਲੱਗੇਗਾ ਕਿ ਕਿਵੇਂ ਇਸਤੇਮਾਲ ਕਰਨਾ
1: ਜੀ। ਜਿੰਦੂਆ ਦਾ ਮਤਲਬ ਨਾ ਬੜਾ ਹੀ ਆਸਾਨ ਹੈ, ਉਹਦੇ ਨਾਮ ਦੇ ਵਿੱਚ ਹੀ ਉਹਦਾ ਮਤਲਬ ਛੁਪਿਆ ਹੋਇਆ। ਜਿੰਦੂਆ ਦਾ ਮਤਲਬ ਹੁੰਦਾ ਹੈ ਜਾਨ, ਰੂਹ, ਜਾਨ, ਦਿਲ ਦੇ ਬਹੁਤ ਕਰੀਬ ਇਨਸਾਨ। ਤੇ ਇਹ ਸ਼ਬਦ ਜੋ ਹੈ ਨਾ, ਇਹ ਕੁਛ ਸ਼ਬਦਾਂ ਚੋਂ ਨਿਕਲਿਆ, ਮੈਨੂੰ ਲੱਗਦਾ ਤੁਹਾਨੂੰ ਪਤਾ ਹੈ ਇਸ ਬਾਰੇ।
0: ਬਿਲਕੁਲ ਦੋਸਤੋ, ਜਿੰਦੂਆ ਸ਼ਬਦ ਪੰਜਾਬੀ ਦਾ ਇੱਕ ਮੂਲ ਸ਼ਬਦ ਹੈ ਜੋ ਕਿ ਜਿੰਦ ਦੇ ਨਾਲ ਬਣਿਆ। ਤੇ ਜਿੰਦ ਦਾ ਮਤਲਬ ਹੁੰਦਾ ਤੁਹਾਡੀ ਜਾਨ, ਰੂਹ, ਤੇ ਇਹਨਾਂ ਤੋਂ ਹੀ ਜੋੜ ਕੇ ਬਣ ਕੇ ਆਇਆ ਹੈ ਜੀ ਜਿੰਦੂਆ। ਜਦੋਂ ਅਸੀਂ ਆਪਣੇ ਕਿਸੇ ਬਹੁਤ ਪਿਆਰੇ ਇਨਸਾਨ ਨੂੰ ਜਾਂ ਫਿਰ ਕਹਿ ਦਈਏ ਕਿਸੇ ਬਿਲਵਰਡ ਨੂੰ, ਅਸੀਂ ਆਪਣੇ ਕਿ ਬਿਲਵਰਡ ਨੂੰ ਬਹੁਤ ਪਿਆਰ ਨਾਲ ਨਿੱਕੇ ਨਿੱਕੇ ਨਾਵਾਂ ਤੋਂ ਬੁਲਾਉਂਦੇ ਹਾਂ, ਜਾਂ ਫਿਰ ਕਹਿ ਦਈਏ ਕਿ ਅਸੀਂ ਆਪਣੇ ਬਹੁਤ ਖਾਸ ਇਨਸਾਨ ਨੂੰ ਕਹਿੰਦੇ ਕਿ ਉਹ ਤਾਂ ਮੇਰੀ ਰੂਹ ਹੈ, ਮੇਰੀ ਰੂਹ ਦੀ ਖੁਰਾਕ ਹੈ, ਤਾਂ ਉਹ ਚੀਜ਼ਾਂ ਜਿਹੜੀਆਂ ਨੂੰ ਆਪਾਂ ਜਿੰਦੂਆ ਕਹਿ ਕੇ ਐਕਸਪ੍ਰੈਸ ਕਰ ਸਕਦੇ ਵੀ ਉਹ ਤਾਂ ਜਿੰਦੂਆ ਹੈ ਸਾਡੇ ਲਈ
1: ਜੀ। ਅਕਸਰ ਲੋਕ ਇਸ ਨੂੰ ਮੇਰੀ ਜਾਨ, ਮੇਰੇ ਦਿਲ ਦਾ ਟੁਕੜਾ, ਜਾਨ ਉਹ ਵਿਅਕਤੀ ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹਿੱਸਾ ਹੋਵੇ, ਅਤੇ ਬਸ ਉਹਨਾਂ ਲਈ ਹੀ ਅਸੀਂ ਜੋ ਇਹ ਸ਼ਬਦ ਹੈ ਉਹ ਯੂਜ਼ ਕਰਦੇ ਹਾਂ। ਅਤੇ ਅਕਸਰ ਹੀ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਆ ਉਹਨਾਂ ਨੂੰ ਅਸੀਂ ਕਹਿ ਦਈਦਾ ਜੀ ਜਿੰਦੂਆ।
0: ਅਤੇ ਤੁਹਾਨੂੰ ਪਤਾ ਹੈ ਇਸ ਦੇ ਉੱਪਰ ਕਈ ਫਿਲਮਾਂ ਵੀ ਬਣੀਆਂ ਨੇ, ਕਈ ਸ਼ਾਇਰੀਆਂ ਵੀ ਹੋਈਆਂ ਨੇ, ਜਿਵੇਂ 2017 ਵਿੱਚ ਇੱਕ ਫਿਲਮ ਆਈ ਸੀ ਜਿੰਦੂਆ
1: ਜੀ। ਮੈਨੂੰ ਯਾਦ ਹੈ ਇਸ ਫਿਲਮ ਦੇ ਵਿੱਚ ਜਿਮੀ ਸ਼ੇਰਗਿੱਲ ਸੀ ਨਾਲ, ਨਾਲ ਮੈਨੂੰ ਲੱਗਦਾ ਹੈ ਕਿ ਉਹ ਸੀਗੀ ਕੌਣ, ਮੈਨੂੰ ਲੱਗਦਾ ਇੱਕ ਐਕਟਰੈਸ ਸੀ ਨੀਰੂ ਬਾਜਵਾ ਸੀ ਜੀ ਜੀ ਜੀ ਜੀ, ਅਤੇ ਨਾਲ ਇੱਕ ਹੋਰ ਐਕਟਰੈਸ ਵੀ ਸੀਗੀ। ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਅਸੀਂ ਹੁਣੇ ਨਹੀਂ ਦੱਸ ਦਿੰਦੇ ਕਿ ਤੁਸੀਂ ਫਿਲਮ ਦੇਖੋਗੇ ਕਿੱਦਾਂ। ਫਿਰ
0: ਤਾਂ ਇੰਜੋਏ ਕਰ ਪਾਣਗੇ ਜੇ, ਪਰ ਸਾਰੀ ਗੱਲ ਇੱਥੇ ਦੱਸ ਦੇਵਾਂਗੇ, ਫਿਰ ਇਹਨਾਂ ਨੇ ਫਿਲਮ ਨਹੀਂ ਦੇਖਣੀ ਸ਼ਿਵਮ।
1: ਤੁਹਾਨੂੰ ਦੱਸ ਦਿੰਦੇ ਹਾਂ ਜੀ, ਇਸ ਫਿਲਮ ਦੇ ਵਿੱਚ ਜਿਮੀ ਸ਼ੇਰਗਿੱਲ, ਸਰਗੁਣ ਮਹਿਤਾ ਅਤੇ ਨੀਰੂ ਬਾਜਵਾ ਸੀ। ਅਤੇ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖਿਓ, ਇਹ ਸਾਡੇ ਸੱਭਿਆਚਾਰ ਨਾਲ ਜੁੜੀ ਹੋਈ ਹੈ ਅਤੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਬਾਰੇ ਕਈ ਚੀਜ਼ਾਂ ਦੱਸਦੀ ਹੈ
0: ਜੀ ਦੋਸਤੋ। ਅਤੇ ਇਹ ਤਾਂ ਗੱਲ ਅਸੀਂ ਕਰ ਦਿੱਤੀ ਫਿਲਮ ਦੀ, ਅਤੇ ਤੁਹਾਨੂੰ ਫਿਲਮ ਤਾਂ ਦੱਸ ਦਈਏ, ਬਟ ਕਿਉਂ ਨਾ ਆਪਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੇ ਉੱਪਰ ਕਈ ਪੰਜਾਬੀ ਲੋਕ ਸੰਗੀਤ ਵੀ ਨੇ ਅਤੇ ਕਈ ਲੋਕ ਨਾਚ ਵੀ ਨੇ। ਅਤੇ ਲੋਕ ਸੰਗੀਤ ਤੋਂ ਮੈਨੂੰ ਇੱਕ ਗੀਤ ਵੀ ਯਾਦ ਆ ਰਿਹਾ ਜਿੰਦੂਆ ਕਰਕੇ।
1: ਤੁਹਾਨੂੰ ਯਾਦ ਆ ਰਿਹਾ ਗੀਤ
0: ਜੀ? ਬਿਲਕੁਲ, ਕੁਛ ਇੱਦਾਂ, ਚੱਲ ਜਿੰਦੂਆ ਵੇ ਚੱਲ ਸ਼ਹਿਰ ਬਾਜ਼ਾਰੀ, ਵਿਕਦੇ ਨੇ ਜਿੱਥੇ ਰੁਮਾਲ,
1: ਸ਼ੀਸ਼ਾ ਤੇ ਸੁਰਮੇ ਦਾਣੀ ਤੇ ਮਿਲਦਾ ਮੁਫਤ ਸੁਰਮ
0: ਚੁਨਾਰ, ਵੇ ਮੁੱਲ ਟਾਈਆਂ ਨੇ ਸੁਣ ਕੇ ਜ਼ਰਾ।
1: ਦੋਸਤੋ ਮੈਨੂੰ ਲੱਗਦਾ ਕਿ ਅਸੀਂ ਜੋ ਹੈ ਨਾ ਗਾਣਾ ਥੋੜ੍ਹਾ ਬੇਸੁਰਾ ਬਣਾ ਰਹੇ ਹਾਂ, ਮੈਂ ਤਾਂ ਨਹੀਂ, ਮੈਂ ਬਣਾ ਰਿਹਾ, ਰਿਤਿਕਾ ਤਾਂ ਨਹੀਂ, ਅਤੇ ਫਿਰ ਤੁਸੀਂ ਇਹ ਇੰਜੋਏ ਕਰੋ।
2: ਚੱਲ ਜਿੰਦੂ ਆਵੇ।

0: ਐਫਮੈਟਿਕ ਸੁਦੋਸ਼ ਹੈ ਸੱਤ ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜੀ ਜਲੰਧਰ ਕੇਂਦਰ ਹੈ ਤੇ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਸੈਗਮੈਂਟ ਸ਼ੁਰੂ ਹੋਣ ਵਾਲਾ ਹੈ ਜੀ ਸਿਨੇਮਾ ਸਿਨੇਮਾ
1: ਤੇ ਮੈਂ ਤੇ ਬਹੁਤ ਐਕਸਾਈਟਿਡ ਹਾਂ ਅੱਜ ਦੀ ਫਿਲਮਾਂ ਦੇ ਬਾਰੇ ਦੱਸਣ ਲਈ ਸਾਡੇ ਲਿਸਨਰਸ ਨੂੰ ਤੇ ਸ਼ਿਵਮ ਤੁਹਾਨੂੰ ਕਿੰਨੀ ਕੁ ਐਕਸਾਈਟਮੈਂਟ ਹੈ ਫਿਰ
0: ਮੈਨੂੰ ਤਾਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿਉਂਕਿ ਅੱਜ ਜਿਹੜੀਆਂ ਅਸੀਂ ਫਿਲਮਾਂ ਕਰ ਰਹੇ ਹਾਂ ਨਾ ਇਹ ਫਿਲਮਾਂ ਆਪਣੇ ਸੰਸਕਾਰਾਂ ਕਰਕੇ ਜਾਣੀਆਂ ਜਾਂਦੀਆਂ ਕਿਉਂਕਿ ਇਹ ਫਿਲਮਾਂ ਆਉਂਦੀਆਂ ਜੀ ਇੱਕ ਖਾਸ ਪ੍ਰੋਡਕਸ਼ਨ ਹਾਊਸ ਤੋਂ ਤੇ ਥੋੜ੍ਹਾ ਹਿੰਟ ਅਸੀਂ ਦੇ ਦਿੰਦੇ ਹਾਂ

0: ਜੀ ਦੋਸਤੋ, ਅੱਜ ਅਸੀਂ ਕਿਲਾ ਕਰਾਂਗੇ ਰਾਜਸ਼੍ਰੀ ਪ੍ਰੋਡਕਸ਼ਨਸ ਦੀਆਂ ਕੁਛ ਖਾਸ ਮੂਵੀਜ਼ ਜੋ ਸਾਡੇ ਦਿਲ ਦੇ ਹਮੇਸ਼ਾ ਕਰੀਬ ਨੇ।
1: ਮੈਂ ਕਹਿੰਦੀ ਸਾਡੇ ਹੀ ਨਹੀਂ, ਸਾਡੇ ਲਿਸਨਰਸ ਦੇ ਵੀ ਕਾਫੀ ਜ਼ਿਆਦਾ ਕਰੀਬ ਹੋਣਗੀਆਂ।

0: ਆ ਤਾਂ ਤੁਸੀਂ ਗਏ ਹੀ ਹੋ ਤੇ ਫਿਰ ਕੀ ਕੀ ਹੋ ਰਿਹਾ ਹੈ?
1: ਤੇ ਸ਼ਿਵਮ ਤੁਸੀਂ ਮੇਰੇ ਤੋਂ ਪਹਿਲਾਂ ਕਿਵੇਂ ਆ ਗਏ?
0: ਬਸ ਬਈ ਅਸੀਂ ਨਾਲ ਨਾਲ ਹੀ ਆਈਦਾ ਤੇ ਅਸੀਂ ਆ ਗਏ ਹਾਂ ਜੀ ਦੋਸਤੋ। ਮੈਂ ਆਰਜੇ ਸ਼ਿਵਮ
1: ਤੇ ਮੈਂ ਆਰਜੇ ਰਿਤਿਕਾ ਤੇ ਦੋਸਤੋ ਗੱਲਾਂ ਚੱਲ ਰਹੀਆਂ ਸੀ ਫਿਲਮ ਦੀਆਂ ਤੇ ਫਿਲਮ ਦੇ ਵਿੱਚ ਜਦੋਂ ਸਿਨੇਮਾ ਸੈਗਮੈਂਟ ਦੇ ਜਦੋਂ ਫਿਲਮਾਂ ਦੀਆਂ ਗੱਲਾਂ ਚੱਲਦੀਆਂ ਨੇ ਹੁਣ ਮੈਨੂੰ ਲੱਗਦਾ ਸਾਨੂੰ ਅਗਲੀ ਫਿਲਮ ਵੀ ਦੱਸਣੀ ਚਾਹੀਦੀ ਫਿਰ
0: ਜੀ। ਅਗਲੀ ਫਿਲਮ ਦੱਸ ਦਿੰਦੇ ਹਾਂ
1: ਫਿਰ ਦੋਸਤੋ। ਆਈ ਉਹ ਫਿਲਮ ਜਿਸ ਨੇ ਇੰਡੀਅਨ ਵੈਡਿੰਗਸ ਦਾ ਪੂਰਾ ਅੰਦਾਜ਼ ਹੀ ਬਦਲ ਕੇ ਰੱਖ ਦਿੱਤਾ। ਇਸ ਧੁੰਨ ਤੋਂ ਹੀ ਪਤਾ ਲੱਗ ਗਿਆ ਕਿ ਅਸੀਂ ਹੁਣ ਕਿਸ ਮੂਵੀ ਦਾ ਨਾਮ ਲੈਣ ਜਾ ਰਹੇ ਹਾਂ ਤੇ ਮੈਨੂੰ ਤਾਂ ਦੇਰੀ ਨਹੀਂ ਕਰਨੀ ਚਾਹੀਦੀ, ਦੱਸ ਹੀ ਦਿੰਦੀ ਹਾਂ। ਹਮ ਆਪਕੇ ਹੈ ਕੌਣ,
0: ਪ੍ਰੇਮ ਤੇ ਨਿਸ਼ਾ ਦੀ ਮਸਤੀ, 14 ਗੀਤ ਤੇ ਖਾਸ ਕਰਕੇ ਉਹ ਜੂਤਾ ਛੁਪਾਈ ਵਾਲਾ ਜਿਹੜਾ ਗੀਤ ਸੀ ਨਾ, ਓਹੋ ਫੈਮਿਲੀ ਗੇਮਸ, ਰਸਮਾਂ ਤੇ ਪਿਆਰ ਨਾਲ ਭਰੇ ਇਹ ਪਲ ਅੱਜ ਵੀ ਕਿੰਨੇ ਘਰਾਂ ਦੇ ਵਿਆਹਾਂ ਦੇ ਵਿੱਚ ਇੰਸਪੀਰੇਸ਼ਨ ਨੇ। ਇਹ ਫਿਲਮ ਕਈ ਸਾਲਾਂ ਤੱਕ ਇੰਡੀਅਨ ਸਿਨੇਮਾ ਦਾ ਸਭ ਤੋਂ ਵੱਡਾ ਬਲੌਕਬਸਟਰ ਰਹੀ ਹੈ।
1: ਬਲੌਕਬਸਟਰ ਤਾਂ ਠੀਕ ਹੈ ਪਰ ਤੁਹਾਨੂੰ ਪਤਾ ਇਹ ਅਜਿਹੀਆਂ ਫਿਲਮਾਂ ਨੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਦੇਖ ਲਓ ਮਨ ਨਹੀਂ ਭਰਦਾ।
0: ਇਸ ਫਿਲਮ ਦੇ ਵਿੱਚੋਂ ਟਫੀ ਦਾ ਰੋਲ,
1: ਕਿਆ ਬਾਤ ਹੈ, ਜੋ ਉਹਨੇ ਰੋਲ ਪਲੇ ਕੀਤਾ ਨਾ ਉਸ, ਮਤਲਬ ਇੰਨਾ ਕਿਊਟ ਤੇ ਇੰਨਾ ਵਧੀਆ ਰੋਲ ਉਸਨੇ ਪਲੇ ਕੀਤਾ ਸੀਗਾ, ਉਹਨੇ ਤਾਂ ਮੂਵੀ 'ਚ ਰੰਗ ਬਣ ਕੇ ਰੱਖਿਆ
0: ਤੇ ਰੰਗ ਅਸੀਂ ਵੀ ਬਣ ਕੇ ਰੱਖਣੇ ਸੀ ਸਿਨੇਮਾ ਸਿਨੇਮਾ ਦੇ ਵਿੱਚ। ਤੇ ਫਿਰ ਗੀਤ ਸੁਣੋ।

0: ਤੇ ਦੋਸਤੋ ਜਿੰਨਾ ਮੁਸ਼ਕਿਲ ਤੁਹਾਡੇ ਲਈ ਸਾਡੇ ਇਹ ਗੀਤ ਸੁਣਨਾ ਸੀਗਾ, ਔਰ ਤੋਂ ਜ਼ਿਆਦਾ ਕੋਈ ਮੁਸ਼ਕਿਲ ਸਾਡੇ ਤੋਂ ਪਿੱਛਾ ਛੁਡਾਉਣਾ ਹੈ
1: ਜੀ। ਪਿੱਛਾ ਤਾਂ ਨਹੀਂ ਛੁਡਾ ਸਕਦੇ ਕਿਉਂਕਿ ਸੈਗਮੈਂਟ ਸ਼ੁਰੂ ਹੋ ਗਿਆ ਜੀ ਸਿਨੇਮਾ ਸਿਨੇਮਾ ਅਤੇ ਸਿਨੇਮਾ ਸਿਨੇਮਾ ਦੇ ਵਿੱਚ ਜਦੋਂ ਸੈਗਮੈਂਟ ਸ਼ੁਰੂ ਹੋ ਜਾਂਦਾ ਨਾ ਫਿਰ ਗੀਤਾਂ ਦੀ ਲੜੀ ਤਾਂ ਚੱਲਦੀ ਰਹਿੰਦੀ ਹੈ ਜੀ। ਦੋਸਤੋ ਰਾਜਸ਼੍ਰੀ ਪ੍ਰੋਡਕਸ਼ਨ ਮੂਵੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਫਿਲਮਾਂ ਦੀ ਇਸ ਲੜੀ ਦੇ ਵਿੱਚ ਉਹ ਆਈਕੋਨਿਕ ਫਿਲਮ ਹੈ ਜੋ ਹਰ ਸੰਡੇ ਫੈਮਲੀ ਇਕੱਠੇ ਬੈਠ ਕੇ ਦੇਖਦੀ ਹੈ 1999 'ਚ ਰਾਜਸ਼੍ਰੀ ਲੈ ਕੇ ਆਇਆ ਜੀ ਹਮ ਸਾਥ ਸਾਥ ਹੈਂ।

0: ਜੀ ਦੋਸਤੋ, ਇਹ ਫਿਲਮ ਇੱਕ ਜੁਆਇੰਟ ਫੈਮਿਲੀ ਫਿਲਮ ਬੇਸ ਸੀ ਜਿੱਥੇ ਹਰ ਮੈਂਬਰ ਇੱਕ ਦੂਜੇ ਲਈ ਜਿਉਂਦਾ ਸੀ।
1: ਬਿਲਕੁਲ, ਰਾਮ ਕ੍ਰਿਸ਼ਨ ਜੀ ਦਾ ਜਿਹੜਾ ਡਾਇਲੋਗ ਸੀਗਾ ਨਾ ਕਿ ਪਰਿਵਾਰ ਟੁੱਟਣਾ ਨਹੀਂ ਚਾਹੀਏ, ਅੱਜ ਵੀ ਉਹ ਲੋਕ ਨਾ ਬਹੁਤ ਜ਼ਿਆਦਾ ਕੋਟ ਕਰਦੇ ਨੇ ਉਸ ਡਾਇਲੋਗ ਨੂੰ, ਅਤੇ ਮੈਂ ਕਹਿੰਦੀ ਹਾਂ ਗੱਲ ਬਣ ਜਾਂਦੀ, ਪਤਾ ਲੱਗ ਜਾਂਦਾ ਕਿ ਮੂਵੀ ਦੀ ਗੱਲ ਚੱਲ ਗਈ ਹੈ।
0: ਅਤੇ ਖਾਸ ਕਰਕੇ ਫਿਲਮ ਦੇ ਵਿੱਚ ਜਦੋਂ ਸੀਨ ਸੀ ਨਾ ਰਿਤਿਕਾ, ਜਦੋਂ ਉਹ ਕਹਿੰਦਾ ਵਿਵੇਕ ਆਪਣੀ ਭੈਣ ਨੂੰ ਕਹਿੰਦਾ ਕਿ ਤੇਰੇ ਸਾਰੇ ਦੁੱਖ ਮੇਰੇ, ਮੇਰੇ ਸਾਰੇ ਸੁੱਖ ਤੇਰੇ, ਓਹ ਮਾਈ ਗੋਡ, ਉਹ ਸੀਨ ਦੇਖ ਕੇ ਮੇਰੀ ਅੱਖਾਂ 'ਚ ਆਂਸੂ ਆ ਜਾਂਦੇ ਆ।
1: ਬਿਲਕੁਲ ਬਿਲਕੁਲ, ਇਮੋਸ਼ਨਸ ਨਾਲ ਭਰਪੂਰ ਹੈ ਫਿਲਮ ਹੈ, ਅਤੇ ਫੈਮਿਲੀ ਦੇ ਉੱਪਰ ਪ੍ਰੋਪਰਲੀ ਬੇਸਡ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਇਹ ਅਜਿਹੀ ਪਹਿਲੀ ਮੂਵੀ ਮੈਨੂੰ ਲੱਗਦਾ ਉਦੋਂ ਬਣੀ ਸੀ ਜਿਹਨੇ ਮਤਲਬ ਫੈਮਿਲੀ ਦੇ ਵਿੱਚ ਇਕੱਠੇ ਰਹਿਣ ਨੂੰ ਇੱਕ ਮੋਸਟ ਪ੍ਰੋਮੀਨੈਂਟ ਗੱਲ ਬਣਾਇਆ ਸੀਗਾ।
0: ਅਤੇ ਜਿਹੜੇ ਲੋਕ ਇਹ ਸੋਚਦੇ ਆ ਕਿ ਨਿਊਕਲੀਅਰ ਫੈਮਿਲੀ ਟ੍ਰੈਂਡ ਸਭ ਤੋਂ ਜ਼ਿਆਦਾ ਸਪੋਰਟਿੰਗ ਹੈ, ਅਤੇ ਤੁਹਾਨੂੰ ਦਿਖਾ ਦਈਏ ਕਿ ਇਹ ਫਿਲਮ ਜੁਆਇੰਟ ਫੈਮਿਲੀ ਦੀ ਉਹ ਖੂਬੀਆਂ ਤੁਹਾਡੇ ਸਾਹਮਣੇ ਰੱਖਦੀ ਹੈ ਜੋ ਤੁਹਾਨੂੰ ਕਿਤੇ ਨਹੀਂ ਦਿਸਦੀਆਂ।
1: ਬਿਲਕੁਲ,
0: ਫਿਰ ਦੋਸਤੋ ਇੰਜੋਏ ਕਰੋ ਇਹ ਟਰੈਕ ਮਾਰੇ ਹਿਵੜਾ ਮੇ। ਇਹ ਗਾਣਾ ਅਲਕਾ ਯਾਗਨਿਕ ਅਨੁਰਾਧਾ ਪੌਡਵਾਲ ਦੀ ਆਵਾਜ਼ ਦੇ ਵਿੱਚ ਹੈ, ਅਤੇ ਫਿਰ ਅਸੀਂ ਮੁੜ ਕੇ ਆਵਾਂਗੇ ਅਤੇ ਲੈ ਕੇ ਆਵਾਂਗੇ
1: ਇੱਕ ਹੋਰ ਫਿਲਮ।

ਓਕੇ ਦੋਸਤੋ, ਫਿਰ ਵੇਲਾ ਆਇਆ 2003 ਦਾ, ਅਤੇ ਉਦੋਂ ਆਈ ਇੱਕ ਅਜਿਹੀ ਮੂਵੀ ਜਿਸ ਨੇ ਮੈਂ ਕਿਹਾ ਪੂਰੀਆਂ ਧਮਾਲਾਂ ਹੀ ਪਾ ਦਿੱਤੀਆਂ ਸੀ, ਪੂਰੀਆਂ ਬਲੋਕਬਸਟਰ ਮੂਵੀ ਬਣ ਕੇ।

0: ਜੀ ਬੋਲਣਾ ਕੀ ਹੈ, ਹੁਣ ਅਸੀਂ ਬੋਲਣ ਹੀ ਲੱਗੇ ਹਾਂ ਕਿ ਫਿਲਮ ਹੈ ਜੀ
1: ਵਿਵਾਹ। ਜੀ ਦੋਸਤੋ, ਤੇ ਮੈਨੂੰ ਲੱਗਦਾ ਇਹ ਸਭ ਦੀ ਫੇਵਰੇਟ ਮੂਵੀ ਹੋਏਗੀ, ਨਾ ਸਿਰਫ ਵੱਡਿਆਂ ਦੀ ਬਲਕਿ ਛੋਟਿਆਂ ਦੇ ਲਈ ਵੀ ਇੱਕ ਨੋਸਟੈਲਜੀ ਇੱਕ ਮਤਲਬ ਮੂਵੀ ਹੈ।
0: ਫਿਲਮ ਦੀ ਕਹਾਣੀ ਇਦਾਂ ਦੀ ਸੀ ਕਿ ਫਿਲਮ ਨੇ ਐਂਡ ਤੱਕ ਸਾਰਿਆਂ ਨੂੰ ਜੋੜ ਕੇ ਰੱਖਿਆ।
1: ਬਿਲਕੁਲ, ਤੇ ਸ਼ਾਹਿਦ ਕਪੂਰ ਤੇ ਅੰਮ੍ਰਿਤਾ ਰਾਓ ਦੀ ਸਾਦਗੀ ਤੇ ਪੂਨਮ ਦਾ ਕਰੈਕਟਰ, ਓਏ ਹੋਏ ਹੋਏ ਹੋਏ ਕਿਆ ਬਾਤ ਹੈ। ਪ੍ਰੇਮ ਦੀ ਇਮਾਨਦਾਰੀ ਤੇ ਲੱਖਣ ਦਾ ਜਿਹੜੇ ਮਤਲਬ ਲੱਖਾਂ ਲੋਕਾਂ ਦਾ ਨਾ ਉਸਦੀ ਓਨੈਸਟੀ ਨੇ ਜਿਹੜਾ ਦਿਲ ਜਿੱਤਿਆ ਸੀਗਾ, ਗੱਲ ਹੀ ਬਣ ਗਈ ਸੀ।
0: ਕਿਉਂਕਿ ਅਸੀਂ ਅਕਸਰ ਪਿਆਰ ਨੂੰ ਅੱਖਾਂ ਨਾਲ ਦੇਖਦੇ ਹਾਂ, ਪਰ ਉਹਨੇ ਮਨ ਦੀਆਂ ਨਜ਼ਰਾਂ ਨਾਲ ਪੂਨਮ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਕਿ ਫਿਲਮ ਸੁਪਰ ਡੁਪਰ ਹਿੱਟ ਬਣ ਗਈ। ਅਤੇ ਦੋਸਤੋ, ਫਿਰ ਇਹ ਚੀਜ਼ ਸਾਨੂੰ ਸਿਖਾਉਂਦੀ ਹੈ ਕਿ ਜੋ ਖੂਬਸੂਰਤੀ ਹੁੰਦੀ ਹੈ ਨਾ, ਉਹ ਹਮੇਸ਼ਾ ਬਾਹਰਲੀ ਨਹੀਂ ਅੰਦਰਲੀ ਦੇਖਣੀ ਚਾਹੀਦੀ ਹੈ।
1: ਬਿਲਕੁਲ, ਕਹਿੰਦੇ ਨੇ ਨਾ, ਇਨਰ ਬਿਊਟੀ ਐਜ਼ ਵੈਲ ਐਜ਼ ਆਊਟਰ ਬਿਊਟੀ ਅਟਰੈਕਟਸ ਵਨ ਐਂਡ ਆਲ। ਇਹਦੇ 'ਚ ਪੂਰੀ ਗੱਲ ਜਿਹੜੀ ਟੁਕਵੀਂ ਕਰ ਰਹੀ ਹੈ।
0: ਜੇ ਤੁਸੀਂ ਫਿਲਮ ਨਹੀਂ ਦੇਖੀ, ਫਿਰ ਸਮਝ ਲਓ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖਣੀ ਹੈ। ਕਿਉਂ ਰਿਤਿਕਾ?
1: ਬਿਲਕੁਲ, ਇਹ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤਾਂ ਸਭ ਤੋਂ ਜ਼ਿਆਦਾ ਫੇਮਸ ਮੂਵੀ ਰਹੀ ਹੈ, ਔਰ ਮੈਨੂੰ ਲੱਗਦਾ ਬੱਚਿਆਂ ਦੀ ਤਾਂ ਫੇਵਰੇਟ ਸੀ, ਅਤੇ ਜਿਨ੍ਹਾਂ ਨੇ ਨਹੀਂ ਸੁਣੀ, ਜਿਨ੍ਹਾਂ ਨੇ ਨਹੀਂ ਦੇਖੀ ਮੂਵੀ, ਸਾਡੇ ਸਪੈਸ਼ਲ ਯੂਥਸ ਨੇ, ਉਹ ਜ਼ਰੂਰ ਦੇਖਣ।

0: ਜੀ ਦੋਸਤੋ, ਸੈਗਮੈਂਟ ਸ਼ੁਰੂ ਹੋ ਗਿਆ ਜੀ ਹੁਣ ਯੁਵਾਣੀ ਟੂਰਸ ਐਂਡ ਟਰੈਵਲਸ 'ਤੇ। ਜਿੱਦਾਂ ਕਿ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਗੱਲ ਕਰਾਂਗੇ ਜੋ ਤੁਹਾਡੀ ਟੂਰਿੰਗ ਜਰਨੀਜ਼ ਰਹੀਆਂ ਆ, ਜੋ ਤੁਹਾਡਾ ਟੂਰਿੰਗ ਦਾ ਸਫ਼ਰ ਰਿਹਾ ਉਹਦੇ ਬਾਰੇ, ਤਾਂ ਸਾਡੇ ਨਾਲ ਇੱਕ ਲਿਸਨਰ ਜੁੜ ਚੁੱਕੇ ਨੇ, ਤਾਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ।
1: ਹੈਲੋ।
2: ਹੈਲੋ ਮੈਡਮ, ਨਮਸਕਾਰ ਜੀ।
1: ਨਮਸਕਾਰ, ਕੀ ਨਾਮ ਹੈ ਤੁਹਾਡਾ ਅਤੇ ਕਿੱਥੋਂ ਗੱਲ ਕਰ ਰਹੇ ਹੋ? ਆਕਾਸ਼ਵਾਣੀ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ
2: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਤੁਸੀਂ,
1: ਬਹੁਤ ਬਹੁਤ ਸ਼ੁਕਰੀਆ।
2: ਬਾਰੇ ਤੁਸੀਂ ਬਹੁਤ ਗੱਲਾਂ ਦੱਸੀਆਂ,
1: ਬਹੁਤ
2: ਸਾਡੀ ਨੌਲੇਜ ਵਿੱਚ ਵਾਧਾ ਹੋਇਆ।
1: ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਤੁਸੀਂ ਅੱਜ ਫਿਰ ਇੱਕ ਮੂਵੀ ਵੀ ਦੇਖ ਹੀ ਲਓਗੇ।
2: ਹਾਂਜੀ ਹਾਂਜੀ।
1: ਤੇ ਫਿਰ ਕਿਹੜੀ ਜਗ੍ਹਾ ਘੁਮਾਉਣਾ ਚਾਹੁੰਦੇ ਹੋ ਸਾਨੂੰ ਅੱਜ ਦੇ ਦਿਨ?
2: ਅੱਜ ਤੁਹਾਨੂੰ ਘੁਮਾਉਣਾ ਚਾਹੁੰਦੇ ਹਾਂ ਮਾਤਾ ਸ਼੍ਰੀ ਨੈਣਾ ਦੇਵੀ।
1: ਮਾਤਾ ਸ਼੍ਰੀ ਨੈਣਾ ਦੇਵੀ, ਤੇ ਫਿਰ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਤੁਸੀਂ ਜਦੋਂ ਗਏ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈ ਉੱਥੇ ਦਾ?
2: ਐਕਸਪੀਰੀਅੰਸ ਬਹੁਤ ਵਧੀਆ ਜੀ, ਪਾਉਣ ਪਾਣੀ ਬਹੁਤ ਵਧੀਆ। ਉੱਥੇ ਰਸਤੇ ਵਿੱਚ ਆਨੰਦਪੁਰ ਸਾਹਿਬ ਵੀ ਆਉਂਦਾ, ਉੱਥੇ ਵੀ ਆਪਾਂ ਘੁੰਮ ਫਿਰ ਸਕਦੇ ਹਾਂ।
1: ਕੀ ਬਾਤ ਹੈ।
2: ਤੇ ਰੋਟੀ ਪਾਣੀ ਦਾ ਫੋਰਾ ਗੁਰਦੁਆਰਾ ਸਾਹਿਬ 'ਚ ਬੜਾ ਵਧੀਆ ਅਰੇਂਜਮੈਂਟ ਹੈ।
1: ਠੀਕ ਹੈ ਜੀ।
2: ਤੇ ਹੁਣ ਤਾਂ ਅੱਜ ਕੱਲ੍ਹ ਤਾਂ ਸਾਧਨ ਹੀ ਬਹੁਤ ਹੋ ਗਏ, ਜਾਣ ਦੇ ਚਾਹੇ ਟ੍ਰੇਨ ਰਾਹੀਂ ਜਾਓ, ਚਾਹੇ ਤੁਸੀਂ ਬੱਸ ਰਾਹੀਂ ਜਾਓ, ਚਾਹੇ ਆਪਣੇ ਕਨਵੈਂਸ ਵਿੱਚ ਜਾਓ।
1: ਕਿਆ ਬਾਤ ਹੈ। ਤੇ ਇਹ ਤਾਂ ਤੁਸੀਂ ਗੱਲ ਕਰਤੀ ਹੋ ਉੱਥੇ ਦੇ ਖਾਣ ਪੀਣ ਦੇ ਬਾਰੇ, ਹੈ ਨਾ? ਅਤੇ ਤੁਸੀਂ ਉੱਥੇ ਦੀ ਜਰਨੀ ਦੀ ਆਪਣੀ ਮਤਲਬ ਡਿਸਕਸ਼ਨ ਕਰ ਰਹੇ ਹੋ ਕਿ ਤੁਹਾਨੂੰ ਬੜਾ ਵਧੀਆ ਲੱਗਾ ਉੱਥੇ ਜਾ ਕੇ, ਅਤੇ ਖਾਣਾ ਪੀਣ ਦਾ ਪ੍ਰਬੰਧ ਜਿਹੜਾ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ। ਅਤੇ ਫਿਰ ਮਤਲਬ ਜਿੱਦਾਂ ਹੁਣ ਮੈਂ ਤਾਂ ਕੁੜੀ ਹਾਂ ਨਾ, ਤਾਂ ਫਿਰ ਮੈਨੂੰ ਸ਼ੋਪਿੰਗ ਦਾ ਬਹੁਤ ਸ਼ੌਂਕ ਹੁੰਦਾ, ਮੈਨੂੰ ਇਹ ਦੱਸੋਗੇ ਕਿ ਉੱਥੇ ਸ਼ੋਪਿੰਗ ਲਈ ਕੀ ਕੀ ਚੀਜ਼ਾਂ ਅਵੇਲੇਬਲ ਨੇ?
2: ਸ਼ੋਪਿੰਗ ਦੇ ਵਿੱਚ ਉੱਥੇ ਅਟਾਰੀ ਬਾਜ਼ਾਰ ਹੈ ਜੀ ਆਨੰਦਪੁਰ ਸਾਹਿਬ ਦੇ ਵਿੱਚ।
1: ਕਿਆ ਬਾਤ ਹੈ।
2: ਉੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਮੂਹਰੇ ਵੀ ਦੁਕਾਨਾਂ ਹੈਗੀਆਂ।
1: ਅੱਛਾ, ਮਤਲਬ ਉੱਥੇ ਮੇਰਾ ਸਰ ਜਾਏਗਾ ਅਗਰ ਮੈਂ ਜਾਣਾ ਚਾਹਾਂ?
2: ਹਾਂਜੀ ਹਾਂਜੀ।
1: ਕਿਆ ਬਾਤ ਹੈ। ਤੇ ਸ਼ਿਵਮ, ਫਿਰ ਤੁਹਾਡੇ ਲਈ ਵੀ ਕੁਛ ਨਾ ਕੁਛ ਖਾਸ ਮਿਲੇ ਜਾਏਗਾ ਉੱਥੇ?
0: ਬਈ, ਤੁਹਾਡੇ ਲਈ ਮਿਲੇ ਨਾ ਮਿਲੇ, ਮੇਰੇ ਲਈ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਫਿਰ ਮੈਂ ਜੇ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਜੇ ਅਸੀਂ ਘੁੰਮ ਰਹੇ ਹਾਂ, ਤਾਂ ਫਿਰ ਮੇਰਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ।
1: ਬਿਲਕੁਲ। ਤੇ ਫਿਰ ਸਰ ਤੁਹਾਨੂੰ ਪੁੱਛ ਲੈਂਦੇ ਹਾਂ ਤੁਸੀਂ ਕੀ ਕੀ ਲਿਆ?
2: ਮਾਤਾ ਦਾ ਆਮ ਪਾਪੜ ਲਿਆਓ ਜੀ ਉੱਥੇ।
0: ਬਹੁਤ ਵਧੀਆ ਰਜੇਸ਼ ਜੀ, ਤੁਸੀਂ ਤਾਂ ਮੇਰੇ ਦਿਲ ਦੀ ਚੀਜ਼ਾਂ ਜੋ ਹੈ ਨਾ ਉਹ ਦੱਸ ਰਹੇ ਹੋ। ਰਜੇਸ਼ ਜੀ, ਇਹ ਦੱਸੋ ਕਿ ਤੁਸੀਂ ਲੰਗਰ ਖਾਧਾ, ਲੰਗਰ ਦੇ ਵਿੱਚ ਸੀਗਾ ਕੀ ਕੀ, ਇਹ ਵੀ ਦੱਸ ਦਿਓ।
2: ਲੰਗਰ ਦੇ ਵਿੱਚ ਚਾਹ, ਰੋਟੀਆਂ, ਦਾਲ, ਉੱਥੇ ਜਿਹੜਾ ਮਾਤਾ ਨੈਣਾ ਦੇਵੀ ਦੀ ਮੰਦਰ ਗੁਫਾ ਦੇ ਕੋਲੇ ਆ, ਲੰਗਰ ਭਵਨ ਬਣਿਆ ਉੱਥੇ, ਚਾਵਲ ਕੜੀ।
0: ਓਏ ਹੋਏ, ਕੜੀ ਚਾਵਲ ਤਾਂ ਮੇਰੇ ਫੇਵਰੇਟ ਆ ਰਜੇਸ਼ ਜੀ।
1: ਤੇ ਇਹਨਾਂ ਨੇ ਜਦੋਂ ਨਾਮ ਲਿਆ ਨਾ ਦਾਲ, ਤੇ ਤੁਹਾਨੂੰ ਪਤਾ ਲੰਗਰ ਵਰਗੀ ਦਾਲ ਤਾਂ ਪੂਰੇ ਪੰਜਾਬ ਦੀ ਸ਼ਾਨ ਹੈ, ਤੇ ਮੈਨੂੰ ਤਾਂ ਹੁਣ ਸੁਣ ਕੇ ਮੂੰਹ ਚ ਪਾਣੀ ਆ ਰਿਹਾ।
0: ਰਜੇਸ਼ ਜੀ, ਤੁਸੀਂ ਸਾਡੇ ਲਈ ਮੁਸ਼ਕਿਲ ਕਰ ਦਿੰਦੇ ਹੋ, ਵਧੀਆ ਵਧੀਆ ਚੀਜ਼ਾਂ ਦੱਸ ਕੇ, ਫਿਰ ਅਸੀਂ ਕੀ ਕਰਿਆ ਕਰੀਏ, ਸਾਨੂੰ ਸਟੂਡੀਓ ਦੇ ਵਿੱਚ ਬੈਠੇ ਬੈਠੇ ਭੁੱਖ ਲੱਗ ਜਾਂਦੀ ਹੈ।
2: ਟਿੰਬਰ ਟ੍ਰੇਨ ਵੀ ਚੱਲ ਪਈ ਹੈ ਉੱਥੇ, ਝੂਲੇ ਰਾਹੀਂ ਵੀ ਆਪਾਂ 5 ਮਿੰਟ ਵਿੱਚ ਉੱਪਰ ਜਾ ਸਕਦੇ
1: ਹਾਂ। ਬਹੁਤ ਵਧੀਆ, ਇਹ ਤਾਂ ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਕੀਤੀ ਹੈ ਸ਼ੇਅਰ ਸਾਡੇ ਨਾਲ। ਤੇ ਫਿਰ ਸ਼ਿਵਾ, ਮੈਨੂੰ ਲੱਗਦਾ ਇਸ ਵਾਰ ਸਾਨੂੰ ਵੀ ਪੂਰੀ ਟੈਚੀ ਪੈਕ ਕਰਕੇ ਤਿਆਰੀ ਕਰ ਲੈਣੀ ਚਾਹੀਦੀ
0: ਹੈ। ਰਜੇਸ਼ ਜੀ ਨੇ ਸਾਨੂੰ ਬਿਲਕੁਲ ਦੱਸਿਆ ਕਿ ਅਸੀਂ ਕਿਸੇ ਵੀ ਸਾਧਨ ਰਾਹੀਂ ਜਾ ਸਕਦੇ ਹਾਂ, ਉੱਥੇ ਜਾ ਕੇ ਇੰਜੋਏ ਕਰ ਸਕਦੇ ਹਾਂ, ਲੰਗਰ ਛਕ ਸਕਦੇ ਹਾਂ,
2: ਧਾਰਮਿਕ ਯਾਤਰਾ ਯਾਤਰਾ ਹੋ ਜਾਂਦੀ
1: ਹੈ। ਬਿਲਕੁਲ। ਤੇ ਫਿਰ ਧਾਰਮਿਕ ਗੁਣਗਾਨ ਵੀ ਸੁਣਿਆ ਹੋਏਗਾ ਤੁਸੀਂ ਉੱਥੇ?
2: ਹਾਂਜੀ, ਉੱਥੇ ਪੇਟਾਂ ਚੱਲਦੀਆਂ ਰਹਿੰਦੀਆਂ, ਚੌਕੀ ਭਰਦੀ ਪੈਂਦੀ ਹੈ, ਜੇ ਰਾਤ ਨੂੰ ਜਾਓ ਮੰਦਿਰ ਦੇ ਬਾਹਰ ਬੈਠ ਜਾਂਦੇ ਆ।
1: ਮਤਲਬ

0: ਰੌਣਕ
1: ਪੂਰੀ ਹੁੰਦੀ ਹੈ।
0: ਹਾਂਜੀ,
1: ਕਿਆ ਬਾਤ ਹੈ। ਤੇ ਤੁਸੀਂ ਫਿਰ ਕਿਹੜਾ ਭਜਨ ਸਭ ਤੋਂ ਜ਼ਿਆਦਾ ਸੁਣਿਆ ਉੱਥੇ?
0: ਚਲੋ ਬੁਲਾਇਆ ਆਇਆ, ਮਾਤਾ ਨੇ ਬੁਲਾਇਆ।
1: ਕਿਆ ਬਾਤ ਹੈ, ਤੁਹਾਨੂੰ ਵੀ ਮਾਤਾ ਰਾਣੀ ਨੇ ਬੁਲਾਇਆ ਤੇ ਤੁਹਾਡੇ ਤੇ ਕਿਰਪਾ ਵੀ ਬੜੀ ਕੀਤੀ ਹੈ ਜੋ ਤੁਸੀਂ ਸਾਡੇ ਨਾਲ ਆਪਣੀ ਜਿਹੜੀ ਇੰਨੀ ਪਿਆਰੀ ਜਰਨੀ ਸ਼ੇਅਰ ਕੀਤੀ ਹੈ।
0: ਮੈਂ ਤਾਂ ਜੀ ਜਾਂਦਾ ਰਹਿੰਦਾ, ਮਹੀਨੇ 2 ਮਹੀਨੇ ਬਾਅਦ ਮੈਂ ਜਾਂਦਾ ਰਹਿੰਦਾ ਜੀ।
2: ਬਹੁਤ ਵਧੀਆ ਰਜੇਸ਼ ਜੀ, ਮੈਨੂੰ ਲੱਗਦਾ ਜਾਣਾ ਚਾਹੀਦਾ, ਭਗਤੀ ਦਾ ਅਹਿਸਾਸ ਪੂਰਾ ਪੂਰਾ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਆਪਣੀਆਂ ਯਾਦਾਂ ਸਾਂਝਾ ਕਰਨ ਲਈ, ਅਤੇ ਮੈਨੂੰ ਲੱਗਦਾ ਅੱਜ ਤਾਂ ਇਹ ਗੱਲਾਂ ਸੁਣ ਕੇ ਨਾ ਕਮਾਲ ਹੀ ਹੋ ਗਿਆ, ਕਮਾਲ ਹੀ ਹੋ ਗਿਆ।

0: ਜੀ ਦੋਸਤੋ, ਤੁਸੀਂ ਵੀ ਕਮਾਲ ਕਰੋ, ਤੁਸੀਂ ਵੀ ਕਾਲ ਕਰੋ ਸਾਨੂੰ 0818-3141-174 ਤੇ।
1: ਤੇ ਮੈਂ ਇੰਗਲਿਸ਼ 'ਚ ਅਨਾਊਂਸ ਕਰ ਦਿੰਦੀ ਹਾਂ ਜੀ, 0181234217 4। ਅਸੀਂ ਬੜੀ ਬੇਸਬਰੀ ਦੇ ਨਾਲ ਤੁਹਾਨੂੰ ਉਡੀਕ ਰਹੇ ਹਾਂ, ਤੁਸੀਂ ਜਲਦੀ ਜਲਦੀ ਕਾਲਸ ਕਰ ਦਿਓ।

0: ਤੇ ਫਿਰ ਸਾਡੇ ਲਿਸਨਰਸ ਨੇ ਵੀ ਕਮਾਲ ਕਰ ਦਿੱਤਾ ਹੈ ਕਿਉਂਕਿ ਇੱਕ ਹੋਰ ਲਿਸਨਰ ਸਾਡੇ ਨਾਲ ਜੁੜ ਗਏ ਨੇ। ਤੇ ਸ਼ਿਵਮ, ਚਲੋ ਫਿਰ ਪੁੱਛਦੇ ਹਾਂ ਅੱਜ ਕਿੱਥੇ ਘੁੰਮ ਕੇ ਆਏ ਨੇ ਇਸ ਵਾਰ ਉਹ।
1: ਜੀ ਬਿਲਕੁਲ। ਹੈਲੋ, ਹੈਲੋ ਜੀ, ਇਹ ਆਵਾਜ਼ ਕਿਉਂ ਨਹੀਂ ਆ ਰਹੀ? ਮੈਨੂੰ ਲੱਗਦਾ ਕੁਛ ਤਕਨੀਕੀ ਖਰਾਬੀ ਕਰਕੇ ਨਾ ਉਹ ਸਾਡੇ ਤੋਂ ਥੋੜ੍ਹਾ ਦੂਰ ਚੱਲ ਗਏ ਨੇ, ਪਰ ਕੋਈ ਗੱਲ ਨਹੀਂ।
0: ਇੱਕ ਵਾਰ ਹੈਲੋ
1: ਹੈਲੋ, ਮੈਨੂੰ ਲੱਗਦਾ ਉਹਨਾਂ ਦਾ ਫੋਨ ਕੱਟ ਹੋ ਗਿਆ। ਕੋਈ ਗੱਲ ਨਹੀਂ, ਮੈਨੂੰ ਲੱਗਦਾ ਉਹ ਫਿਰ ਕਾਲ ਕਰ ਲੈਣਗੇ। ਅਸੀਂ ਇੱਥੇ ਹੀ ਹਾਂ ਜੀ, ਤੁਸੀਂ ਸਾਡੇ ਨਾਲ ਆਪਣੀ ਜਰਨੀ ਸਾਂਝੀ ਕਰ ਸਕਦੇ ਹੋ, ਅਤੇ ਬਸ ਫਿਰ ਬਣੇ ਰਹੋ।

0: ਜੀਦਾ ਤਾਂ ਪਤਾ ਨਹੀਂ, ਲੇਕਿਨ ਦੋਸਤੋ ਕਾਲ ਜ਼ਰੂਰ ਆ ਗਈ ਹੈ, ਤਾਂ ਫਿਰ ਕਾਲ ਆ ਗਈ ਹੈ ਤਾਂ ਫਿਰ ਗੱਲ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਿੱਥੇ ਘੁੰਮਾਉਣ ਲੈ ਕੇ ਜਾ ਰਹੇ ਹੈ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
1: ਰਜਿੰਦਰ ਸਿੰਘ ਬੋਲਦਾ, ਜ਼ਿਲ੍ਹਾ ਜਲੰਧਰ ਪਿੰਡ ਹੇਰਾ ਜੀ।
0: ਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅੱਜ ਕਿੱਥੇ ਲੈ ਕੇ ਚੱਲੇ ਹੋ ਜੀ ਸਾਨੂੰ?
1: ਅੱਜ ਜੀ ਆਪਣਾ ਆਪਣੇ ਪੰਜਾਬ ਦੇ ਮਹਾਨਗਰ ਲੁਧਿਆਣਾ ਜ਼ਿਲ੍ਹੇ ਜਾ ਰਹੇ ਜੀ।
0: ਬਹੁਤ ਵਧੀਆ ਜੀ, ਲੁਧਿਆਣੇ ਲੈ ਜਾਓ ਤੁਸੀਂ। ਲੁਧਿਆਣੇ ਦੱਸ ਦਿਓ ਕਿ ਕਿੱਥੇ ਕਿੱਥੇ ਜਾਈਏ, ਕਿੱਥੇ ਕਿੱਥੇ ਘੁੰਮੀਏ, ਕੀ ਕੀ ਖਾਈਏ, ਕਿੱਥੇ ਕਿੱਥੇ ਸ਼ੋਪਿੰਗ ਕਰੀਏ, ਸਾਰਾ ਕੁਝ ਦੱਸ ਦਿਓ ਅੱਜ।
1: ਸਾਰਾ ਕੁਝ ਦੱਸਦਾ ਜੀ ਸਰ ਜੀ। ਸਭ ਤੋਂ ਪਹਿਲਾਂ ਸਮਰਾਜ ਚੌਂਕ ਉੱਤਰ ਕੇ ਜੀ ਤੁਸੀਂ ਜਾਓ ਸ਼ਿੰਗਾਰ ਸਿਨੇਮੇ ਦੇ ਵਿੱਚ। ਮਿੰਨੀ ਸ਼ਿੰਗਾਰ, ਮਿੱਟੀ ਸ਼ਿੰਗਾਰ ਅਤੇ ਸ਼ਿੰਗਾਰ ਸਿਨੇਮਾ ਇੱਕੋ ਥੀਏਟਰ ਦੇ ਵਿੱਚ ਤਿੰਨ ਫਿਲਮਾਂ ਲੱਗਦੀਆਂ, ਉਹ ਦੇਖੋ ਸਭ ਤੋਂ ਪਹਿਲਾਂ ਜਾ ਕੇ ਜੀ। ਉਹ ਅਗਲੇ ਚੌਂਕ ਚੱਲ ਜਾਓ ਬਾਬਾ ਥਾਨ ਸਿੰਘ ਚੌਂਕ, ਉੱਥੇ ਜੀ ਛੋਲੇ ਪੂਰੀਆਂ ਇੰਨੇ ਮਸ਼ਹੂਰ ਆ ਜੀ, ਬਹੁਤ ਜ਼ਿਆਦਾ ਘੰਟੀ ਵਾਲੇ, ਉਹ ਖਾਓ ਜੀ।
0: ਸੱਚੀ ਤੁਸੀਂ ਥਕਾ ਹੀ ਦਿੱਤਾ ਮੈਨੂੰ, ਜਿੱਦਾਂ ਜਿੱਦਾਂ ਲੱਗ ਰਿਹਾ ਨੇ ਸਾਰੇ ਚੌਂਕਾਂ ਦੇ ਵਿੱਚ ਘੁੰਮਣਾ, ਸਮਰਾਲਾ ਚੌਂਕ, ਚੌੜਾ ਬਾਜ਼ਾਰ, ਮੈਨੂੰ ਲੱਗਦਾ ਥੋੜਾ ਜਿਹਾ ਥੱਕ ਜਾਵਾਂਗੇ। ਪਰ ਖਾਣ ਪੀਣ ਲਈ ਕਿੱਥੇ ਰੁਕੀਏ ਜੀ?
1: ਖਾਣ ਪੀਣ ਲਈ ਜੀ ਥਾਨ ਸਿੰਘ ਚੌਂਕ ਤੋਂ ਅੱਗੇ ਜੀ ਤਿੰਨ ਨੰਬਰ ਡਿਵੀਜ਼ਨ ਪੈਂਦਾ ਜੀ, ਉੱਥੇ ਆਪਾਂ ਕੁਲਫੀ ਕਹਿੰਦੇ, ਉੱਥੇ ਸਟਿੱਕ ਕਹਿ ਦਿੰਦੇ ਜੀ, ਬਹੁਤ ਵਧੀਆ ਟੇਸਟੀ ਹੁੰਦੀ ਜੀ, ਬਹੁਤ ਸਵਾਦ ਹੁੰਦੀ ਜੀ।
2: ਤੇ ਸ਼ੇਵਾ ਮੇਰੇ ਤਾਂ ਹੁਣੇ ਮੂੰਹ ਚ ਪਾਣੀ ਆਉਣ ਲੱਗ ਪਿਆ, ਮੇਰਾ ਦਿਲ ਕਰ ਰਿਹਾ ਅੱਜ ਹੀ ਚਲੇ ਜਾਂਦੇ ਲੁਧਿਆਣੇ।
0: ਤੇ ਖਾਸ ਕਰਕੇ ਉਸ ਸਟਿੱਕ ਖਾਣ, ਕਿਉਂਕਿ ਗਰਮੀ ਬਹੁਤ ਹੋ ਰਹੀ ਹੈ ਰਜਿੰਦਰ ਜੀ, ਤੇ ਮੈਨੂੰ ਲੱਗਦਾ ਇਹ ਸਟਿੱਕ ਖਾਣੀ ਪਏਗੀ ਫਿਰ
1: ਜੀ। ਸਰ ਜੀ ਬਹੁਤ ਸਵਾਦ ਹੁੰਦੀ ਹੈ ਜੀ।
0: ਓਏ ਓਏ, ਸਾਡੇ ਲਈ ਤੁਸੀਂ ਹੋਰ ਦਿੱਕਤ ਵਧਾ ਰਹੇ ਹੋ, ਤੁਸੀਂ ਦੱਸ ਰਹੇ ਹੋ ਸਵਾਦ ਹੁੰਦੀ ਹੈ, ਅਸੀਂ ਅਜੇ ਜਾ ਨਹੀਂ ਸਕਦੇ, ਸਾਡੀ ਲੱਗੀ ਹੈ ਜੀ ਡਿਊਟੀ। ਪਰ ਮੈਨੂੰ ਲੱਗਦਾ ਕਿ ਜਿੱਦਾਂ ਹੀ ਅਸੀਂ ਵਿਹਲੇ ਹੋਣਾ, ਅਸੀਂ ਲੁਧਿਆਣੇ ਜਾ ਕੇ ਸਟਿੱਕ ਜ਼ਰੂਰ ਖਾ ਕੇ ਆਉਣੀ।
1: 25 ਸਾਲ ਪਹਿਲਾਂ ਮੈਂ ਹੌਲੀ ਰਕਮ ਲੁਧਿਆਣੇ 'ਚ ਕਰਦਾ ਸੀ, ਅਸੀਂ ਤੁਰ ਕੇ ਸਾਰਾ ਘੁੰਮਿਆ ਹੋਇਆ ਲੁਧਿਆਣਾ ਜੀ।
0: ਬਹੁਤ ਵਧੀਆ, ਅਤੇ ਇਹੀ ਗੱਲ ਮੈਂ ਤੁਹਾਨੂੰ ਪੁੱਛਣ ਲੱਗਾ ਸੀਗਾ, ਕਿਉਂਕਿ ਰਿਤਿਕਾ ਨੂੰ ਸ਼ੋਪਿੰਗ ਦਾ ਬਹੁਤ ਸ਼ੌਂਕ ਹੈ, ਅਤੇ ਲੁਧਿਆਣਾ ਤਾਂ ਹੋਜਰੀ ਦਾ ਹੱਬ ਹੈ, ਅਤੇ ਫਿਰ ਕਿੱਥੋਂ ਜਾ ਕੇ ਹੋਜਰੀ ਦੀ ਸ਼ੋਪਿੰਗ ਕਰੀਏ?
1: ਹੌਜਰੀ ਦੀ ਸਰ ਜੀ ਤੁਸੀਂ ਚਲ ਜਾਓ ਚੌਰੇ ਬਾਜ਼ਾਰ, ਚਲ ਜਾਓ ਜਿੱਥੇ ਮਰਜ਼ੀ ਚਲ ਜਾਓ ਲੁਧਿਆਣਾ, ਜਿੱਥੇ ਮਰਜ਼ੀ ਚਲ ਜਾਓ ਸ਼ੋਪਿੰਗ ਸ਼ੋਪਿੰਗ ਆ ਹੌਜਰੀ ਦੀ।
2: ਬਸ ਫਿਰ ਮੈਂ ਤਾਂ ਕਹਿੰਦੀ ਹਾਂ ਕਿ ਮੈਂ ਅਗਰ ਉੱਥੇ ਖਾਲੀ ਹੱਥ ਵੀ ਗਈ ਤਾਂ ਮੈਂ ਪੂਰਾ ਬੈਗ ਭਰ ਕੇ ਲੈ ਕੇ ਆਊਂਗੀ ਆਪਣੇ ਲਈ ਸਮਾਨ ਦਾ ਸ਼ਿਵਮ।
1: ਹਾਂਜੀ, ਲੋਕਲ ਇੱਥੇ ਤੁਸੀਂ ਘੁਮਾਰ ਮੰਡੀ ਚਲ ਜਾਓ ਜੀ, ਉੱਥੋਂ ਏਸੀ ਮਾਰਕੀਟ ਚਲ ਜਾਓ, ਜੋ ਮਰਜ਼ੀ ਖਰੀਦੋ ਜੀ ਉਹਨਾਂ ਵਿੱਚ।
2: ਕਿਆ ਬਾਤ ਹੈ, ਤੁਸੀਂ ਤੇ ਮੇਰੇ ਨਾਲ ਮੇਰੇ ਮਤਲਬ ਦੀ ਬੜੀ ਅੱਛੀ ਇਨਫੋਰਮੇਸ਼ਨ ਸ਼ੇਅਰ ਕੀਤੀ, ਸਿਰਫ ਮੇਰੇ ਨਾਲ ਹੀ ਨਹੀਂ ਤੁਹਾਨੂੰ ਨਹੀਂ ਪਤਾ, ਤੁਸੀਂ ਸਾਡੇ ਲਿਸਨਰਸ ਦੇ ਵਿੱਚ ਜਿਹੜੇ ਜਿੰਨੀਆਂ ਵੀ ਕੁੜੀਆਂ ਹੋਣਗੀਆਂ ਨਾ, ਉਹਨਾਂ ਲਈ ਬੜੀ ਵਧੀਆ ਗੱਲ ਸ਼ੇਅਰ ਕਰ ਦਿੱਤੀ, ਤੇ ਉਹ ਵੀ ਤਿਆਰੀ ਕਰਨ ਵਾਲੀਆਂ ਨੇ ਪੂਰੀ ਪੂਰੀ।
0: ਬਿਲਕੁਲ ਬਿਲਕੁਲ,
1: ਪਤਾ
2: ਦੇਖੋ ਜੀ, ਕੁੜੀਆਂ ਨੂੰ ਤਾਂ ਜਿੰਨੇ ਮਰਜ਼ੀ ਸੂਟ ਲਿਆ ਦਿਓ, ਕੁੜੀਆਂ ਦਾ ਦਿਲ ਨਹੀਂ ਰੱਜਦਾ,
0: ਇਹਨਾਂ ਦਾ ਦਿਲ ਨਹੀਂ ਰੱਜਦਾ, ਪਰ ਸਾਡੀ ਜੇਬਾਂ ਖਾਲੀ ਹੋ ਜਾਂਦੀਆਂ, ਕਿਉਂ ਰਜਿੰਦਰ ਜੀ? ਰਜਿੰਦਰ ਜੀ, ਇਹ ਵੀ ਦੱਸੋ ਕਿ ਤੁਹਾਡੀ ਕਿਹੜੀ ਖਾਸ ਯਾਦ ਜੁੜੀ ਹੈ ਲੁਧਿਆਣੇ ਦੇ ਨਾਲ, ਜੋ ਤੁਹਾਨੂੰ ਲੁਧਿਆਣੇ ਨਾਲ ਆਪਣਾਪਨ ਮਹਿਸੂਸ ਕਰਾਉਂਦੀ ਹੈ?
1: ਲੁਧਿਆਣੇ ਜੀ ਤਾਂ ਮੇਰੇ ਨਾਨਕੇ ਆ ਪਹਿਲੀ ਗੱਲ
0: ਜੀ,
1: ਮੈਂ ਉੱਥੇ ਜਾਣਾ ਬਹੁਤ ਪਸੰਦ ਕਰਦਾ, ਦੂਸਰੀ ਗੱਲ ਜੀ ਘੁੰਮ ਕੇ ਅਸੀਂ ਪੈਦਲ ਘੁੰਮਿਆ ਹੋਇਆ ਸਾਰਾ ਜੀ,
0: ਬਹੁਤ ਵਧੀਆ,
1: ਸਭ ਤੋਂ ਵੱਡਾ ਦੁਸਹਿਰਾ ਆਪਣੇ ਲੁਧਿਆਣੇ ਦੇ ਵਿੱਚ ਲੱਗਦਾ ਜੀ, ਤ੍ਰੇਸੀ ਗਰਾਊਂਡ
0: ਜੀ,
1: ਬਹੁਤ ਵੱਡਾ। ਹਾਂਜੀ,
2: ਤੇ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਕਿ

0: ਦੱਸਿਆ ਕਿ ਲੁਧਿਆਣੇ ਨਾਲ ਤੁਹਾਡਾ ਇੰਨਾ ਹੈ ਨਾ ਬਚਪਨ ਤੁਹਾਡਾ ਉੱਥੇ ਬੀਤਿਆ, ਤੁਸੀਂ ਪੈਦਲ ਉੱਥੇ ਘੁੰਮਦੇ ਰਹੇ ਹੋ, ਅਤੇ ਨਾ ਇੱਕ ਜਿਹੜਾ ਸਕੂਨ ਹੁੰਦਾ ਨਾ ਕਿ ਆਪਣੇ ਘਰ ਆ ਕੇ ਸਕੂਨ ਆਉਂਦਾ, ਉਹੋ ਜਿਹਾ ਸਕੂਨ ਉਦੋਂ ਮਹਿਸੂਸ ਹੁੰਦਾ ਜਦੋਂ ਤੁਸੀਂ ਸਾਰੇ ਜਹਾਨ ਨੂੰ ਘੁੰਮ ਫਿਰ ਕੇ ਵਾਪਸ ਆਪਣੇ ਸ਼ਹਿਰ 'ਚ ਆਉਂਦੇ ਹਾਂ।
1: ਬਹੁਤ ਵਧੀਆ ਰਜਿੰਦਰ ਜੀ, ਅੱਜ ਗੱਲ ਕਰਕੇ ਬਹੁਤ ਵਧੀਆ ਲੱਗਾ, ਸਾਰੀਆਂ ਲੋਕੇਸ਼ਨਸ ਅਸੀਂ ਨੋਟ ਕਰ ਲਈਆਂ, ਖਾਸ ਕਰ ਉਸ ਚਿੱਕ ਵਾਲੀ ਤਾਂ ਮੈਂ ਨੋਟ ਕਰ ਹੀ ਲਈ ਹੈ, ਅਤੇ ਹੁਣ ਜਾ ਕੇ ਮੈਂ ਕੁਲਫੀ ਜ਼ਰੂਰ ਖਾਣੀ ਹੈ। ਅਤੇ ਤੁਸੀਂ ਵੀ ਜੋ ਹੈਗਾ ਉਹ ਪ੍ਰੋਗਰਾਮ ਯੁਵਾਣੀ ਸੁਣਦੇ ਰਿਹਾ ਕਰੋ ਅਤੇ ਗੱਲਬਾਤ ਕਰਦੇ ਰਿਹਾ ਕਰੋ, ਕਾਲ ਕਰਦੇ ਰਿਹਾ ਕਰੋ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ। ਅਤੇ ਦੋਸਤੋ ਤੁਸੀਂ ਵੀ ਜੁੜ ਸਕਦੇ ਹੋ, ਕੁਛ ਨਹੀਂ ਕਰਨਾ, ਬਸ ਕਾਲ ਹੀ ਤਾਂ ਕਰਨੀ ਹੈ 01-8-143-174,
0: ਅਤੇ ਮੈਂ ਇੰਗਲਿਸ਼ 'ਚ ਦੱਸ ਦਿੰਦੀ ਹਾਂ 01-8-1-2-3-4-2-1-7-4।
1: ਅਤੇ ਇੰਜੋਏ ਕਰੋ ਇਹ ਟਰੈਕ, ਅਤੇ ਟਰੈਕ ਹੈ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ, ਟਰੈਕ ਦਾ ਨਾਮ ਹੈ ਜੀ ਇਲਾਹੀ।

0: ਜੀ ਦੋਸਤੋ, ਵੈਲਕਮ ਬੈਕ। ਯੂ ਵਾਣੀ ਟੂਰਸ ਐਂਡ ਟਰੈਵਲ ਸੈਗਮੈਂਟ ਚੱਲ ਰਿਹਾ, ਮੇਰੇ ਨਾਲ ਆਰ ਜੇ ਸ਼ਿਵਮ ਤੇ
1: ਆਰ ਜੇ ਰਿਤਿਕਾ। ਤੇ ਦੋਸਤੋ, ਸਾਡੇ ਲਿਸਨਰਸ ਜਿਹੜੇ ਨੇ ਇੰਨੇ ਕੁ ਬੇਤਾਬ ਨੇ ਨਾ ਆਪਣੀ ਜਰਨੀ ਸ਼ੇਅਰ ਕਰਨ ਲਈ ਕਿ ਸਾਨੂੰ ਕਾਲਸ ਤੇ ਕਾਲਸ ਭਰ ਭਰ ਕੇ ਆ ਰਹੀ ਹੈ। ਕਿਉਂ ਸ਼ਿਵਮ?
0: ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਉਹਨਾਂ ਦੀ ਐਕਸਾਈਟਮੈਂਟ ਜੋ ਹੈ ਨਾ ਉਹ ਪ੍ਰੋਪਰ ਪਤਾ ਲੱਗ ਰਹੀ ਅੱਜ।
1: ਤੇ ਇੱਕ ਲਿਸਨਰ ਹੋਰ ਜੁੜ ਚੁੱਕੇ ਨੇ, ਤੇ ਚਲੋ ਆਓ ਉਹਨਾਂ ਦੀ ਜਰਨੀ ਬਾਰੇ ਪੁੱਛਦੇ ਹਾਂ ਕਿੱਥੇ ਘੁੰਮ ਕੇ ਆਏ ਨੇ ਫਿਰ।
2: ਹੈਲੋ
1: ਹੈਲੋ, ਨਮਸਕਾਰ ਸਰ।
2: ਹੋਲਡ ਕਰਦੇ ਸੀ ਕਾਲ?
1: ਨਹੀਂ ਸਰ।
2: ਹਾਂਜੀ ਹਾਂਜੀ,
1: ਹੈਲੋ, ਨਮਸਕਾਰ ਜੀ, ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਹੁਸ਼ਿਆਰਪੁਰ ਤੋਂ ਰਜਿੰਦਰ ਕੁਮਾਰ ਤੁਹਾਡਾ ਨਾਮ ਹੈ ਜੀ।
1: ਰਜਿੰਦਰ ਕੁਮਾਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ।
2: ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ ਮੈਡਮ ਜੀ।
1: ਤੇ ਫਿਰ ਕਿੱਥੇ ਘੁਮਾਉਣਾ ਚਾਹੁੰਦੇ ਹੋ ਸਾਡੇ ਸਰੋਤਿਆਂ ਨੂੰ ਤੇ ਸਾਨੂੰ?
2: ਮੈਡਮ ਜੀ, ਚਿੰਤਪੁਰਨੀ ਮਾਤਾ ਜੀ ਦੇ ਅਸੀਂ ਗਏ ਸੀ ਮੰਗਲਵਾਰ।
1: ਕਿਆ ਬਾਤ ਹੈ, ਇਹ ਤਾਂ ਫਿਰ ਬਹੁਤ ਹੀ ਅੱਛੀ ਜਗ੍ਹਾ ਸਾਨੂੰ ਦੱਸ ਦਿੱਤੀ। ਤੇ ਆਪਾਂ ਹੁਣੇ ਗਾਣਾ ਵੀ ਪਹਾੜਾਂ ਨਾਲ ਰਿਲੇਟਡ ਸੁਣ ਰਹੇ ਸੀ, ਹੈ ਨਾ ਸ਼ਿਵਮ
0: ਜੀ? ਬਿਲਕੁਲ, ਮੈਨੂੰ ਲੱਗਦਾ ਪਹਾੜਾਂ ਦੇ ਵਿੱਚ ਹੀ ਸਾਨੂੰ ਲੈ ਗਈ ਹੈ ਤੇ ਭਗਤੀ ਦੇ ਵਿੱਚ ਵੀ ਲੈ ਕੇ ਜਾ ਰਹੇ ਹੈ, ਤੇ ਫਿਰ ਪੁੱਛ ਲੈਂਦੇ ਹਾਂ ਇਹਨਾਂ ਦੀ ਭਗਤੀ ਦੀ ਜਰਨੀ ਕਿੱਦਾਂ ਦੀ ਰਹੀ।
1: ਬਿਲਕੁਲ, ਤੇ ਫਿਰ ਦੱਸ ਦਿਓ ਸਾਨੂੰ ਕਿ ਕਿਵੇਂ ਦਾ ਐਕਸਪੀਰੀਅੰਸ ਸੀਗਾ ਉੱਥੇ ਦਾ।
2: ਮੈਡਮ ਜੀ, ਬਹੁਤ ਵਧੀਆ ਸੀਗਾ ਜੀ।
1: ਜੀ,
2: ਘੁੰਮ ਕੇ ਬਹੁਤ ਅੱਛਾ ਲੱਗਾ, ਮਨ ਨੂੰ ਸ਼ਾਂਤੀ ਮਿਲੀ, ਮੌਸਮ ਵੀ ਵਧੀਆ ਹੈ, ਇੱਥੇ ਗਰਮੀ ਹੈ, ਉੱਥੇ ਥੋੜਾ ਠੰਡਾ ਮੌਸਮ ਆ।
0: ਤੇ ਰਜਿੰਦਰ ਜੀ, ਰਸ਼ ਕਿੰਨਾ ਕੁ ਸੀ?
2: ਰਸ਼ ਠੀਕ ਸੀਗਾ ਜੀ, ਕੋਈ ਅੱਧਾ ਕੁ ਘੰਟੇ ਚ ਦਰਸ਼ਨ ਹੋ ਗਏ ਮਹਾਮਾਈ ਦੇ, ਇਹਦਾ ਉਦਾਂ ਰਸ਼ ਬਹੁਤ ਹੁੰਦਾ ਜੀ ਉੱਥੇ।
0: ਤੇ ਖੁੱਲੇ ਦਰਸ਼ਨ ਹੋਏ ਜੀ?
2: ਬਹੁਤ ਵਧੀਆ ਜੀ, ਬਹੁਤ ਵਧੀਆ।
1: ਤੇ ਰਜਿੰਦਰ ਜੀ, ਇੱਕ ਚੀਜ਼ ਉੱਥੇ ਇੱਦਾਂ ਹੁੰਦੀ ਹੈ, ਉੱਥੇ ਜਦੋਂ ਮਤਲਬ ਜਿਹੜੇ ਯਾਤਰੀ ਹੁੰਦੇ ਨੇ ਜਦੋਂ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਜਾਂਦੇ ਨੇ, ਮੈਂ ਇਹ ਚੀਜ਼ ਬੜੀ ਨੋਟਿਸ ਕੀਤੀ, ਉਹ ਜਾਂਦੇ ਜਾਂਦੇ ਮਾਤਾ ਰਾਣੀ ਦੇ ਜੈਕਾਰੇ ਲਾਉਂਦੇ ਨੇ ਖੁੱਲ੍ਹ ਕੇ ਅਤੇ ਗੁਣਗਾਨ ਕਰਦੇ ਜਾਂਦੇ ਨੇ। ਤੁਹਾਡੇ ਵਾਰੀ ਇੱਦਾਂ ਦਾ ਐਕਸਪੀਰੀਅੰਸ ਸੀਗਾ ਉੱਥੇ, ਤੁਸੀਂ ਇੱਦਾਂ ਦੀ ਚੀਜ਼ ਮਹਿਸੂਸ ਕੀਤੀ?
2: ਦੇਖੋ ਜੀ, ਉੱਥੇ ਜਾ ਕੇ ਜਿਹੜੀ ਇਹੀ ਸਾਡੀ ਮਨ ਦੀ ਸ਼ਰਧਾ ਹੁੰਦੀ ਜੀ,
1: ਜਿਹੜੀ
2: ਆਪਾਂ ਮਹਾਮਾਈ ਦਾ ਗੁਣਗਾਨ ਕਰਦੇ ਹਾਂ, ਜੈਕਾਰੇ ਲਾਉਂਦੇ ਹਾਂ, ਇਹੀ ਸ਼ਰਧਾ ਆ ਮਹਾਮਾਈ ਦੇ ਚਰਨਾਂ ਵਿੱਚ ਹੁੰਦੀ ਹੈ ਜੀ, ਬਾਕੀ ਦਾ ਤੁਹਾਨੂੰ ਪਤਾ ਹੀ ਆ।
1: ਤੇ ਫਿਰ ਤੁਸੀਂ ਵੀ ਜੈਕਾਰੇ ਲਗਾਏ ਸੀ ਉੱਥੇ?
2: ਹਾਂਜੀ, ਬਹੁਤ ਲਗਾਏ ਜੀ ਮਹਾਮਾਈ ਦੀ ਕਿਰਪਾ ਨਾਲ।
1: ਕਿਆ ਬਾਤ ਹੈ, ਫਿਰ ਇੱਥੋਂ ਪਤਾ ਲੱਗਦਾ ਕਿ ਤੁਹਾਡੇ ਤੇ ਮਹਾਮਾਈ ਦੀ ਪੂਰਨ ਕਿਰਪਾ ਹੈ।
0: ਤੇ ਰਜਿੰਦਰ ਜੀ, ਮੈਂ ਦਰਸ਼ਨ ਕਰਨ ਤਾਂ ਜਾਣਾ ਹੀ ਆ, ਇੱਕ ਚੀਜ਼ ਜੋ ਜੀ
1: ਜੀ
2: ਸਭ ਆਪਣੇ ਆਪਣੇ ਪਰਿਵਾਰਾਂ 'ਚ ਪੁੱਛ ਲੈਣ।
1: ਹਾਂਜੀ, ਤੇ ਰਜਿੰਦਰ ਜੀ, ਸ਼ਿਵਮ ਪੁੱਛ ਕਹਿਣਾ ਚਾਹ ਰਹੇ ਸੀਗੇ, ਬੜੀ ਐਕਸਾਈਟਿਡ ਹੋ ਕੇ ਉਹਨਾਂ ਨੇ ਗੱਲ ਕਰਨੀ ਸੀ ਤੁਹਾਡੇ ਨਾਲ। ਕਿਹੜੀ ਗੱਲ ਕਰ ਰਹੇ ਸੀ ਸ਼ਿਵਮ?
0: ਇਹੀ ਕਹਿ ਰਿਹਾ ਸੀ ਰਜਿੰਦਰ ਜੀ ਨੂੰ ਕਿ ਮੈਂ ਅਕਸਰ ਜਾਂਦਾ ਹਾਂ ਚਿੰਤਪੁਰਨੀ, ਮੈਂ ਦਰਸ਼ਨ ਕਰਨ ਤਾਂ ਜਾਂਦਾ ਹੀ ਹਾਂ, ਪਰ ਉੱਥੇ ਦਾ ਹਲਵਾ ਰਜਿੰਦਰ ਜੀ, ਓਏ ਹੋਏ ਹੋਏ!
2: ਹਾਂਜੀ ਹਾਂਜੀ,
0: ਤੁਸੀਂ ਖਾਧਾ ਸੀ?
2: ਉਹ ਮਹਾਮਾਈ ਦੀ ਮਿਹਰ ਹੁੰਦੀ ਜੀ, ਪ੍ਰਸ਼ਾਦ ਬਹੁਤ ਸਵਾਦਿਸ਼ਟ ਹੁੰਦਾ ਜੀ ਉਹ।
1: ਇੱਥੇ ਮੈਂ ਇੱਕ ਆਪਣੀ ਵੀ ਬਚਪਨ ਦੀ ਯਾਦ ਸਾਂਝੀ ਕਰਾਂ ਸ਼ਿਵਮ।
0: ਬਿਲਕੁਲ ਜੀ,
1: ਮੈਂ ਨਾ ਜਦੋਂ ਬਚਪਨ 'ਚ ਜਾਂਦੀ ਹੁੰਦੀ ਸੀ ਨਾ ਰਜਿੰਦਰ ਜੀ, ਉੱਥੇ ਪਤਾ ਕੀ ਹੁੰਦਾ ਸੀਗਾ, ਮੈਂ ਛੋਟੀ ਹੁੰਦੀ ਸੀਗੀ ਤੇ ਉੱਥੇ ਕੰਜਕਾਂ ਮਿਲਦੀਆਂ ਹੁੰਦੀਆਂ ਸੀਗੀਆਂ, ਤੇ ਉਹ ਜਿਹੜਾ ਮਤਲਬ ਮੈਨੂੰ ਇੰਨੀ ਐਕਸਾਈਟਮੈਂਟ ਹੁੰਦੀ ਸੀਗੀ ਕਿ ਮਤਲਬ ਅਸੀਂ ਨਾ ਮਤਲਬ ਉੱਥੇ ਬੈਠਦੇ ਸੀਗੇ ਮਾਤਾ ਰਾਣੀ ਦੇ ਦਰਬਾਰ 'ਚ, ਤੇ ਸ਼ਿਵਮ ਉੱਥੋਂ ਇੰਨਾ ਕੁਛ ਸਾਨੂੰ ਮਤਲਬ ਕੋਈ ਕਦੀ ਲੈ ਕੇ ਜਾ ਰਿਹਾ ਕੰਜਕਾਂ ਲੈ ਕੇ ਦੇਣ ਲਈ, ਕਦੀ ਕੋਈ ਦੇ ਰਿਹਾ, ਤੇ ਸ਼ਿਵ ਰਜਿੰਦਰ ਜੀ ਤੁਸੀਂ ਵੀ ਇੱਦਾਂ ਕਰਕੇ ਆਇਓ ਫਿਰ ਉੱਥੇ?
2: ਨਹੀਂ ਜੀ, ਐਵੇਂ ਨੀ, ਝੂਠ ਨੀ ਬੋਲਣਾ, ਨਹੀਂ ਅਸੀਂ ਸਿਰਫ ਮੱਥਾ ਟੇਕ ਕੇ ਆ ਗਏ ਮਹਾਮਾਈ ਦੇ ਦਰਸ਼ਨ ਕੀਤੇ।
1: ਅੱਛਾ ਜੀ,
2: ਜਿਹਦਾ ਕਿਸੇ ਦੇ ਸੁੱਖ ਸੁੱਖੀ ਹੁੰਦੀ ਆ, ਕੰਜਕਾਂ ਬਿਠਾਉਣ ਦੀ
1: ਹੋ
2: ਜਾਂਦੀ, ਉਹ ਕਰਦੇ ਆ ਜੀ
1: ਜੀ,
2: ਆਪਣੇ ਘਰਾਂ 'ਚ ਕਰ ਲੈਂਦੇ ਕਿ ਉੱਥੇ ਜਾ ਕੇ ਸੁੱਖ ਲੈਂਦੇ ਆ ਜਿੱਦਾਂ।
1: ਹਾਂਜੀ, ਘੁੰਮ ਸਕਦੇ ਆ।
2: ਜਵਾਲਾ ਜੀ ਮਾਤਾ ਜੀ ਦਾ ਮੰਦਿਰ ਹੈਗਾ,

0: ਉੱਪਰ ਕਾਂਗੜੇ ਵਾਲੀ ਮਾਤਾ ਜੀ ਦਾ ਮੰਦਿਰ ਹੈਗਾ, ਲੇਕਿਨ ਇਹ ਨੀਅਰ ਸਹੀ ਹੈ ਜੀ।
1: ਠੀਕ ਹੈ ਜੀ,
0: ਜ਼ਿਆਦਾ ਲੋਕੀ ਇਸ ਤਰ੍ਹਾਂ ਜਾਂਦੇ ਅੱਗੇ ਫਿਰ ਥੋੜਾ ਸਫ਼ਰ ਲੰਬਾ ਹੋ ਜਾਂਦਾ, ਪਹਾੜੀ ਏਰੀਆ ਜ਼ਿਆਦਾ।
2: ਬਹੁਤ ਵਧੀਆ, ਤੁਹਾਡੀ ਇਹ ਜਰਨੀ ਇੱਦਾਂ ਹੀ ਚੱਲਦੀ ਰਹੇ, ਭਗਤੀ ਦੇ ਰਾਹ ਤੁਸੀਂ ਇੱਦਾਂ ਹੀ ਚੱਲਦੇ ਰਹੋ ਤੇ ਮੁਸ਼ਕਲਾਂ ਤੁਹਾਡੀਆਂ ਆਸਾਨ ਹੁੰਦੀਆਂ ਰਹਿਣ, ਤੇ ਪ੍ਰੋਗਰਾਮ ਯੁਵਾਣੀ ਸੁਣਦੇ ਹੋ?
0: ਹਾਂਜੀ ਹਾਂਜੀ ਸਰ, ਮੈਂ ਗੱਡੀ ਡਰਾਈਵਰੀ ਕਰਦਾ।
1: ਹਾਂਜੀ,
0: ਜਦੋਂ ਫ੍ਰੀ ਟਾਈਮ ਹੁੰਦਾ ਉਹੀ ਸੁਣੀਦਾ ਜੀ, ਇਸੇ ਨੇ ਟਾਈਮ ਪਾਸ ਹੁੰਦਾ ਸਾਡਾ ਜੀ।
1: ਤੇ ਫਿਰ ਇੰਜੋਏ ਕਰਦੇ ਹੋ ਪੂਰਾ ਪੂਰਾ ਪ੍ਰੋਗਰਾਮ ਨੂੰ?
0: ਬਿਲਕੁਲ ਜੀ, ਬਿਲਕੁਲ ਪੂਰਾ ਇੰਜੋਏ ਕਰੀਦਾ। ਹੁਣ ਵੀ ਮੈਂ ਗੱਡੀ ਚਲਾ ਕੇ ਬੈਠਾ, ਮੈਂ ਚਲੋ ਮੈਂ ਕਾਲ ਕਰਕੇ ਦੇਖੋ ਲੱਗ ਗਈ ਜੀ।
1: ਕਿਆ ਬਾਤ,
2: ਲੱਗਣੀ ਸੀ ਅੱਜ ਤਾਂ ਫਿਰ ਚਿੰਤਪੁਰਨੀ ਤੁਸੀਂ ਘੁਮਾਉਣਾ ਸੀ ਤੇ ਕਿੱਦਾਂ ਨਹੀਂ ਲੱਗਣੀ ਸੀ, ਬਸ ਇੱਦਾਂ ਹੀ ਪ੍ਰੋਗਰਾਮ ਸੁਣਦੇ ਰਿਹਾ ਕਰੋ, ਜੁੜਦੇ ਰਿਹਾ ਕਰੋ।
1: ਜ਼ਰੂਰ।

0: ਦੋਸਤੋ ਤੁਸੀਂ ਇੰਜੋਏ ਕੀਤਾ ਪ੍ਰੋਗਰਾਮ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ
1: ਤੇ ਆਰਜੇ ਰਿਤਿਕਾ ਦੇ ਨਾਲ। ਉਮੀਦ ਕਰਦੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ ਤੇ ਹੁਣ ਸਾਨੂੰ ਦਿਓ ਇਜਾਜ਼ਤ। ਨਮਸਕਾਰ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਤੁਸੀਂ ਹੁਣੇ ਪਿਆਰਾ ਜਿਹਾ ਗਾਣਾ ਸੁਣਿਆ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਵਿੱਚ, ਜ਼ਿੰਦਗੀ ਹੱਸਣੇ ਗਾਣੇ ਕੇ ਲੀਏ ਹੈ ਜ਼ਿੰਦਗੀ। ਉਹ ਕਹਿੰਦੇ ਨਾ ਜਿੱਥੇ ਹੱਕ ਨਾ ਮਿਲੇ ਉੱਥੇ ਲੂਟ ਸਹੀ, ਜਹਾਂ ਜਿੱਥੇ ਸੱਚ ਨਾ ਮਿਲੇ ਉੱਥੇ ਝੂਠ ਸਹੀ। ਜਿੱਥੇ ਹੱਕ ਨਾ ਮਿਲੇ ਉੱਥੇ ਲੂਟ ਸਹੀ, ਜਿੱਥੇ ਹੱਕ ਨਾ ਮਿਲੇ ਉੱਥੇ, ਜਿੱਥੇ ਸੱਚ ਨਾ ਚੱਲੇ ਉੱਥੇ ਝੂਠ ਸਹੀ। ਦੋਸਤੋ ਗੱਲ ਕਰਦੇ ਹਾਂ, ਸ਼ੁਰੂਆਤ ਕਰਦੇ, ਜ਼ਮੀਰ ਹੈ ਕਿ ਦੋਸਤੋ ਦੁਨੀਆਂ 'ਚ ਨਾ ਦੋ ਅਦਾਲਤਾਂ ਹੁੰਦੀਆਂ ਨੇ, ਇੱਕ ਬਾਹਰ ਦੀ ਜਿੱਥੇ ਜੱਜ ਵਕੀਲ ਕਾਨੂੰਨ ਹੁੰਦੇ ਨੇ, ਦੂਜੀ ਅੰਦਰ ਦੀ ਜਿੱਥੇ ਨਾ ਕੋਈ ਵਕੀਲ ਨਾ ਕੋਈ ਗਵਾਹ, ਸਿਰਫ ਤੂੰ ਅਤੇ ਤੇਰਾ ਜ਼ਮੀਰ ਹੁੰਦਾ ਹੈ। ਪੰਜਾਬੀ ਦਾ ਸ਼ਬਦ ਜ਼ਮੀਰ ਅਰਬੀ ਲਫ਼ਜ਼ ਜ਼ਮੀਰ ਤੋਂ ਬਣਿਆ ਆਇਆ ਹੈ, ਜਿਸਦਾ ਮਤਲਬ ਹੈ ਦਿਲ ਦੀ ਆਵਾਜ਼, ਅੰਤਰਾਤਮਾ। ਇਹ ਕੋਈ ਕਿਤਾਬ ਨਹੀਂ, ਕੋਈ ਕਲਾਸ ਨਹੀਂ ਜੋ ਤੈਨੂੰ ਪੜ੍ਹਾਈ ਜਾ ਸਕੇ। ਇਹ ਰੱਬ ਵੱਲੋਂ ਹਰ ਇਨਸਾਨ ਦੇ ਸੀਨੇ 'ਚ ਫਿੱਟ ਕੀਤਾ ਹੋਇਆ GPS ਹੈ। ਜਦੋਂ ਤੂੰ ਗਲਤ ਰਾਹ ਤੁਰਦਾ ਹੈ, ਇਹ ਕਹਿੰਦਾ ਹੈ ਰੁਕ ਜਾ। ਜਦੋਂ ਸਹੀ ਕਰਦਾ ਹੈ, ਇਹ ਕਹਿੰਦਾ ਹੈ ਸ਼ਾਬਾਸ਼। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਮਨ ਹੀ ਦੇਵਤਾ, ਮਨ ਹੀ ਇਸਰ, ਮਨ ਹੀ ਕਰੇ ਉਪਾਸ, ਉਹ ਮਨ ਹੀ ਤਾਂ ਜ਼ਮੀਰ ਹੈ। ਦੋਸਤੋ ਫਲਸਫੇ ਦੀ ਨਜ਼ਰ 'ਚ ਜ਼ਮੀਰ ਨੂੰ ਦੇਖੀਏ ਨਾ ਤਾਂ ਭਾਰਤੀ ਫਲਸਫਾ, ਸਾਡੇ ਰਿਸ਼ੀ ਮੁਨੀਆਂ ਨੇ ਨਾ ਇਸ ਨੂੰ ਅੰਤਰਾਤਮਾ ਕਿਹਾ ਹੈ। ਭਗਵਤ ਗੀਤਾ 'ਚ ਕ੍ਰਿਸ਼ਨ ਕਹਿੰਦੇ ਨੇ ਕਿ ਜਦੋਂ ਧਰਮ ਦੀ ਗੱਲ ਸਮਝ ਨਾ ਆਵੇ ਤਾਂ ਆਪਣੇ ਦਿਲ ਦੀ ਆਵਾਜ਼ ਸੁਣੋ, ਮਤਲਬ ਕਾਨੂੰਨ ਤੋਂ ਪਹਿਲਾਂ ਜ਼ਮੀਰ ਪੁੱਛ। ਸੁਕਰਾਤ ਦਾ ਫਲਸਫਾ, ਯੂਨਾਨੀ ਫਿਲਾਸਫਰ ਸੁਕਰਾਤ ਕਹਿੰਦਾ ਹੈ ਕਿ ਨੋ ਥਾਈਸੈਲਫ, ਆਪਣੇ ਆਪ ਨੂੰ ਜਾਣੋ। ਉਹ ਕਹਿੰਦਾ ਸੀ ਮੇਰੇ ਅੰਦਰ ਇੱਕ ਡਾਇਮੋਨ ਬੈਠਾ ਹੈ ਜੋ ਮੈਨੂੰ ਗਲਤ ਕੰਮ ਕਰਨ ਤੋਂ ਰੋਕਦਾ ਹੈ, ਉਹ ਡਾਇਮੋਨ ਹੀ ਜ਼ਮੀਰ ਹੈ। ਇਸਲਾਮੀ ਫਲਸਫਾ, ਇਸ ਨੂੰ ਨਫਸੇ ਲਵਾਮਾ ਕਹਿੰਦੇ ਨੇ, ਮਤਲਬ ਉਹ ਆਤਮਾ ਜੋ ਗੁਨਾਹ ਕਰਨ ਤੋਂ ਬਾਅਦ ਤੈਨੂੰ ਮਲਾਮਤ ਕਰਦੀ ਹੈ। ਕੁਰਾਨ 'ਚ ਹੈ ਕਿ ਮੈਂ ਕਸਮ ਖਾਂਦਾ ਹਾਂ ਮਲਾਮਤ ਕਰਨ ਵਾਲੇ ਨਫਸ ਦੀ। ਕਿਆ ਬਾਤ ਹੈ ਦੋਸਤੋ, ਪ੍ਰੋਗਰਾਮ ਚੱਲਿਆ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਇਹ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੂਗਾ ਅਤੇ ਜ਼ਮੀਰ ਬਾਰੇ ਵੀ ਅਸੀਂ ਗੱਲਬਾਤ ਕਰਦਾ ਰਹਾਂਗੇ, ਅਤੇ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗਾਣਾ।

दोस्तों तो इस एंजॉय कर रहे हो प्रोग्राम लव यू जिंदगी, तो मैं थोड़ा अपना आरजे दोस्त रमनीश। जमीर दियां चार आवाज़ां, उदाहरण वजो ना, पहली आवाज़ रोकण वाली आवाज़। इम्तिहान च तुहाडे कोल एक चिट है, कोई देख नहीं रहा, दिमाग कहिंदा है नकल मार लै, पर अंदरों एक आवाज़ आउंदी है, ना कर ये ठीक नहीं। ओ जमीर है दोस्तों, फलसफा ये थानू तुरंत गुनाह करन तो बचाउंदी है। जो है रोकण वाली आवाज। आवाज दूजी मलामत करन वाली आवाज। तुसी किसे गरीब का मजाक उड़ाया, सारे हसे, घर आके रात नू नींद नहीं आई, दिल च खटक रही है, मैं गलत किता। ओ जमीर है दोस्तों, फलसफा ਇਹ ਗੁਨਾਹ ਤੋਂ ਬਾਅਦ ਤੁਹਾਨੂੰ ਸਾਫ ਕਰਨ ਲਈ ਆਉਂਦੀ ਹੈ, ਮਲਾਮਤ ਕਰਨ ਵਾਲੀ ਆਵਾਜ਼। ਤੀਸਰਾ ਹੈ ਸ਼ਾਬਾਸ਼ੀ ਦੇਣ ਵਾਲੀ ਆਵਾਜ਼। ਸੜਕ 'ਤੇ ਨਾ ਕਿਸੇ ਦਾ ਪਰਸ ਡਿੱਗਿਆ ਹੋਵੇ, 5,000 ਰੁਪਏ ਸਨ, ਤੁਸੀਂ ਮਾਲਕ ਨੂੰ ਲੱਭ ਕੇ ਦੇ ਦਿੱਤਾ, ਕੋਈ ਨਹੀਂ ਸੀ ਦੇਖ ਰਿਹਾ, ਪਰ ਦਿਲ ਇੰਨਾ ਖੁਸ਼ ਸੀ ਜਿਵੇਂ ਲੋਟਰੀ ਲੱਗ ਗਈ ਹੋਵੇ। ਉਹ ਜ਼ਮੀਰ ਦੀ ਤਾੜੀ ਹੈ ਦੋਸਤੋ। ਫਲਸਫਾ ਇਹ ਤੁਹਾਨੂੰ ਚੰਗੇ ਕੰਮ ਕਰਨ ਲਈ ਇਨਾਮ ਦਿੰਦੀ ਹੈ, ਸਵਾਸ਼ੀ ਦੇਣ ਵਾਲੀ ਆਵਾਜ਼। ਅਤੇ ਚੌਥੀ ਆਵਾਜ਼ ਦੋਸਤੋ, ਚੁੱਪ ਵਾਲੀ ਆਵਾਜ਼। ਉਦਾਹਰਣ ਵਜੋਂ ਕਈ ਵਾਰ ਤੁਸੀਂ ਨਾ ਕੋਈ ਫੈਸਲਾ ਲੈਂਦੇ ਹੋ ਅਤੇ ਦਿਲ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਨਾ ਖੁਸ਼ੀ ਨਾ ਗਮ, ਬਸ ਹਾਂ ਇਹੀ ਠੀਕ ਹੈ ਵਾਲਾ ਜਿਹੜਾ ਸਕੂਨ ਹੁੰਦਾ ਹੈ ਨਾ, ਉਹ ਜ਼ਮੀਰ ਦਾ ਸਭ ਤੋਂ ਉੱਚਾ ਲੈਵਲ ਹੈ। ਫਲਸਫਾ ਜਦੋਂ ਜ਼ਮੀਰ ਸਾਫ਼ ਹੋ ਜਾਵੇ ਨਾ, ਤਾਂ ਜ਼ਿੰਦਗੀ 'ਚ ਸ਼ੋਰ ਖਤਮ ਹੋ ਜਾਂਦਾ ਦੋਸਤੋ।

ਦੋਸਤੋ ਤੁਸੀਂ ਸੁਣ ਰਹੇ ਹੋ ਐਫ ਐਮ ਬੈਂਡ 102.7 ਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ਼ ਤੇ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ ਤੇ ਬਸ ਹੁਣ 6:20 ਹੋਣ ਲੱਗੇ ਨੇ ਤੇ ਫਿਲਹਾਲ ਤੇ ਹੁਣ ਜਿਹੜਾ ਵਿਹਲਾ ਹੋ ਚੁੱਕਾ ਹੈ ਉਹ ਜਿਹੜਾ ਪ੍ਰਾਦੇਸ਼ਿਕ ਖਬਰਾਂ ਦਾ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦੇ ਦੋ ਦਿਨਾਂ ਦੌਰੇ ਤਹਿਤ ਆਕਲੈਂਡ ਪਹੁੰਚੇ। ਵਪਾਰ, ਨਿਵੇਸ਼, ਸਿੱਖਿਆ, ਤਕਨਾਲੋਜੀ ਅਤੇ ਆਪਸੀ ਸਬੰਧਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸੰਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪਿਆ ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿਊਜ਼ੀਲੈਂਡ ਦੇ ਆਪਣੇ ਇਤਿਹਾਸਕ 2 ਦਿਨਾਂ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਆਕਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਲਗਭਗ 4 ਦਹਾਕਿਆਂ ਵਿੱਚ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਏ। ਆਕਲੈਂਡ ਪਹੁੰਚਣ 'ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਉਹਨਾਂ ਦੇ ਸਵਾਗਤ ਲਈ ਇਕੱਤਰ ਹੋਏ। ਯਾਤਰਾ ਦੌਰਾਨ ਦੋਵਾਂ ਨੇਤਾਵਾਂ ਦੇ ਵਪਾਰ, ਨਿਵੇਸ਼, ਸਿੱਖਿਆ, ਤਕਨਾਲੋਜੀ ਅਤੇ ਆਪਸੀ ਸਬੰਧਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਭਰ ਵਿੱਚ ਕਈ ਥਾਵਾਂ 'ਤੇ ਬੂਟੇ ਲਾਉਣ ਦੇ ਪ੍ਰੋਗਰਾਮਾਂ ਦੀ ਇੱਕ ਲੜੀ 'ਚ ਹਿੱਸਾ ਲੈ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪ੍ਰਸ਼ਾਸਕ ਨੇ ਡੱਡੂ ਮਾਜਰਾ ਡੰਪੇ ਗਰਾਊਂਡ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ, ਜਿੱਥੇ ਉਹਨਾਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਹਰਿਆਲੀ ਚੰਡੀਗੜ੍ਹ ਕਾਰਜ ਯੋਜਨਾ ਬਾਰੇ ਕਿਤਾਬਚਾ ਵੀ ਜਾਰੀ ਕੀਤਾ। ਉਹਨਾਂ ਨੇ ਨਾਗਰਿਕਾਂ ਵਿੱਚ ਵੱਖ ਵੱਖ ਕਿਸਮਾਂ ਦੇ ਬੂਟੇ ਵੰਡਣ ਲਈ ਵਣ ਵਿਭਾਗ ਆਪਕੇ ਦੁਆਰ ਪਹਿਲਕਦਮੀ ਤਹਿਤ 3 ਵਾਹਨਾਂ ਨੂੰ ਵੀ ਰਵਾਨਾ ਕੀਤਾ। ਪ੍ਰਸ਼ਾਸਕ ਨੇ ਮੇਅਰ ਸੌਰਭ ਜੋਸ਼ੀ ਅਤੇ ਚੰਡੀਗੜ੍ਹ ਨਗਰ ਨਿਗਮ ਦੀ ਵਿਗਿਆਨਕ ਪੌਦੇ ਲਗਾਉਣ ਦੀ ਕਾਰਜ ਯੋਜਨਾ ਤਿਆਰ ਕਰਨ ਲਈ ਸ਼ਲਾਘਾ ਕੀਤੀ ਅਤੇ ਵਣ ਮਹੋਤਸਵ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰੀ ਵਿਭਾਗਾਂ, NSS ਵਲੰਟੀਅਰਸ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਵੈਚਿਕ ਸੰਗਠਨਾਂ ਅਤੇ ਨਾਗਰਿਕਾਂ ਦੇ ਸਮੂਹਿਕ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਭਰੋਸਾ ਪ੍ਰਗਟਾਇਆ ਕਿ ਚੰਡੀਗੜ੍ਹ ਦੀਆਂ ਵਾਤਾਵਰਣ ਪਹਿਲਕਦਮੀਆਂ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਉਪਰਾਲਿਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਸ੍ਰੀ ਕਟਾਰੀਆ ਨੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ NCAP ਅਧੀਨ ਤੈਨਾਤ 11 ਵਾਹਨਾਂ ਨੂੰ ਵੀ ਰਵਾਨਾ ਕੀਤਾ, ਜਿਨ੍ਹਾਂ ਵਿੱਚ ਪਾਣੀ ਦੇ ਛਿੜਕਾਅ, ਜੈਟਿੰਗ ਮਸ਼ੀਨਾਂ ਅਤੇ ਪ੍ਰਭਾਵਸ਼ਾਲੀ ਹਵਾ ਗੁਣਵੱਤਾ ਪ੍ਰਬੰਧਨ ਲਈ ਹੋਰ ਉਪਕਰਨ ਵੀ ਸ਼ਾਮਲ ਨੇ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਵੀ ਵੱਖ ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਮੁਹਿੰਮ ਵਿੱਚ ਹਿੱਸਾ ਲਿਆ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਕਾਰਵਾਈ ਪ੍ਰਗਤੀ ਅਧੀਨ ਹੈ। ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ੍ਹ 11 ਜੁਲਾਈ ਅਤੇ 12 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਵੀ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ।

0: ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ ਵਿਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਜਵਾਬ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਨੇ ਭਾਰਤ ਵਿਚ ਵਟਸਐਪ ਤੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸਬੰਧੀ ਮੈਟਾ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਮੈਟਾ ਨੂੰ ਇਸ ਫੀਚਰ ਬਾਰੇ ਵੇਰਵੇ ਸਮੇਤ ਸਪਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਸੀ। ਮੰਤਰਾਲੇ ਨੇ ਮੈਟਾ ਨੂੰ ਇਸ ਮਾਮਲੇ ਤੇ ਸਲਾਹ ਮਸ਼ਵਰਾ ਪੂਰਾ ਹੋਣ ਤੱਕ ਯੂਜ਼ਰ ਨੇ ਫੀਚਰ ਨੂੰ ਲਾਗੂ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ 8 ਕਿਲੋ ਤੋਂ ਵੱਧ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਖਾਸਾ ਪਿੰਡ ਦਾ ਲਵਪ੍ਰੀਤ ਸਿੰਘ 28 ਸਾਲਾ BA ਪਾਸ ਨੌਜਵਾਨ ਹੈ, ਜਿਸ ਖਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਨਹੀਂ ਹੈ। ਪੁਲਿਸ ਕਮਿਸ਼ਨਰ ਨੇ ਮਾਪਿਆਂ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਹੀ ਢੰਗ ਨਾਲ ਕਾਉਂਸਲਿੰਗ ਕਰਨ ਤਾਂ ਜੋ ਉਹ ਨਸ਼ਾ ਤਸਕਰਾਂ ਦੇ ਝਾਂਸੇ ਵਿੱਚ ਨਾ ਆਉਣ।
1: ਇੰਟਰਨੈਸ਼ਨਲ ਡਰੱਗ ਕਾਰਟਲ ਬਸਟ ਕੀਤਾ ਗਿਆ ਔਰ ਇਹਦੇ ਚ 8 KG 378 ਗ੍ਰਾਮ ਹੀਰੋਇਨ 2 ਲੱਖ ਡਰੱਗ ਮਨੀ ਰਿਕਵਰ ਕੀਤੀ ਗਈ ਹੈ। 2 ਲੋਕ ਅਕਿਊਜ਼ ਨੇ ਹੁਣ ਤੱਕ ਗ੍ਰਿਫਤਾਰ ਹੋਏ ਨੇ। ਇੱਕ ਜੁਵੀਨਾਈਲ ਹੈ। ਬੇਸਿਕਲੀ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ। ਹੁਣ ਜੇ ਆਪਾਂ ਦੇਖੀਏ ਤੇ ਬਾਰਡਰ ਬੈਲਟ ਦੇ ਹੀ ਬੱਚੇ ਜ਼ਿਆਦਾ ਇਸ ਇਨਵੋਲਵ ਹੋ ਰਹੇ ਕਿਉਂਕਿ ਟੋਪੋਗ੍ਰਾਫੀ ਨੂੰ ਵੀ ਨੋਨ ਨੇ ਤੇ ਅਨਇੰਪਲੋਇਮੈਂਟ ਦਾ ਵੀ ਇੱਕ ਪੁਆਇੰਟ ਉਸੇ ਚ ਆ ਜਾਂਦਾ। ਮਾਂ ਪਿਓ ਨੂੰ ਸਾਡੀ ਸਾਰੀ ਸੁਸਾਇਟੀ ਨੂੰ ਆਪਾਂ ਨੂੰ ਇਕਜੁੱਟ ਹੋ ਕੇ ਆਪਣੇ ਬੱਚਿਆਂ ਦੇ ਕੈਰੀਅਰ ਤੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਜ਼ਰੂਰੀ ਹੈ।
0: ਪੁਲਿਸ ਨੇ ਕਿਹਾ ਕਿ ਇਸ ਗਿਰੋਹ ਨਾਲ ਜੁੜੇ ਹੋਰਨਾਂ ਕਈ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਮਾਨਸਾ ਪੁਲਿਸ ਨੇ ਆਪਰੇਸ਼ਨ ਪ੍ਰਹਾਰ 3 ਤਹਿਤ ਕਾਰਵਾਈ ਕਰਦਿਆਂ 200 ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਿਸ ਨੇ 79 ਗ੍ਰਾਮ ਹੈਰੋਇਨ, 160 ਨਸ਼ੀਲੀਆਂ ਗੋਲੀਆਂ, 250 ਨਸ਼ੀਲੇ ਕੈਪਸੂਲ, 430 ਲੀਟਰ ਲਾਹਣ, 18 ਬੋਤਲਾਂ ਸ਼ਰਾਬ ਤੇ 5 ਵਾਹਨ ਵੀ ਬਰਾਮਦ ਕੀਤੇ ਨੇ। ਇਸ ਆਪਰੇਸ਼ਨ ਦੌਰਾਨ ਜ਼ਿਲ੍ਹੇ ਅੰਦਰ ਵੱਖ ਵੱਖ ਮਾਮਲਿਆਂ 'ਚ ਲੋੜੀਂਦੇ ਅਪਰਾਧੀਆਂ ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਭਗੌੜਿਆਂ ਤੇ ਹੋਰਨਾਂ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਪੁਲਿਸ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦਸਤਾਵੇਜ਼ੀ ਪ੍ਰੋਗਰਾਮ ਤਹਿਤ ਬੀਤੇ ਦਿਨ ਜਲੰਧਰ ਦੇ ਵੱਖ ਵੱਖ ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਦੇ ਆਧਾਰਿਤ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ। ਪਿੰਡ ਬੁਲੰਦਪੁਰ ਦੇ ਰੰਧਾਵਾ ਮਸੰਦਾ ਵਿਖੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਵੈਨਾਂ ਅਤੇ LED ਸਕਰੀਨਾਂ ਰਾਹੀਂ ਸੂਬੇ ਭਰ ਦੇ ਪਿੰਡਾਂ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਫਲਸਫੇ 'ਤੇ ਆਧਾਰਿਤ ਦਸਤਾਵੇਜ਼ੀ ਫਿਲਮ ਦਿਖਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਗੁਰੂ ਜੀ ਦੇ ਜੀਵਨ, ਉਹਨਾਂ ਦੀਆਂ ਮਹਾਨ ਸਿੱਖਿਆਵਾਂ, ਸਮਾਜਿਕ ਬਰਾਬਰੀ, ਸਦਭਾਵਨਾ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਕਰਤਾਰਪੁਰ ਇਲਾਕੇ ਵਿੱਚ ਵੀ ਰੋਜ਼ਾਨਾ 2 ਪਿੰਡਾਂ 'ਚ ਦਸਤਾਵੇਜ਼ੀ ਫਿਲਮ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਮਾਣਾ ਵਿਖੇ PM ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਿਜਲੀ ਦੀ ਬਚਤ ਕਿਵੇਂ ਅਤੇ ਕਿਉਂ ਕਰੀਏ ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਊਰਜਾ ਬਚਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ ਵੱਖ ਵਿਧੀਆਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਹਨਾਂ ਤਰੀਕਿਆਂ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਅਪਣਾਉਣ ਦਾ ਅਹਿਦ ਵੀ ਕੀਤਾ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ 'ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਲਾਰਡਸ ਮੈਦਾਨ 'ਚ ਖੇਡੇ ਜਾ ਰਹੇ 1-1 ਟੈਸਟ ਮੈਚ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਭਾਰਤ ਨੇ 25 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਅਤੇ 122 ਦੌੜਾਂ ਬਣਾ ਲਈਆਂ ਨੇ। ਸਮ੍ਰਿਤੀ ਮੰਧਾਨਾ 56 ਦੌੜਾਂ ਅਤੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 14 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਨੇ। ਦੁਪਹਿਰ ਦੇ ਭੋਜਨ ਤੋਂ ਅੱਗੇ ਦਾ ਖੇਡ ਹਾਲੇ ਖੇਡਿਆ ਜਾਣਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਸਬ ਰਜਿਸਟਰਾਰ ਮਲੌਦ ਵਿਖੇ ਤੈਨਾਤ ਪਟਵਾਰੀ ਗੁਰਜੀਤ ਸਿੰਘ ਨੂੰ 3500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧੌਲ ਖੁਰਦ ਦੇ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਬੁਲਾਰੇ

ਦੱਸਿਆ ਕਿ ਸ਼ਿਕਾਇਤਕਰਤਾ ਦੇ ਪਲਾਟ ਦਾ ਵਿਰਾਸਤੀ ਇੰਤਕਾਲ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਤਬਦੀਲ ਕੀਤਾ ਜਾਣਾ ਸੀ। ਮੁਲਜ਼ਮ ਨੇ ਦਸਤਾਵੇਜ਼ ਲੈ ਲਏ ਅਤੇ ਇੰਤਕਾਲ ਕਰਵਾਉਣ ਲਈ 5,000 ਰੁਪਏ ਦੀ ਰਿਸ਼ਵਤ ਮੰਗੀ। ਇਸ ਮਾਮਲੇ 'ਚ ਅਗਲੇਰੀ ਕਾਰਵਾਈ ਜਾਰੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦੇ 2 ਦਿਨਾਂ ਦੌਰੇ ਤਹਿਤ ਆਕਲੈਂਡ ਪਹੁੰਚੇ। ਵਪਾਰ, ਨਿਵੇਸ਼, ਸਿੱਖਿਆ, ਤਕਨਾਲੋਜੀ ਅਤੇ ਆਪਸੀ ਸਬੰਧਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇ ਫੀਚਰ ਨੂੰ ਲਾਗੂ ਕਰਨ ਸਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪਿਆ ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਹਾਂਜੀ ਹਾਂਜੀ ਦੋਸਤੋ, ਵੈਲ ਤੁਸੀਂ ਹੁਣੀ ਗਾਣਾ ਸੁਣਿਆ, ਝੱਲਾ ਜਿਹਾ ਮੈਂ ਅਤੇ ਤੂੰ ਵੀ ਝੱਲੀ ਮਿਲ ਗਈ। ਇਹ ਦੇਖੋ ਜੀ, ਬੜਾ ਹੀ ਕਮਾਲ ਦਾ ਗਾਣਾ, ਮੇਰੇ ਫੇਵਰੇਟ ਗਾਣਿਆਂ ਵਿੱਚੋਂ ਇੱਕ। ਅਗਰ ਦੇਖਿਆ ਜਾਵੇ ਕੋਈ ਸ਼ਰਾਰਤੀ ਗਾਣਿਆਂ ਵਾਲੀ ਗੱਲ ਕਰੀਏ ਨਾ, ਤਾਂ ਇਹ ਜਿਹੜਾ ਗਾਣਾ ਹੈ ਨਾ, ਇਹ ਮੇਰੇ ਫੇਵਰੇਟ ਗਾਣਿਆਂ ਵਿੱਚੋਂ ਇੱਕ ਹੈ। ਵੈਸੇ ਦੋ ਵਾਰ ਗੱਲ ਕਿਉਂ ਬੋਲਤੀ ਮੈਨੂੰ ਖੁਦ ਨਹੀਂ ਸਮਝ ਆਇਆ, ਵੈਸੇ ਕਿਉਂ ਜੀ ਸਾਨੂੰ ਸਮਝ ਆਇਆ ਨਹੀਂ ਰਿਹਾ ਮੈਨੂੰ ਵੀ ਆਇਆ ਜੀ। ਇੱਕ ਲੈਫਟਰ ਬ੍ਰੇਕ ਤਾਂ ਬਣਦੀ ਹੈ ਦੋਸਤੋ, ਜੋ ਇੰਨੀ ਦੇਰ ਦੇ ਤੁਸੀਂ ਵਿਚਾਰੇ ਮੋਟੀਵੇਸ਼ਨ ਸੁਣਦੇ। ਹਾਸਾ ਕੌਣ, ਹੱਸਿਆ ਕੌਣ, ਹੱਸਿਆ ਕੌਣ? ਅੱਛਾ, ਹੱਸ ਲਓ ਹੱਸ ਲਓ, ਕੋਈ ਨਾ, ਹੁਣ ਹੱਸਿਓ। ਮੈਂ ਕਿਹਾ ਜੀ ਲਾਫਟਰ ਬ੍ਰੇਕ ਤਾਂ ਹੋਣੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਨਾ ਇੱਕ ਟੀਚਰ ਅਤੇ ਪੱਪੂ ਦਾ ਮੈਂ ਤੁਹਾਨੂੰ ਇੱਕ ਗੱਲ ਬਹਿਸ ਸੁਣਾਉਂਦਾ। ਹੁਣ ਟੀਚਰ ਨਾ ਸਾਰਿਆਂ ਤੋਂ ਸਵਾਲ ਪੁੱਛਦੀ ਪਈ, ਸਾਰਿਆਂ ਤੋਂ ਪੁੱਛੀ ਗਈ ਅਤੇ ਫਾਈਨਲੀ ਆਈ ਵਾਰੀ ਪੱਪੂ ਦੀ। ਟੀਚਰ ਵੀ ਆਪਣੇ ਵੱਲੋਂ ਐਂ ਪੁੱਛਦੀ ਪਈ ਸੀਗੀ ਕਿ ਪੁੱਤਰ ਦੱਸ, 2 ਆਲੂ + 2 ਆਲੂ ਕੀ ਹੁੰਦੇ, ਇਹਦੇ ਇਜ਼ ਇਕੁਅਲ ਟੂ ਕੀ ਹੁੰਦੇ ਨੇ? ਪੱਪੂ ਸੋਚਦਾ ਰਿਹਾ, ਇਹਨਾਂ 'ਚ ਬੋਲਿਆ, ਪਤਾ ਕੀ ਬੋਲਿਆ? ਸਰ ਜੀ, ਆਲੂ ਦੇ ਪਰਾਂਠੇ। ਬਸ ਬਸ, ਪੂਰੀ ਕਲਾਸ ਜਿਸ ਤਰ੍ਹਾਂ ਲੱਗ ਗਈ। ਵੈਲ ਵੈਲ, ਆਈ ਨੋ ਇਟਸ ਵੈਰੀ ਵੈਰੀ ਨੋਨ ਫਨੀ, ਇੰਨੀ ਵੀ ਨਹੀਂ ਗੱਲ ਹੈ, ਫਨੀ ਸੀ। ਉਹ ਤੋਂ ਬਾਅਦ ਇੱਕ ਨਾ ਗੱਲਬਾਤ ਆ ਰਹੀ, ਇੱਕ ਪਿੰਡ ਦੀ ਗੱਲ ਹੈ। ਇੱਕ ਪਿੰਡ ਦਾ ਮੁੰਡਾ ਸੀਗਾ, ਉਹ ਇੱਕ ਦੂਸਰੇ ਨੂੰ ਪੁੱਛਦੇ, ਪਹਿਲਾ ਮੁੰਡਾ ਪੁੱਛਦਾ ਕਿ ਯਾਰ ਮੈਨੂੰ ਨਾ ਲੰਡਨ ਜਾਣਾ, ਮੈਨੂੰ ਲੰਡਨ ਜਾਣਾ ਕਿ ਇਹ ਕੋਈ ਸੁਸੂ

ਜਿਹੜਾ ਤੂੰ ਜਾਣਾ ਲੰਡਨ ਜਾਣਾ ਨਹੀਂ ਹਲੇ ਜੋਕ ਆ ਤੇ ਵੀ ਹੈ ਕਲਾਸ ਚੁੱਪ ਚੁੱਪ ਚੁੱਪ ਕਲਾਸ ਚੁੱਪ ਹਾਂ ਆ ਦੇਖੋ ਜੀ ਪਿੰਡ ਦਾ ਮੁੰਡਾ ਕਹਿੰਦਾ ਯਾਰ ਮੈਂ ਨਾ ਲੰਡਨ ਜਾਣਾ ਆ ਦੂਜਾ ਕਹਿੰਦਾ ਕਿ ਤੇਰਾ ਪਾਸਪੋਰਟ ਬਣਾ ਲਿਆ ਉਹ ਬਾਅਦ 'ਚੋਂ ਕਹਿੰਦਾ ਬੰਦਾ ਸੋਚਦਾ ਨਹੀਂ ਯਾਰ ਕਹਿੰਦਾ ਪਹਿਲਾਂ ਗੂਗਲ 'ਤੇ ਵੇਖਣਾ ਪੈਣਾ ਕਿ ਲੰਡਨ ਕਿੱਥੇ ਆ ਬਸ ਬਸ ਟੇਡਰ ਦਾ ਦਿਖਾ ਲਿਓ ਮੇਰਾ ਤਾਂ ਨਹੀਂ ਦੁੱਖ ਰਿਹਾ ਕਿਉਂਕਿ ਆਪਣੀ ਕਹਾਣੀ ਅਸੀਂ ਜਾਰੀ ਰੱਖਾਂਗੇ ਪਰ ਉਸ ਤੋਂ ਪਹਿਲਾਂ ਨਾ ਇੱਕ ਪਿਆਰਾ ਜਿਹਾ ਗਾਣਾ ਅਸੀਂ ਕਿਉਂ ਨੀ ਸੁਣੋਗੇ ਰਣਜੀਤ ਬਾਵਾ ਜੀ ਦੀ ਆਵਾਜ਼ ਦੇ ਵਿੱਚ ਲੋ ਜੀ ਮੈਂ ਜੀ ਸ਼ਾਯੂ ਵੀ ਰਣਜੀਤ ਬਾਵਾ ਜੀ ਉਸ ਤੋਂ ਪਹਿਲਾਂ ਇੱਕ ਗੱਲ ਆਈ ਹੈ ਦਿਮਾਗ ਵਿੱਚ ਦੋਸਤੋ ਕਿ ਨਾ ਆਪਾਂ ਜ਼ਿੰਦਗੀ 'ਚ ਨਾ ਬਹੁਤ ਸ਼ਰਾਰਤਾਂ ਕਰਦੇ ਹਾਂ ਇੰਨੀਆਂ ਸ਼ਰਾਰਤਾਂ ਕਰਦੇ ਨਾ ਕਈ ਵੇਲੇ ਸਾਨੂੰ ਭੁੱਲ ਮਤਲਬ ਜਦੋਂ ਯਾਦ ਆਉਂਦੀਆਂ ਨਾ ਅਤੇ ਕੀ ਹੁੰਦਾ ਅਸੀਂ ਨਾ ਨੋਰਮਲ ਬੈਠੇ ਹੁੰਦੇ ਹਾਂ ਨੋਰਮਲ ਬੈਠੇ ਹੁੰਦੇ ਅਤੇ ਸਾਨੂੰ ਨਾ ਇੱਕਦਮ ਉਹ ਸ਼ਰਾਰਤਾਂ ਯਾਦ ਆ ਜਾਂਦੀਆਂ ਅਤੇ ਹਾਂ ਯਾਰ ਅਸੀਂ ਉਹ ਸ਼ਰਾਰਤ ਕੀਤੀ ਤੀ ਕਈ ਵੇਲੇ ਸਾਇਲੈਂਸ ਮਾਹੌਲ ਇੰਨਾ ਹੁੰਦਾ ਨਾ ਕਿ ਅਸੀਂ ਉਸ ਵਕਤ ਹੱਸ ਪੈਂਦੇ ਹਾਂ ਉਦੋਂ ਨਾ ਬੜਾ ਫਨੀ ਹੁੰਦਾ ਇਹਨੋ ਅਤੇ ਉਹ ਚੀਜ਼ਾਂ ਬੜੀ ਕਮਾਲ ਹੀ ਲੱਗਦੀ ਹੈ ਲੇਕਿਨ ਲੱਗਦੀ ਹੁੰਦੀ ਸੀ ਦੋਸਤੋ ਵੈਲ ਹੁਣ ਆਪਾਂ ਗੱਲ ਕਰ ਰਹੇ ਸੀ ਆਪਾਂ ਗਾਣੇ ਦੀ ਗੱਲ ਕਰ ਰਹੇ ਸੀ ਜੋ ਕਿ ਰਣਜੀਤ ਬਾਵਾ ਜੀ ਦਾ ਗਾਣਾ ਅਤੇ ਲਓ ਜੀ ਸੁਣ ਲਓ

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ, ਮੈਂ ਤੁਹਾਡਾ ਅਵਨਾਰ ਜੀ ਦੋਸਤ ਰਵਨੀਸ਼। ਦੋਸਤੋ ਹੁਣ ਸਮਾਂ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਇੱਥੋਂ ਜਾਣ ਦਾ। ਅਤੇ ਅਖੀਰ ਵਿੱਚ ਮੈਂ ਇਹੀ ਕਹੂੰਗਾ ਦੋਸਤੋ ਕਿ ਜ਼ਿੰਦਗੀ ਨਾ ਪੂਰੀ ਨਹੀਂ ਹੁੰਦੀ ਪਰ ਸੋਹਣੀ ਨਾ ਜ਼ਰੂਰ ਬਣਾਈ ਜਾ ਸਕਦੀ ਹੈ। ਆਓ ਇਸ ਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ। ਚਾਹ ਦੀ ਇੱਕ ਚੁਸਕੀ, ਪਿਆਰੀਆਂ ਗੱਲਾਂ ਅਤੇ ਜ਼ਿੰਦਗੀ ਨਾਲ ਪਿਆਰ, ਇਸ ਲਵ ਯੂ ਜ਼ਿੰਦਗੀ। ਸਟੇ ਟਿਊਨਡ ਗਾਇਸ, ਜਲਦ ਹੀ ਮਿਲਾਂਗੇ। ਲਵ ਯੂ।

नमस्कार, पेश ने एफएम न्यूज हेडलाइंस। ਭਾਰਤ ਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡ ਮੈਪ ਬਣਾਇਆ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਖਾਸ ਤੌਰ ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਸਸਤਾ ਤੇ E85 ਇੰਧਣ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪ ਈਂਧਨ ਤੇ ਅਤਿ ਆਧੁਨਿਕ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟਰ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲੁਧਿਆਣੇ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਤੁਸੀ ਬੰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਕੀਤੀ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ। ਇਸ ਐਫ ਐਮ ਨਿਊਜ਼ ਹੈਡਲਾਈਨਸ ਹੁਣ ਤੋਂ ਕੁਝ ਕੁ ਪਹਿਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

ਹੈਲੋ ਹਾਏ ਨਮਸਕਾਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਹਰੀਸ਼ ਹਾਜ਼ਰ ਹੈ ਜੀ ਲੈ ਕੇ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਔਰ ਵੈਸੇ ਪ੍ਰੋਗਰਾਮਸ ਤਾਂ ਸਾਰੇ ਹੀ ਤੁਹਾਡੇ ਫੇਵਰੇਟ ਨੇ ਆਈ ਨੋ ਔਰ ਹਰੀਸ਼ ਇਸ ਮਹਿਫਿਲ ਨੂੰ ਅੱਗੇ ਵਧਾਉਣ ਦੇ ਲਈ ਔਰ ਰਾਤ ਠੀਕ 11 ਵਜੇ ਤੱਕ ਮੈਂ ਅਤੇ ਤੁਸੀਂ ਅਤੇ ਮੈਂ ਇਹ ਜਿਹੜੀ ਸਾਡੀ ਮਹਿਫਿਲ ਹੈ ਇਸੇ ਤਰ੍ਹਾਂ ਸੱਜੀ ਰਹੇਗੀ ਔਰ ਇਸ ਮਹਿਫਿਲ ਦੇ ਵਿੱਚ ਬਹੁਤ ਸਾਰੇ ਪੜਾਅ ਹੋਣਗੇ ਬਹੁਤ ਸਾਰੇ ਤੁਹਾਡੇ ਲਈ ਖਾਸਮ ਖਾਸ ਪ੍ਰੋਗਰਾਮਸ ਔਰ ਸਾਡਾ ਅੱਜ ਦਾ ਪਹਿਲਾ ਪੜਾਅ ਜਿਹਦਾ ਬੜੀ ਬੇਸਬਰੀ ਦੇ ਨਾਲ ਸਭ ਨੂੰ ਇੰਤਜ਼ਾਰ ਰਹਿੰਦਾ ਔਰ ਮੈਨੂੰ ਵੀ ਬੜਾ ਇੰਤਜ਼ਾਰ ਰਹਿੰਦਾ ਕਿਉਂਕਿ ਫਿਲਮਾਂ ਸਾਡੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੀਆਂ ਨੇ ਔਰ ਅਸੀਂ ਸਾਰੇ ਆਪਣੀਆਂ ਫਿਲਮਾਂ ਦੇ ਕੋਈ ਨਾ ਕੋਈ ਹੀਰੋ ਹੀਰੋਇਨ ਸਟਾਰ ਮਤਲਬ ਹੀਰੋ ਹੀ ਹੋ ਮਹਾਰਾਜ ਵਿਲਨ ਤਾਂ ਕੋਈ ਬਣਨਾ ਨਹੀਂ ਨਾ ਚਾਹੁੰਦਾ ਹੈ ਕਿ ਨਹੀਂ ਔਰ ਇਸੇ ਕਰਕੇ ਫਿਲਮੀ ਸਾਡਾ ਇਹ ਪ੍ਰੋਗਰਾਮ ਜਿਸ ਦਾ ਨਾਮ ਹੈ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਦੇ ਉਹ ਬਾਕਮਾਲ ਆਰਟਿਸਟ ਬਾਕਮਾਲ ਸਟਾਰਸ ਕਲਾਕਾਰ ਜਿਨ੍ਹਾਂ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਔਰ ਅੱਜ ਵੀ ਇੱਕ ਅਜਿਹੀ ਹਸਤੀ ਲੈ ਕੇ ਹਾਜ਼ਰ ਹਾਂ ਉਹ ਕਮਾਲ ਦਾ ਇਨਸਾਨ ਦੋਸਤੋ ਹਰ ਕੋਈ ਕਲਾਕਾਰ ਜਦੋਂ ਮਤਲਬ ਕਲਾ ਦੇ ਖੇਤਰ ਦੇ ਵਿੱਚ ਕੰਮ ਕਰਦਾ ਤਾਂ ਉਹਦਾ ਇੱਕੋ ਹੀ ਖਾਬ ਹੁੰਦਾ ਕਿ ਉਹਦਾ ਨਾਮ ਪੂਰੀ ਦੁਨੀਆ ਦੇ ਵਿੱਚ ਛਾਏ ਔਰ ਟਿਮਟਮਾਉਂਦੇ ਹੋਏ ਤਾਰਿਆਂ ਦੀ ਤਰ੍ਹਾਂ ਉਹਦੀ ਚਮਕ ਹਰ ਘਰ ਦੇ ਵਿੱਚ ਪਹੁੰਚੇ ਹਰ ਦਿਲ ਤੱਕ ਪਹੁੰਚੇ ਉਸ ਸ਼ਖਸ ਨੇ ਵੀ ਅਜਿਹਾ ਕੀਤਾ ਬਟ ਉਸਦਾ ਕੰਮ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ ਉਹਦੀ ਚਮਕ ਉਹਦੇ ਕੰਮ ਦੀ ਪਹੁੰਚੀ ਬਟ ਕਿਤੇ ਨਾ ਕਿਤੇ ਉਸਦਾ ਨਾਮ ਉਹਨਾਂ ਨਹੀਂ ਹੋਇਆ ਬਟ ਉਸਨੂੰ ਉਸਦੇ ਕੰਮ ਤੋਂ ਪਛਾਣ ਮਿਲੀ ਪਰ ਉਹ ਪਛਾਣ ਕਿਤੇ ਨਾ ਕਿਤੇ ਅਧੂਰੀ ਰਹੀ ਬਟ ਅੱਜ ਅਸੀਂ ਉਸ ਸ਼ਖਸ ਨੂੰ ਯਾਦ ਕਰਾਂਗੇ ਕਮਾਲ ਦੇ ਗਾਣੇ ਤੁਸੀਂ ਉਹ ਗਾਣੇ ਜ਼ਰੂਰ ਸੁਣੇ ਹੋਣਗੇ ਪਰ ਤੁਸੀਂ ਗਾਣਾ ਸੁਣ ਕੇ ਕਹੋਗੇ ਯਾਰ ਓ ਮਾਈ ਗੋਡ ਇਹ ਉਹਦਾ ਗਾਣਾ ਸੀ ਇਸ ਪਰਸਨੈਲਿਟੀ ਦਾ ਗਾਣਾ ਹੈ ਵੀ ਇਹ ਤਾਂ ਮੇਰਾ ਫੇਵਰੇਟ ਗਾਣਾ ਸੀ ਬਿਲਕੁਲ ਉਹਦੇ ਗਾਣੇ ਸਾਰੇ ਫੇਵਰੇਟ ਹੋਣਗੇ ਤੁਹਾਡੇ ਔਰ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ 102.7 FM ਰੇਨਬੋ ਅਤੇ ਹਰੀਸ਼ ਨਾਲ ਹੈ ਤੁਹਾਡੇ ਔਰ ਅੱਜ ਦੀ ਮਹਿਫਲ ਦਾ ਉਹ ਸਟਾਰ ਤੁਸੀਂ ਇਹ ਗਾਣਾ ਇੰਜੋਏ ਕਰੋ ਔਰ ਮੈਨੂੰ ਤੁਸੀਂ ਆਪ ਦੱਸੋਗੇ ਕਿ ਇਹ ਉਹਨਾਂ ਦਾ ਗਾਣਾ ਆ ਸੁਣਿਓ ਭਲਾ

ਹੁਣ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੋਏਗਾ ਕਿ ਮੈਂ ਕਿਸ ਆਰਟਿਸਟ ਦੀ ਗੱਲ ਕਰ ਰਿਹਾ, ਮੈਂ ਕਿਸ ਲਿਰਿਸਿਸਟ ਦੀ ਗੱਲ ਕਰ ਰਿਹਾ। 102.7 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ, ਔਰ ਇਸ ਮਹਿਫਿਲ ਨੂੰ ਮੈਂ ਆਪਣੀਆਂ ਗੱਲਾਂ ਔਰ ਫਿਲਮੀ ਕਹਾਣੀਆਂ ਦੇ ਨਾਲ ਸਜਾਉਣਾ, ਔਰ ਅੱਜ ਦੀ ਇਹ ਮਹਿਫਿਲ ਫਿਲਮੀ ਦੁਨੀਆ ਸਾਡਾ ਪ੍ਰੋਗਰਾਮ ਜੋ ਤੁਸੀਂ 102.7 FM ਰੇਨਬੋ ਤੇ ਸੁਣ ਰਹੇ ਹੋ ਹਰੀਸ਼ ਦੇ ਨਾਲ, ਔਰ ਮੇਰੇ ਲਿਸਨਰ ਦੋਸਤ ਜੋ ਇਸ ਵੇਲੇ ਗੱਡੀਆਂ 'ਤੇ ਸਫ਼ਰ 'ਤੇ ਨਿਕਲੇ ਨੇ, ਕੋਈ ਕੰਮਾਂ ਤੋਂ ਘਰ ਜਾ ਰਹੇ ਨੇ ਔਰ ਕੋਈ ਘਰ ਤੋਂ ਘੁੰਮਣ ਦੇ ਲਈ ਜਾ ਰਹੇ ਨੇ, ਔਰ ਵੀਕਐਂਡਸ ਦੇ ਦਿਨ ਚੱਲ ਰਹੇ ਨੇ ਕਿਉਂਕਿ ਅੱਜ ਫਰਾਈਡੇ ਹੈ, ਕੱਲ੍ਹ ਸੈਟਰਡੇ, ਦੈਨ ਸੰਡੇ, ਔਰ ਇਹ ਜਿਹੜੇ ਦਿਨ ਹੁੰਦੇ ਨਾ ਇਹ ਮਤਲਬ ਇੰਜੋਏ ਵਾਲੇ ਦਿਨ ਹੁੰਦੇ ਨੇ, ਆਈ ਨੋ। ਔਰ ਤੁਸੀਂ ਗੱਡੀਆਂ ਦੇ ਵਿੱਚ ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਔਰ ਇਸੇ ਤਰ੍ਹਾਂ ਮੇਰੇ ਨਾਲ ਸੁਣੇ ਇਸ ਪ੍ਰੋਗਰਾਮ ਨੂੰ ਸੁਣੋ, ਔਰ ਗੱਲ ਕਰ ਰਹੇ ਹਾਂ ਅੱਜ ਅਸੀਂ ਅਸਦ ਭੋਪਾਲੀ ਜੀ ਦੀ। ਅਸਦ ਭੋਪਾਲੀ ਉਹ ਲਿਰਿਸਿਸਟ, ਉਹ ਗੀਤਕਾਰ ਜਿਨ੍ਹਾਂ ਨੇ ਆਪਣੇ ਕਲਮ ਦੇ ਜਾਦੂ ਦੇ ਨਾਲ ਸਭ ਦੇ ਦਿਲਾਂ 'ਤੇ ਰਾਜ ਕੀਤਾ, ਬਟ ਉਹਨਾਂ ਦੇ ਕੰਮ ਨੇ, ਉਹਨਾਂ ਦੇ ਗਾਣਿਆਂ ਨੇ, ਕਿਉਂਕਿ ਉਹਨਾਂ ਦੇ ਗਾਣੇ ਲੋਕਾਂ ਦੇ ਵਿੱਚ ਬਹੁਤ ਫੇਮਸ ਹੋਏ, ਪ੍ਰਚਲਿਤ ਹੋਏ, ਪ੍ਰਸਿੱਧ ਹੋਏ, ਪਰ ਕਿਸੇ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਇਹ ਗਾਣਾ ਲਿਖਿਆ ਕਿਸਨੇ ਆ। ਔਰ ਕਿਤੇ ਨਾ ਕਿਤੇ ਇਸੇ ਵਜ੍ਹਾ ਕਰਕੇ ਜਿਵੇਂ ਅਸੀਂ ਨਾ ਲਈਏ ਮਜਰੂ ਸੁਲਤਾਨਪੁਰੀ ਸਾਹਿਬ, ਹਸਰਤ ਜੈਪੁਰੀ ਸਾਹਿਬ, ਆਨੰਦ ਬਖਸ਼ੀ ਸਾਹਿਬ, ਸ਼ੈਲੇਂਦਰ ਦਾ ਨਾਮ ਲਈਏ, ਹੋਰ ਬਹੁਤ ਸਾਰੇ ਲਿਰਿਸਿਸਟ ਨੇ ਜੋ ਉਸ ਵੇਲੇ ਉਸ ਇਰਾ ਦੇ ਵਿੱਚ 60s ਤੋਂ ਲੈ ਕੇ 80s ਤੱਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਇਰਾ ਦੇ ਵਿੱਚ ਉਹਨਾਂ ਨੇ ਆਪਣੀ ਕਲਮ ਦਾ ਕਾਫੀ ਰੁਤਬਾ ਦਿਖਾਇਆ, ਜਲਵਾ ਵਿਖਾਇਆ, ਔਰ ਉਸ ਇਰਾ ਦੇ ਵਿੱਚ ਹੀ ਅਸਦ ਭੋਪਾਲੀ ਸਾਹਿਬ ਵੀ ਆਉਂਦੇ ਨੇ, ਔਰ ਕਿਤੇ ਨਾ ਕਿਤੇ ਇਹ ਸਭ ਨਾਵਾਂ ਦੇ ਥੱਲੇ ਉਹਨਾਂ ਦਾ ਨਾਮ ਦੱਬਿਆ ਤਾਂ ਨਹੀਂ, ਬਟ ਉਹਨਾਂ ਦੀ ਹਰ ਇੱਕ ਨਜ਼ਮ ਨੇ, ਹਰ ਇੱਕ ਗੀਤ ਨੇ ਆਪਣਾ ਲੋਹਾ ਮਨਵਾਇਆ। ਭਾਵੇਂ ਲੋਕ ਉਹਨਾਂ ਦੇ ਨਾਮ ਤੋਂ ਵਾਕਫ ਨਹੀਂ ਹੋਏ, ਬਟ ਉਹਨਾਂ ਦੇ ਕੰਮ ਨੇ ਆਪਣੀ ਅਲੱਗ ਪਛਾਣ ਬਣਾਈ। 100 ਵਾਰ ਜਨਮ ਲੇਂਗੇ, ਇਹ ਗਾਣਾ ਵੀ ਉਹਨਾਂ ਦਾ ਹੀ ਲਿਖਿਆ ਹੋਇਆ, ਉਹਨਾਂ ਦੀ ਕਲਮ ਤੋਂ ਨਿਕਲਿਆ। ਮੁਹੰਮਦ ਰਫੀ ਸਾਹਿਬ ਨੇ ਖੂਬਸੂਰਤ ਆਵਾਜ਼ ਦਿੱਤੀ, ਔਰ ਅਸਦ ਭੋਪਾਲੀ ਸਾਹਿਬ ਜਿਨ੍ਹਾਂ ਦਾ ਅੱਜ ਹੀ ਦਿਨ ਜਨਮ ਹੋਇਆ ਭੋਪਾਲ ਦੇ ਵਿੱਚ, ਔਰ ਤੁਹਾਨੂੰ ਦੱਸ ਦਿਆਂ ਕਿ 10 ਜੁਲਾਈ 1921 ਨੂੰ ਮੁਨਸ਼ੀ ਅਹਿਮਦ ਖਾਨ ਦੇ ਘਰ ਉਹਨਾਂ ਦਾ ਬਰਥ ਹੋਇਆ, ਔਰ ਬਚਪਨ ਤੋਂ ਹੀ ਭੋਪਾਲੀ ਪੁਰਾਣੀ ਤਹਿਜ਼ੀਬ ਦੇ ਨਾਲ ਉਹਨਾਂ ਦੀ ਦੇਖਭਾਲ ਕੀਤੀ ਗਈ, ਉਹਨਾਂ ਦਾ ਪਾਲਣ ਪੋਸ਼ਣ ਕੀਤਾ ਗਿਆ, ਔਰ ਉਹਨਾਂ ਨੂੰ ਤਹਿਜ਼ੀਬ ਦੇ ਅਕੋਰਡਿੰਗ, ਯਾਨੀ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਉਹ ਅਲੱਗ ਅਲੱਗ ਭਾਸ਼ਾਵਾਂ ਦੇ ਜਾਣਕਾਰ ਸੀ। ਉਰਦੂ ਦੀ ਗੱਲ ਕਰੀਏ, ਅਸੀਂ ਜੇਕਰ ਅਰਬੀ ਦੀ ਗੱਲ ਕਰੀਏ, ਫਾਰਸੀ ਦੀ ਗੱਲ ਕਰੀਏ, ਤਾਂ ਆਹ ਤਿੰਨੋਂ ਲੈਂਗੁਏਜਿਸ ਅਤੇ ਪਕੜ ਸੀ ਉਹਨਾਂ ਦੇ ਫਾਦਰ ਦੀ। ਔਰ ਜਦੋਂ ਫਾਦਰ ਦੀ ਪਕੜ ਸੀ ਤਾਂ ਘਰ ਦੇ ਵਿੱਚ ਇਹ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀ, ਸਮਝਾਈਆਂ ਜਾਂਦੀਆਂ ਸੀ, ਔਰ ਇਸੇ ਕਰਕੇ ਉਹਨਾਂ ਦਾ ਵੀ ਇਹਨਾਂ ਲੈਂਗੁਏਜਿਸ ਵੱਲ ਜਿਹੜਾ ਧਿਆਨ ਸੀ ਉਹ ਜ਼ਿਆਦਾ ਡੂੰਘਾ ਹੋਇਆ, ਔਰ ਉਹਨਾਂ ਨੇ ਸਿਰਫ ਧਿਆਨ ਹੀ ਨਹੀਂ ਦਿੱਤਾ, ਉਹਨਾਂ ਨੂੰ ਜਾਣਿਆ ਪਛਾਣਿਆ, ਸਿੱਖਿਆ ਬੋਲਣਾ, ਔਰ ਉਸ ਭਾਸ਼ਾ ਨੂੰ ਆਪਣੇ ਅੰਦਰ ਐਸਾ ਵਸਾਇਆ, ਇੱਕ ਭਾਸ਼ਾ ਨੂੰ ਨਹੀਂ, ਇਹ ਤਿੰਨੇ ਭਾਸ਼ਾਵਾਂ ਦੇ ਮਾਹਰ ਬਣੇ, ਔਰ ਇਸੇ ਕਰਕੇ ਬਚਪਨ ਤੋਂ ਹੀ ਮਿਰਜ਼ਾ ਗਾਲਿਬ ਦੀਆਂ ਲਿਖੀਆਂ ਹੋਈਆਂ ਨਜ਼ਮਾਂ ਗਜ਼ਲਾਂ ਦਾ ਇੰਨਾ ਸ਼ੌਕ ਪਿਆ ਕਿ ਉਹਨਾਂ ਦੇ ਪੂਰੇ ਪੂਰੇ ਕਲਾਮ ਉਹਨਾਂ ਨੂੰ ਯਾਦ ਹੋ ਗਏ, ਔਰ ਮਤਲਬ ਕਿਹਾ ਜਾ ਸਕਦਾ ਕਿ ਉਹਨਾਂ ਦੇ ਫੇਵਰੇਟ ਪੋਇਟ ਸ਼ਾਇਰ ਮਿਰਜ਼ਾ ਗਾਲਿਬ ਸੀ। ਔਰ ਇਸੇ ਕਰਕੇ ਜਦੋਂ 28 ਸਾਲਾਂ ਦੇ ਹੁੰਦੇ ਨੇ ਤਾਂ ਮੁਸ਼ਾਇਰਿਆਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ, ਵੈਸੇ ਤਾਂ ਬਚਪਨ ਤੋਂ ਹੀ ਲਿਖਣ ਦਾ ਸ਼ੌਕ, ਪੋਇਟਰੀ ਲਿਖਣ ਦਾ, ਨਜ਼ਮਾਂ ਗਜ਼ਲਾਂ ਲਿਖਣ ਦਾ ਸ਼ੌਕ ਉਹਨਾਂ ਨੂੰ ਪੈ ਗਿਆ, ਬਟ ਜਦੋਂ ਹੋਇਆ ਬੰਦਾ ਜਵਾਨ ਤਾਂ ਉਸ ਵੇਲੇ ਸ਼ਾਇਰੀ ਜਦੋਂ ਨਿਕਲਦੀ ਸੀ ਤਰਨਮ ਦੇ ਵਿੱਚ, ਯਾਨੀ ਗਾ ਕੇ, ਤਾਂ ਉਸ ਵੇਲੇ ਸਭ ਉਹਨਾਂ ਦੇ ਫੈਨ ਮੁਰੀਦ ਹੋ ਜਾਂਦੇ ਸੀ। ਔਰ ਜਿਵੇਂ ਸ਼ਿਵ ਕੁਮਾਰ ਬਟਾਲਵੀ ਜਦੋਂ ਸਟੇਜ 'ਤੇ ਗਾਉਂਦੇ ਸੀ ਤਾਂ ਸਭ ਉਹਨਾਂ ਦੇ ਫੈਨ ਹੋ ਜਾਂਦੇ ਸੀ ਨਾ, ਡਾਇਰੈਕਟ ਦਿਲ ਤੱਕ ਆਵਾਜ਼ ਪਹੁੰਚਦੀ ਸੀ, ਉਹ ਹੀ ਪੂਰੀ ਸਿਚੁਏਸ਼ਨ ਉਸ ਵੇਲੇ ਭੋਪਾਲ ਦੇ ਵਿੱਚ ਅਸਦ ਭੋਪਾਲੀ ਸਾਹਿਬ ਦੀ ਸੀ। ਔਰ ਉਸ ਮੁਸ਼ਾਇਰਿਆਂ ਦੇ ਵਿੱਚ ਇੱਕ ਵਾਰ ਇੱਕ ਐਸਾ ਸ਼ਖਸ ਪਹੁੰਚਿਆ ਜਿਸ ਨੇ ਉਹਨਾਂ ਦੀ ਲਾਈਫ ਬਦਲ ਕੇ ਰੱਖ ਦਿੱਤੀ। ਉਹ ਕੌਣ ਸ਼ਖਸ ਸੀ ਮੈਂ ਤੁਹਾਨੂੰ ਦੱਸਾਂਗਾ, ਬਟ ਇਸ ਟਰੈਕ ਤੋਂ ਬਾਅਦ।

ਔਰ ਇਸ ਫਿਲਮ ਦੇ ਲਈ ਉਹਨਾਂ ਨੇ ਜਿਸ ਲਿਰਿਸਿਸਟ ਨੂੰ ਪਹਿਲਾਂ ਸਾਈਨ ਕੀਤਾ ਸੀ, ਆਰਜ਼ੂ ਲਖਨਵੀ ਉਹਨਾਂ ਦਾ ਨਾਮ ਸੀ, ਔਰ ਬਟਵਾਰੇ ਤੋਂ ਬਾਅਦ ਉਹ ਚਲੇ ਜਾਂਦੇ ਨੇ ਪਾਕਿਸਤਾਨ। ਔਰ ਤੁਹਾਨੂੰ ਦੱਸਦੇ ਹਾਂ ਕਿ 1949 ਦੀ ਇਹ ਗੱਲ ਹੈ, 1949 ਦੀ, ਔਰ 5 ਮਈ ਦਾ ਉਹ ਦਿਨ ਸੀ, ਅਸਦ ਭੋਪਾਲੀ ਦੀ ਜ਼ਿੰਦਗੀ ਦੇ ਵਿੱਚ ਕਿਸਮਤ ਬਦਲਣ ਵਾਲਾ ਦਿਨ। ਔਰ ਜੋ ਸ਼ਖਸ ਜਿਸ ਕੰਮ ਦੇ ਵਿੱਚ ਲੱਗਾ ਹੋਵੇ ਉਸ ਕੰਮ ਦਾ ਮੁੱਲ ਜਦੋਂ ਪਵੇ ਤਾਂ ਮਜ਼ਾ ਆਉਂਦਾ ਨਾ, ਕੁਝ ਇੱਦਾਂ ਦਾ ਹੀ ਉਸ ਵੇਲੇ ਉਹਨਾਂ ਦੇ ਨਾਲ ਹੋਇਆ। ਮਤਲਬ ਮਜ਼ਾ ਤਾਂ ਆਉਂਦਾ ਹੀ, ਸਰਪ੍ਰਾਈਜ਼ ਹੁੰਦਾ ਸ਼ਖਸ, ਔਰ ਮਤਲਬ ਜੋ ਤੁਸੀਂ ਖਾਬ ਦੇ ਵਿੱਚ ਸੋਚਿਆ ਹੋਵੇ, ਇਮੈਜਿਨ ਕਰੋ ਕਿ ਮੈਂ ਉਹ ਕਰਨਾ ਆਹ ਮਨ, ਮਤਲਬ ਕਿਸੇ ਨੂੰ ਮਿਲਣਾ ਸੋਚਿਆ ਹੋਵੇ, ਇਮੈਜਿਨ ਕਰੋ, ਔਰ ਉਹ ਸ਼ਖਸ ਤੁਹਾਡੇ ਸਾਹਮਣੇ ਆ ਜਾਵੇ, ਕਿੱਦਾਂ ਦਾ ਫੀਲ ਹੋਏਗਾ? ਯੂ ਵਰ ਸ਼ੌਕਡ, ਹੈ ਨਾ? ਕੁਛ ਇੱਦਾਂ ਦਾ ਹੀ ਉਹਨਾਂ ਦੇ ਨਾਲ ਹੋਇਆ ਸੀ। ਔਰ 5 ਮਈ ਦਾ ਦਿਨ 1949 ਭੋਪਾਲ ਦੇ ਵਿੱਚ ਹੀ, ਭੋਪਾਲ ਟੋਕੀਜ਼ ਦੇ ਵਿੱਚ ਮੁਸ਼ਾਇਰਾ ਹੁੰਦਾ, ਔਰ ਫਜ਼ਲੀ ਬ੍ਰਦਰਜ਼ ਉਸ ਮੁਸ਼ਾਇਰੇ ਦੇ ਵਿੱਚ ਬੈਠੇ ਹੁੰਦੇ ਨੇ, ਔਰ ਮੁਸ਼ਾਇਰੇ ਦੇ ਵਿੱਚ ਜਦੋਂ ਸ਼ਾਇਰਾਨਾ ਕਲਾਮ ਪੜ੍ਹਦੇ ਨੇ ਆਪਣਾ ਅਸਦ ਭੋਪਾਲੀ, ਤਾਂ ਉਹਨਾਂ ਦਾ ਕਲਾਮ ਬੜਾ ਪਸੰਦ ਆਉਂਦਾ, ਉਹਨਾਂ ਦੀਆਂ ਨਜ਼ਮਾਂ ਉਹ ਗਾ ਕੇ। ਮੈਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਤਰੰਨੁਮ ਦੇ ਵਿੱਚ ਗਜ਼ਲਾਂ ਨਜ਼ਮਾਂ ਪੜ੍ਹਦੇ ਸੀ, ਔਰ ਜਦੋਂ ਉਹਨਾਂ ਨੇ ਆਪਣੀ ਨਜ਼ਮ ਕਹੀ ਤਾਂ ਮੁਰੀਦ ਹੋ ਗਏ, ਕਿਉਂਕਿ ਉਹ ਲੱਭਣ ਹੀ ਆਏ ਸੀ ਕੋਈ ਗੀਤਕਾਰ ਉਹਨਾਂ ਦੀ ਫਿਲਮ ਦੇ ਲਈ ਜੋ ਗੀਤ ਲਿਖੇ ਨਵਾਂ, ਉਹ ਵੀ ਨਵਾਂ ਸ਼ਖਸ। ਔਰ ਇਸੇ ਕਰਕੇ ਯੰਗ ਟੈਲੈਂਟ ਜਦੋਂ ਉਹਨਾਂ ਨੇ ਸਟੇਜ 'ਤੇ ਦੇਖਿਆ ਤਾਂ ਬੜੇ ਮੁਤਾਸਰ ਹੋਏ ਉਹਨਾਂ ਤੋਂ, ਔਰ ਮੁਸ਼ਾਇਰਾ ਖਤਮ ਹੁੰਦਿਆਂ ਹੀ ਉਹ ਮਿਲੇ ਅਸਦ ਭੋਪਾਲੀ ਨੂੰ, ਫਜ਼ਲੀ ਬ੍ਰਦਰਸ, ਔਰ ਫਿਲਮ ਦੇ ਡਾਇਰੈਕਟਰ ਵੀ ਨਾਲ ਹੀ ਸੀ, ਉਹਨਾਂ ਨੂੰ ਮਿਲੇ ਔਰ 500 ਰੁਪਇਆ ਦੇ ਕੇ ਸਾਈਨਿੰਗ ਅਮਾਊਂਟ, ਔਰ ਕਿਹਾ ਕਿ ਮੁੰਬਈ ਆਓ, ਤੁਸੀਂ ਸਾਡੀ ਫਿਲਮ ਦੇ ਲਈ ਗਾਣੇ ਲਿਖ ਰਹੇ ਹੋ। ਔਰ ਇਹ ਉਹਨਾਂ ਦੇ ਲਈ ਅਚੰਬੇ ਤੋਂ ਘੱਟ ਨਹੀਂ ਸੀ, 28 ਸਾਲ ਦੀ ਉਹਨਾਂ ਦੀ ਉਸ ਵੇਲੇ ਏਜ ਸੀ, ਔਰ ਮਤਲਬ ਉਮੰਗਾਂ ਭਰੀ ਉਮਰ ਕਹਿ ਸਕਦੇ ਹਾਂ। ਔਰ ਉਹ ਉਮੰਗਾਂ ਭਰੀ ਉਮਰ ਦੇ ਵਿੱਚ ਜਦੋਂ ਉਮੰਗ ਪੂਰੀ ਹੁੰਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੱਚ ਹੋਣੀਆਂ, ਮਤਲਬ ਅੱਖਾਂ ਦੇ ਸਾਹਮਣੇ ਆ ਜਾਂਦੀਆਂ, ਜੋ ਜੋ ਅਸੀਂ ਆਪਣੇ ਬੈਕ ਐਂਡ 'ਤੇ ਸੋਚਿਆ ਹੁੰਦਾ, ਹੈ ਨਾ, ਕਿ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਮੇਰਾ ਵੀ ਨਾਮ ਹੋਏਗਾ, ਮੇਰੇ ਗੀਤ ਵੱਜਣਗੇ, ਰਿਕਾਰਡਸ ਆਉਣਗੇ, ਉਹ ਸਭ ਕੁਝ ਉਸ ਵੇਲੇ ਅੱਖਾਂ ਦੇ ਸਾਹਮਣੇ ਆਇਆ ਅਸਦ ਭੋਪਾਲੀ ਦੇ। ਔਰ ਮੁੰਬਈ ਦੀ ਧਰਤੀ 'ਤੇ, ਸਰਜ਼ਮੀਂ 'ਤੇ ਪਹੁੰਚਦੇ ਨੇ, ਔਰ ਉੱਥੇ ਆ ਕੇ ਦੁਨੀਆ ਫਿਲਮ ਦੇ ਲਈ 2 ਗਾਣੇ ਉਹਨਾਂ ਦੇ ਵੱਲੋਂ ਲਿਖੇ ਜਾਂਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਫਿਲਮ ਮਿਲਦੀ ਹੈ। ਕਿਉਂਕਿ ਤੁਹਾਨੂੰ ਪਹਿਲਾਂ ਹੀ ਮੈਂ ਕਹਿ ਰਿਹਾ ਸੀ ਕਿ ਅਸਦ ਭੋਪਾਲੀ ਸਾਹਿਬ ਦੇ ਗਾਣੇ, ਉਹਨਾਂ ਦਾ ਕੰਮ ਜਿਹੜਾ ਵਾਕਈ ਬੋਲਦਾ ਸੀ, ਔਰ ਜਦੋਂ ਇਹ ਗਾਣੇ ਮਾਰਕੀਟ ਦੇ ਵਿੱਚ ਆਉਂਦੇ ਨੇ, ਗਾਣੇ ਹਿੱਟ ਹੁੰਦੇ ਨੇ, ਔਰ ਬਟ ਇਹ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਜ਼ਿਆਦਾ ਕੰਮ ਜਿਹੜਾ ਸੀ ਉਹ ਨਹੀਂ ਮਿਲਿਆ, ਔਰ ਕਾਫੀ ਵਕਫੇ ਬਾਅਦ ਇੱਕ ਹੋਰ ਫਿਲਮ ਉਹਨਾਂ ਨੂੰ ਮਿਲਦੀ ਹੈ, ਔਰ ਅਫਸਾਨਾ ਫਿਲਮ ਉਸ ਦਾ ਨਾਮ, ਔਰ ਉਸ ਫਿਲਮ ਦੇ ਵਿੱਚ ਉਹਨਾਂ ਨੂੰ ਫਿਰ ਗਾਣੇ ਲਿਖਣ ਦਾ ਮੌਕਾ ਮਿਲਦਾ, ਔਰ ਉਸ ਫਿਲਮ ਦਾ ਗਾਣਾ ਹੁੰਦਾ ਸੁਪਰ ਡੂਪਰ ਹਿੱਟ। ਔਰ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ, ਬਟ ਇਹ ਟਰੈਕ ਸੁਣਦੇ ਹਾਂ ਜੋ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਹੈ, ਔਰ ਨਾਲ ਹੈ ਲਤਾ ਮੰਗੇਸ਼ਕਰ, ਔਰ ਲਿਖਿਆ ਅਸਦ ਭੋਪਾਲੀ ਸਾਹਿਬ ਨੇ।

7.17 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ। ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਅਸਦ ਭੋਪਾਲੀ ਸਾਹਿਬ ਦੀ, ਔਰ ਉਹਨਾਂ ਦੇ ਲਿਖੇ ਹੋਏ ਹੀ ਗਾਣੇ ਮੈਂ ਅੱਜ ਤੁਹਾਡੇ ਲਈ ਪਲੇ ਕਰ ਰਿਹਾ। ਔਰ ਇਹ ਟਰੈਕ ਵੀ ਉਹਨਾਂ ਦੇ ਵੱਲੋਂ ਹੀ ਪਾਰਸਮਣੀ ਫਿਲਮ ਦਾ ਲਿਖਿਆ ਗਿਆ ਸੀ। ਔਰ ਦੋਸਤੋ, ਇੱਦਾਂ ਦੇ ਅਣਗਿਣਤ ਟਰੈਕਸ ਉਹਨਾਂ ਨੇ ਲਿਖੇ ਔਰ ਲਗਭਗ 100 ਫਿਲਮਾਂ ਦੇ ਵਿੱਚ 400 ਤੋਂ ਵੀ ਜ਼ਿਆਦਾ ਗਾਣੇ ਉਹਨਾਂ ਨੇ ਆਪਣੀ ਕਲਮ ਦੇ ਜ਼ਰੀਏ ਲਿਖੇ। ਔਰ ਤੁਹਾਨੂੰ ਦੱਸਦਿਆਂ ਕਿ ਉਹਨਾਂ ਦੇ ਅੰਦਰ ਨਾ ਲਿਖਣ ਦਾ ਇਹ ਜਿਹੜਾ ਟੈਲੈਂਟ ਹੈ ਉਹ ਬਾ ਕਮਾਲ ਸੀ। ਔਰ ਆਪ ਵੀ ਕਹਿੰਦੇ ਸੀ ਕਿ ਹਿੰਦੀ ਲੈਂਗੁਏਜ ਦੇ ਵਿੱਚ ਫਿਲਮਾਂ ਦੇ ਲਈ, ਖਾਸ ਕਰਕੇ ਬਾਲੀਵੁੱਡ ਦੇ ਲਈ ਮੈਂ ਗੀਤਕਾਰ ਹਾਂ, ਬਟ ਉਰਦੂ ਜ਼ਬਾਨ ਦੇ ਵਿੱਚ ਜਦੋਂ ਮੈਂ ਲਿਖਦਾ ਤਾਂ ਮੈਂ ਆਪਣੇ ਆਪ ਨੂੰ ਸ਼ਾਇਰ ਮੰਨਦਾ। ਔਰ ਵਾਕਈ ਉਹਨਾਂ ਦੀ ਕਿਤਾਬ ਜਿਹੜੀ ਹੈ, ਸ਼ਾਇਰੀ ਦੀ ਕਿਤਾਬ, ਪੋਇਟਰੀ ਦੀ, ਨਜ਼ਮਾਂ ਦੀ ਕਿਤਾਬ ਵੀ ਛਪੀ। ਔਰ ਤੁਹਾਨੂੰ ਦੱਸਦਿਆਂ ਕਿ ਸਾਹਿਤ ਦੇ ਲਈ, ਯਾਨੀ ਕਿ ਆਪਣੇ ਦਿਲ ਦੇ ਸਕੂਨ ਦੇ ਲਈ ਜੋ ਲਿਖਦੇ ਸੀ ਉਹ ਕਿਤਾਬ ਦੇ ਵਿੱਚ ਦਰਜ ਹੈ। ਔਰ ਬਹੁਤ ਸਾਰੇ ਗੀਤ ਜਿਹੜੇ ਹੈ ਫਿਲਮਾਂ ਦੇ ਲਈ ਜੋ ਲਿਖੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਗਾਣੇ ਨੇ ਉਹ ਸੁਪਰ ਹਿੱਟ ਹੋਏ। ਤੁਹਾਨੂੰ ਦੱਸਦਿਆਂ ਕਿ 1951 ਦੇ ਵਿੱਚ B.R. ਚੋਪੜਾ ਨੇ ਇੱਕ ਫਿਲਮ ਬਣਾਈ ਸੀ ਅਫਸਾਨਾ, ਔਰ ਉਸ ਫਿਲਮ ਦੇ ਲਈ ਉਹਨਾਂ ਨੇ ਚੁਣਿਆ ਸੀ ਅਸਦ ਭੋਪਾਲੀ ਜੀ ਨੂੰ ਕਿ ਉਹ ਲਿਖਣਗੇ ਉਹਨਾਂ ਦੀ ਫਿਲਮ ਦੇ ਗਾਣੇ। ਔਰ ਉਹ ਗਾਣੇ ਲਿਖਦੇ ਨੇ ਔਰ ਗਾਣੇ ਸੁਪਰ ਹਿੱਟ ਹੁੰਦੇ ਨੇ। ਔਰ ਇੱਕ ਹੋਰ ਟਰੈਕ ਉਹਨਾਂ ਦੇ ਵੱਲੋਂ ਹੀ ਲਿਖਿਆ ਹੋਇਆ ਤੁਹਾਡੀ ਪੇਸ਼ ਨਜ਼ਰ ਹੈ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਿਲਮੀ ਦੁਨੀਆ ਔਰ ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਫੀਫਾ ਵਰਲਡ ਕੱਪ 2026 ਦੀਆਂ ਲੇਟੈਸਟ ਅਪਡੇਟਸ

ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੀਆਂ ਲੇਟੈਸਟ ਅਪਡੇਟਸ, ਔਰ ਪ੍ਰੋਗਰਾਮ ਇਸ ਵੇਲੇ ਜਾਰੀ ਹੈ ਜੀ ਤੁਹਾਡਾ ਫੇਵਰੇਟ ਫਿਲਮੀ ਦੁਨੀਆ, ਔਰ ਹਰੀਸ਼ ਨਾਲ ਹੈ ਤੁਹਾਡੇ, ਔਰ ਅਸੀਂ ਗੱਲ ਕਰ ਰਹੇ ਹਾਂ ਅੱਜ ਅਸਦ ਭੋਪਾਲੀ ਜੀ ਦੀ, ਔਰ ਨਾਲ ਦੀ ਨਾਲ ਸੁਣ ਰਹੇ ਹਾਂ ਉਹਨਾਂ ਦੁਆਰਾ ਲਿਖੇ ਹੋਏ ਕਮਾਲ ਦੇ ਟਰੈਕਸ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਹਾਂ ਅਸਦ ਭੋਪਾਲੀ ਜੀ ਦੀ ਔਰ ਕਮਾਲ ਦੇ ਗਾਣੇ ਉਹਨਾਂ ਨੇ ਫਿਲਮ ਇੰਡਸਟਰੀ ਨੂੰ ਦਿੱਤੇ ਸਾਨੂੰ ਦਿੱਤੇ ਔਰ ਹਿੰਦੀ ਫਿਲਮ ਜਗਤ ਦੇ ਵਿੱਚ ਆਪਣੀ ਇੱਕ ਅਲੱਗ ਥਾਂ ਉਹਨਾਂ ਦੇ ਗਾਣਿਆਂ ਨੇ ਬਣਾਈ ਔਰ ਦੋਸਤੋ ਮੁਹੰਮਦ ਰਫੀ ਸਾਹਿਬ ਨੇ ਕਿਸ਼ੋਰ ਸਾਹਿਬ ਨੇ ਲਤਾ ਮੰਗੇਸ਼ਕਰ ਜੀ ਨੇ ਉਹਨਾਂ ਦੇ ਲਿਖੇ ਹੋਏ ਅਣਗਿਣਤ ਗਾਣੇ ਗਾਏ ਔਰ ਮੈਂ ਗੱਲ ਕਰ ਹੀ ਰਿਹਾ ਸੀ ਕਿ ਲਗਭਗ 500 ਦੇ ਕਰੀਬ ਗਾਣੇ ਉਹਨਾਂ ਨੇ ਫਿਲਮਾਂ ਦੇ ਵਿੱਚ ਲਿਖੇ 100 ਤੋਂ ਵੱਧ ਫਿਲਮਾਂ ਦੇ ਲਈ ਇਹ ਗਾਣੇ ਉਹਨਾਂ ਨੇ ਆਪਣੀ ਕਲਮ ਤੋਂ ਔਰ ਕਲਮ ਦੇ ਜਾਦੂ ਦੇ ਨਾਲ ਲਿਖੇ ਔਰ ਤੁਹਾਨੂੰ ਦੱਸਦੇ ਹਾਂ ਕਿ ਮੁਹੰਮਦ ਰਫੀ ਸਾਹਿਬ ਨੇ ਇੱਕ ਵਾਰ ਉਹਨਾਂ ਦਾ ਇੱਕ ਗਾਣਾ ਜਦੋਂ ਗਾਇਆ ਤਾਂ ਸਟੂਡੀਓ ਦੇ ਵਿੱਚ ਅਮੂਮਨ ਕਿਹਾ ਜਾਂਦਾ ਸੀ ਉਸ ਵੇਲੇ ਕਿ ਮੁਹੰਮਦ ਰਫੀ ਸਾਹਿਬ ਜਦੋਂ ਕੋਈ ਗਾਣਾ ਗਾਉਂਦੇ ਨੇ ਤਾਂ ਬੜੇ ਖੁਸ਼ ਮਿਜ਼ਾਜ ਸ਼ਖਸੀਅਤ ਦੇ ਮਾਲਕ ਸੀ ਔਰ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸੀ ਬਟ ਉਸ ਦਿਨ ਉਹ ਜ਼ਿਆਦਾ ਕਿਸੇ ਦੇ ਨਾਲ ਬੋਲੇ ਨਹੀਂ ਜਦੋਂ ਉਹਨਾਂ ਨੇ ਉਹ ਗਾਣਾ ਗਾਇਆ ਔਰ ਭਾਵੇਂ ਗਾਣੇ ਦੀ ਫੀਲ ਭਾਵੁਕ ਹੁੰਦੀ ਸੀ ਪਰ ਗਾਣਾ ਗਾਉਣ ਤੋਂ ਬਾਅਦ ਉਹ ਥੋੜ੍ਹੇ ਮਤਲਬ ਕੁਝ ਕੁ ਸੈਕਿੰਡਸ ਬਾਅਦ ਮਤਲਬ ਮੂਡ ਆਪਣਾ ਚੇਂਜ ਕਰ ਲੈਂਦੇ ਸੀ ਹਨਾ ਸਵਿਚ ਕਰ ਲਏ ਸੀ ਬਟ ਉਸ ਦਿਨ ਜਦੋਂ ਉਹਨਾਂ ਨੇ ਉਹ ਗਾਣਾ ਗਾਇਆ ਸਟੂਡੀਓ ਤੋਂ ਬਾਹਰ ਆਉਂਦੇ ਨੇ ਮੁਹੰਮਦ ਰਫੀ ਸਾਹਿਬ ਤਾਂ ਬੜੇ ਸੈਡ ਸੀ ਔਰ ਸਾਹਮਣੇ ਜਦੋਂ ਦਰਵਾਜ਼ਾ ਖੋਲ੍ਹਦੇ ਨੇ ਤਾਂ ਮੋਨੀਟਰ ਰੂਮ ਦੇ ਵਿੱਚ ਆਏ ਔਰ ਉੱਥੇ ਅਸਦ ਸਾਹਿਬ ਬੈਠੇ ਹੁੰਦੇ ਨੇ ਔਰ ਮੁਹੰਮਦ ਰਫੀ ਸਾਹਿਬ ਉਹਨਾਂ ਨੂੰ ਆ ਕੇ ਮਿਲਦੇ ਨੇ ਗਲੇ ਮਿਲਦੇ ਨੇ ਔਰ ਕਹਿੰਦੇ ਨੇ ਕੋਂਗਰੈਚੁਲੇਟ ਕਰਦੇ ਨੇ ਔਰ ਕਹਿੰਦੇ ਨੇ ਕਿ ਤੁਸੀਂ ਬਹੁਤ ਸੋਹਣਾ ਗਾਣਾ ਲਿਖਿਆ ਮੈਂ ਬਹੁਤ ਸਾਰੇ ਗਾਣੇ ਗਾਏ ਨੇ ਰਫੀ ਸਾਹਿਬ ਕਹਿ ਰਹੇ ਨੇ ਅਸਦ ਸਾਹਿਬ ਨੂੰ ਕਿ ਮੈਂ ਬਹੁਤ ਸਾਰੇ ਗਾਣੇ ਗਾਏ ਨੇ ਬਟ ਆਹ ਗਾਣਾ ਜਿਹੜਾ ਮੈਂ ਅੱਜ ਗਾਇਆ ਬੜਾ ਪਿਆਰਾ ਗਾਣਾ ਤੁਸੀਂ ਗਾਇਆ ਲਿਖਿਆ ਔਰ ਇਹਨੂੰ ਗਾ ਕੇ ਮਤਲਬ ਹਾਲੇ ਤੱਕ ਵੀ ਮੇਰੇ ਅੰਦਰ ਸਮਾਇਆ ਹੋਇਆ ਮੈਂ ਸਟੂਡੀਓ ਤੋਂ ਅਮੂਮਨ ਗਾਣਾ ਗਾ ਕੇ ਜਦੋਂ ਬਾਹਰ ਨਿਕਲਦਾ ਕਿਉਂਕਿ ਉਸ ਵੇਲੇ ਮੁਹੰਮਦ ਰਫੀ ਸਾਹਿਬ ਬਹੁਤ ਗਾਣੇ ਗਾਉਂਦੇ ਸੀ ਔਰ ਕਦੇ ਕਦੇ ਇੱਕ ਇੱਕ ਦਿਨ ਦੇ ਵਿੱਚ ਕਈ ਕਈ ਗਾਣੇ ਗਾਉਣ ਦਾ ਉਹਨਾਂ ਨੂੰ ਮੌਕਾ ਮਿਲਦਾ ਸੀ ਔਰ ਹਰ ਗਾਣੇ ਨੂੰ ਯਾਦ ਤਾਂ ਰੱਖ ਨਹੀਂ ਸੀ ਸਕਦੇ ਔਰ ਬਟ ਉਹ ਕਹਿੰਦੇ ਨੇ ਉਸ ਦਿਨ ਉਹਨਾਂ ਨੇ ਅਸਦ ਸਾਹਿਬ ਨੂੰ ਕਿਹਾ ਕਿ ਜਦੋਂ ਮੈਂ ਇਹ ਗਾਣਾ ਤੁਹਾਡਾ ਸੁਣਿਆ ਗਾਇਆ ਮੇਰੇ ਅੰਦਰ ਵੱਸ ਗਿਆ ਇਹ ਗਾਣਾ ਔਰ ਮੈਨੂੰ ਇਹ ਗਾਣਾ ਬੜਾ ਹੀ ਕਮਾਲ ਦਾ ਲੱਗਾ ਜਿਸ ਗਾਣੇ ਦੀਆਂ ਇੰਨੀਆਂ ਗੱਲਾਂ ਚੱਲ ਰਹੀਆਂ ਨੇ ਇੰਨੀ ਚਰਚਾ ਹੋ ਰਹੀ ਹੈ ਜਨਾਬ ਉਸ ਗਾਣੇ ਨੂੰ ਮੈਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗਾ ਤੁਹਾਨੂੰ ਜ਼ਰੂਰ ਸੁਣਾਵਾਂਗਾ ਉਹ ਗਾਣਾ ਬਟ ਤੁਹਾਨੂੰ ਦੱਸਦਿਆਂ ਕਿ ਇਹ ਗਾਣਾ ਉਸ ਵੇਲੇ ਊਸ਼ਾ ਖੰਨਾ ਦੇ ਮਿਊਜ਼ਿਕ ਤਲੇ ਬਣਿਆ ਸੀ ਔਰ ਅਸਦ ਭੋਪਾਲੀ ਸਾਹਿਬ ਜਿਹੜੇ ਸੀ ਉਹ ਊਸ਼ਾ ਖੰਨਾ ਦੇ ਫਾਦਰ ਦੇ ਬੜੇ ਅੱਛੇ ਮਿੱਤਰ ਸੀ ਚੰਗੇ ਮਿੱਤਰ ਸੀ ਔਰ ਊਸ਼ਾ ਖੰਨਾ ਅਸਦ ਸਾਹਿਬ ਨੂੰ ਚਾਚਾ ਜੀ ਕਹਿ ਕੇ ਬੁਲਾਉਂਦੇ ਸੀ ਮਿਊਜ਼ਿਕ ਡਾਇਰੈਕਟਰ ਊਸ਼ਾ ਖੰਨਾ ਜੀ ਔਰ ਉਹਨਾਂ ਦੇ ਮਿਊਜ਼ਿਕ ਤਲੇ ਇਹ ਗਾਣਾ ਬਣਿਆ ਔਰ ਫਿਲਮ ਸੀ ਏਕ ਸਪੇਰਾ ਇੱਕ ਲੁਟੇਰਾ ਔਰ ਇਹ ਗਾਣਾ ਕਹਿੰਦੇ ਨੇ ਊਸ਼ਾ ਜੀ ਵੀ ਆਪ ਦੱਸਦੇ ਨੇ ਕਿ ਗਾਣਾ ਲਿਖਣ ਦੀ ਜਿਹੜੀ ਸਪੀਡ ਸੀ ਗਾਣਾ ਲਿਖਣ ਦੇ ਵਿੱਚ ਜਿਹੜੀ ਮਹਾਰਤ ਸੀ ਉਹਨਾਂ ਦੀ ਅਸਦ ਸਾਹਿਬ ਦੀ ਕਮਾਲ ਸੀ ਅਲਟੀਮੇਟ ਸੀ ਕਿਉਂਕਿ ਇਹ ਕਹਿੰਦੇ ਨੇ ਕਿ ਇਹ ਗਾਣਾ ਮੈਂ ਉਹਨਾਂ ਨੂੰ ਸਿਚੁਏਸ਼ਨ ਦੱਸੀ ਕਿ ਇਹ ਸਿਚੁਏਸ਼ਨ ਹੈ ਔਰ ਗਾਣਾ ਲਿਖਣਾ ਬੈਠੇ ਔਰ ਕਹਿੰਦੇ ਕਿ ਊਸ਼ਾ ਲਿਖੋ ਕਹਿੰਦੇ ਕਿ ਗਾਣਾ ਲਿਖਾਂ ਬਣ ਵੀ ਗਿਆ ਕਹਿੰਦੇ ਲਿਖਣਾ ਸਟਾਰਟ ਤੋਂ ਕਰੋ ਔਰ ਪਹਿਲੀ ਲਾਈਨ ਉਹਨਾਂ ਨੂੰ ਉਹਨਾਂ ਨੇ ਲਿਖਵਾਈ ਹਮ ਤੁਮਸੇ ਜੁਦਾ ਹੋ ਕੇ ਮਰ ਜਾਏਂਗੇ ਰੋ ਰੋ ਕੇ ਊਸ਼ਾ ਖੰਨਾ ਜੀ ਕਹਿੰਦੇ ਕਿ ਮਤਲਬ ਲਾਈਨ ਤਾਂ ਵਧੀਆ ਪੰਚ ਲਾਈਨ ਬੜੀ ਵਧੀਆ ਔਰ ਉਹਦੇ 10 ਮਿੰਟ ਦੇ ਅੰਦਰ ਅੰਦਰ ਪੂਰਾ ਗਾਣਾ ਉਹਨਾਂ ਨੇ ਲਿਖਾ ਦਿੱਤਾ ਉਸ ਤੋਂ ਬਾਅਦ ਊਸ਼ਾ ਖੰਨਾ ਨੇ ਮਿਊਜ਼ਿਕ ਤਿਆਰ ਕੀਤਾ ਧੁਨ ਬਣੀ ਔਰ ਗਾਣਾ ਸੁਪਰ ਹਿੱਟ ਹੋਇਆ ਮੁਹੰਮਦ ਰਫੀ ਸਾਹਿਬ ਗਾਣਾ ਗਾ ਕੇ ਜਦੋਂ ਬਾਹਰ ਆਏ ਕੰਗਰੈਚੁਲੇਟ ਕੀਤਾ ਤਾਂ ਆਹੀ ਗਾਣਾ ਸੀ ਔਰ ਗਾਣੇ ਦੀ ਗੱਲ ਤੁਰੀਏ ਤਾਂ ਇਹ ਗਾਣੇ ਨੂੰ ਤੁਹਾਡੇ ਤੱਕ ਪਹੁੰਚਾਉਣਾ ਤਾਂ ਬਣਦਾ ਹੀ ਹੈ ਨਾ ਆਓ ਸੁਣਦੇ ਹਾਂ ਇਕੱਠੇ ਇੱਕ ਕਮਾਲ ਦਾ ਟਰੈਕ

107 FM ਰੇਨਬੋ ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਹਾਂ ਔਰ ਇਸ ਵੇਲੇ ਅਸੀਂ ਇੱਕ ਐਸੀ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਉਹ ਸ਼ਖਸ ਜਿਸ ਦੇ ਗਾਣਿਆਂ ਨੇ ਉਸ ਇਰਾ ਦੇ ਵਿੱਚ ਗੋਲਡਨ ਇਰਾ ਦੇ ਵਿੱਚ ਬਹੁਤ ਧੂਮ ਮਚਾਈ ਔਰ ਸਾਡੇ ਦਿਲਾਂ 'ਤੇ ਰਾਜ ਕੀਤਾ ਔਰ ਇਸ ਸ਼ਖਸ ਦੇ ਗਾਣੇ ਯਾਨੀ ਕਿ ਅਸਦ ਭੋਪਾਲੀ ਸਾਹਿਬ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਸ਼ਾਇਰੀ ਉਹਨਾਂ ਦਾ ਕਲਾਮ ਕਮਾਲ ਸੀ ਔਰ ਦੋਸਤੋ ਉਹਨਾਂ ਦਾ ਨਾਮ ਸਾਹਿਰ ਲੁਧਿਆਨਵੀ ਹੋਣ ਸ਼ੈਲਿੰਦਰ ਹੋਣ ਆਨੰਦ ਬਖਸ਼ੀ ਹੋਣ ਮਜਰੂ ਸੁਲਤਾਨਪੁਰੀ ਸਾਹਿਬ ਹੋਣ ਹਸਰਤ ਜੈਪੁਰੀ ਸਾਹਿਬ ਹੋਣ ਹੋਰ ਵੀ ਉਸ ਇਰਾ ਦੇ ਕਮਾਲ ਦੇ ਜਿਹੜੇ ਲਿਰਿਸਿਸਟ ਸੀ ਉਹਨਾਂ ਦੀ ਲਿਸਟ ਦੇ ਵਿੱਚ ਲਿਆ ਜਾਂਦਾ ਔਰ ਭਾਵੇਂ ਉਹਨਾਂ ਵਰਗਾ ਨਾਮ ਸ਼ੋਹਰਤ ਦੀ ਜੇਕਰ ਅਸੀਂ ਗੱਲ ਕਰੀਏ ਉਹ ਸ਼ੋਹਰਤ ਪੈਸੇ ਦੀ ਗੱਲ ਕਰੀਏ ਸਿੱਧੇ ਤੌਰ 'ਤੇ ਤਾਂ ਉਹ ਪੈਸਾ ਉਹਨਾਂ ਨੂੰ ਨਹੀਂ ਨਸੀਬ ਹੋਇਆ ਔਰ ਅਸਦ ਸਾਹਿਬ ਉਸ ਜ਼ਮਾਨੇ ਦੇ ਵਿੱਚ ਅਕਸਰ ਇੰਟਰਵਿਊਜ਼ ਦੇ ਵਿੱਚ ਵੀ ਇਹ ਗੱਲ ਕਿਹਾ ਕਰਦੇ ਸੀ ਕਿ ਕਿਤੇ ਨਾ ਕਿਤੇ ਮੇਰੇ ਨਾਲ ਇਸ਼ਕ ਹੋ ਗਿਆ ਇਸ ਗੁਰਬਤ ਨੂੰ ਔਰ ਮੈਨੂੰ ਬਹੁਤ ਸਾਰੀਆਂ ਚੀਜ਼ਾਂ

ਜਿਹੜੀਆਂ ਨੇ ਛੱਡ ਦਿੰਦੀਆਂ ਨੇ, ਬਟ ਇਸ ਚੀਜ਼ ਨੇ ਮੇਰਾ ਤਾ ਉਮਰ ਸਾਥ ਦਿੱਤਾ। ਔਰ ਕਿਤੇ ਨਾ ਕਿਤੇ ਮਤਲਬ ਉਸ ਸ਼ਖਸ ਦੇ ਅੰਦਰ, ਕਲਾਕਾਰ ਦੇ ਅੰਦਰ ਗਿਲਾ ਸ਼ਿਕਵਾ ਤਾਂ ਹੁੰਦਾ ਹੀ ਹੈ, ਆਪਣੇ ਸਾਥੀਆਂ ਦੇ ਪ੍ਰਤੀ ਕਹਿ ਲਓ, ਇੰਡਸਟਰੀ ਦੇ ਪ੍ਰਤੀ ਕਹਿ ਲਓ, ਜਿਸ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਹੁੰਦਾ, ਉਸ ਫੀਲਡ ਦੇ ਹੋਰ ਮਹਾਰਥੀਆਂ ਦੀ ਗੱਲ ਕਰੀਏ ਜਾਂ ਉਸਦੇ ਹੋਰ ਕਲੀਗਸ ਦੀ ਗੱਲ ਕਰੀਏ ਜਾਂ ਉਸਦੇ ਹੋਰ ਜਾਣਕਾਰਾਂ ਦੀ ਗੱਲ ਕਰੀਏ, ਡਾਇਰੈਕਟਰ ਪ੍ਰੋਡਿਊਸਰਸ ਦੀ ਗੱਲ ਕਰੀਏ, ਮਿਊਜ਼ਿਕ ਡਾਇਰੈਕਟਰਸ ਦੀ ਗੱਲ ਕਰੀਏ ਜਾਂ ਹੋਰ ਲਿਰਿਸਿਸਟ ਦੀ ਗੱਲ ਕਰੀਏ। ਦੋਸਤੋ, ਵੈਸੇ ਉਸ ਇਰਾ ਦੇ ਵਿੱਚ ਨਾ ਕੁਝ ਟੀਮਸ ਬਣੀਆਂ ਹੁੰਦੀਆਂ ਸੀ। ਹੁਣ ਜੇਕਰ ਅਸੀਂ ਸ਼ੰਕਰ ਜੈਕਿਸ਼ਨ ਦੀ ਗੱਲ ਕਰੀਏ, ਉਹ ਸ਼ੈਲਿੰਦਰ ਦੇ ਨਾਲ ਕੰਮ ਕਰਦੇ ਸੀ, ਹਸਰਤ ਜੈਪੁਰੀ ਦੇ ਨਾਲ ਕੰਮ ਕਰਦੇ ਸੀ। ਔਰ ਜੇਕਰ ਅਸੀਂ ਹੋਰ ਮਿਊਜ਼ਿਕ ਡਾਇਰੈਕਟਰਸ ਦੀ ਗੱਲ ਕਰੀਏ, ਲਕਸ਼ਮੀਕਾਂਤ ਪਿਆਰੇ ਲਾਲ ਨੇ ਅਸਦ ਭੋਪਾਲੀ ਸਾਹਿਬ ਦੇ ਨਾਲ ਕਾਫੀ ਕੰਮ ਕੀਤਾ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ, ਔਰ ਉਹਨਾਂ ਫਿਲਮਾਂ ਦੇ ਵਿੱਚ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਣੀ ਕਲਮ ਦਾ ਜਾਦੂ ਦਿਖਾਇਆ। ਔਰ ਤੁਹਾਨੂੰ ਦੱਸਦੇ ਆ ਦੋਸਤੋ, ਇਹ ਖਾਸੀਅਤ ਰਹੀ ਅਸਦ ਭੋਪਾਲੀ ਸਾਹਿਬ ਦੀ ਕਿ ਜਿਨ੍ਹਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੇ ਗਾਣੇ ਲਿਖੇ, ਭਾਵੇਂ ਉਹ ਫਿਲਮਾਂ ਉਸ ਦੌਰਾਨ ਨਹੀਂ ਚੱਲੀਆਂ, ਪਰ ਉਹਨਾਂ ਦੇ ਗਾਣੇ ਸੁਪਰ ਹਿੱਟ ਹੋਏ ਔਰ ਉਹਨਾਂ ਗਾਣਿਆਂ ਕਰਕੇ ਉਹ ਫਿਲਮ ਦਾ ਨਾਮ ਹੈ। ਮਤਲਬ ਗਾਣਾ ਜੇਕਰ ਅਸਦ ਭੋਪਾਲੀ ਸਾਹਿਬ ਦਾ ਕਿਸੇ ਫਿਲਮ ਦੇ ਵਿੱਚ ਲਿਖਿਆ ਕੋਈ ਸਿੰਗਰ ਗਾ ਰਿਹਾ ਤਾਂ ਉਹ ਗਾਣਾ ਸੁਪਰ ਹਿੱਟ ਹੋ ਜਾਂਦਾ ਸੀ, ਭਾਵੇਂ ਫਿਲਮ ਜਿਹੜੀ ਹੈ ਉਹ ਫਲੋਪ ਕਿਉਂ ਨਾ ਹੋ ਜਾਵੇ। ਇਹ ਜਲਵਾ ਸੀ, ਇਹ ਰੁਤਬਾ ਸੀ ਉਹਨਾਂ ਦਾ। ਔਰ ਮਤਲਬ ਕਈ ਵਾਰੀ ਨਾ ਇੱਦਾਂ ਹੁੰਦਾ ਕਿ ਕੁਦਰਤ ਨੂੰ ਕੁਛ ਹੋਰ ਹੀ ਮਨਜ਼ੂਰ ਹੁੰਦਾ, ਔਰ ਇਸ ਫੀਲਡ ਦੇ ਵਿੱਚ ਆਏ, ਆਪਣਾ ਨਾਮ ਬਣਾਇਆ, ਔਰ ਉਹਨਾਂ ਨਾਮ ਨਹੀਂ ਬਣਾ ਪਾਏ ਜਿੰਨਾ ਉਹਨਾਂ ਦੇ ਕੰਮ ਨੇ ਨਾਮ ਬਣਾਇਆ। ਔਰ ਕਦੇ ਕਦੇ ਦੋਸਤੋ ਕਹਿੰਦੇ ਨਾ ਕਿ ਕੰਮ ਦੇ ਨਾਲ ਹੀ ਬੰਦੇ ਦੀ ਪਛਾਣ ਹੁੰਦੀ ਹੈ, ਔਰ ਇੱਥੇ ਥੋੜ੍ਹਾ ਜਿਹਾ ਕੁਝ ਡਿਫਰੈਂਟ ਹੈ ਕਿ ਕੰਮ ਨੂੰ ਪਛਾਣ ਮਿਲੀ, ਜ਼ਰੂਰ ਮਿਲੀ, ਬਟ ਅਸਦ ਸਾਹਿਬ ਨੂੰ ਉਨੀ ਪਛਾਣ ਨਹੀਂ ਮਿਲੀ, ਕਿਉਂਕਿ ਗਾਣੇ ਸੁਪਰ ਹਿੱਟ ਹੋਏ ਔਰ ਇਹ ਜਿਹੜੀ ਰਮਜ਼ ਹੈ ਇਹ ਉਸ ਰੱਬ ਨੂੰ ਹੀ ਪਤਾ ਹੈ। ਔਰ ਕਿਉਂਕਿ ਕਿਹਾ ਜਾਂਦਾ ਕਿ ਮੁੰਬਈ ਦੇ ਕਈ ਛੋਟੇ ਛੋਟੇ ਘਰਾਂ ਦੇ ਵਿੱਚ ਉਹ ਰਹੇ, ਬਟ ਉਹਨਾਂ ਦੇ ਗਾਣੇ ਗਾ ਕੇ ਬਹੁਤ ਸਾਰੇ ਸਟਾਰਸ ਬਣੇ, ਬਹੁਤ ਸਾਰੇ ਸਿੰਗਰਸ ਸੁਪਰ ਡੁਪਰ ਹਿੱਟ ਸਿੰਗਰਸ ਬਣ ਗਏ, ਉਹਨਾਂ ਦੇ ਜਿਹੜੇ ਲਿਰਿਕਸ ਸੀ ਉਹਨਾਂ ਨੂੰ ਕੰਪੋਜ਼ ਕਰਕੇ ਕਈ ਮਿਊਜ਼ਿਕ ਡਾਇਰੈਕਟਰਸ ਸੁਪਰ ਹਿੱਟ ਮਿਊਜ਼ਿਕ ਡਾਇਰੈਕਟਰਸ ਬਣੇ, ਬਟ ਉਹਨਾਂ ਨੂੰ ਉਹ ਦੌਲਤ ਸ਼ੋਹਰਤ ਹਾਸਲ ਨਹੀਂ ਹੋਈ ਜੋ ਜਿਸ ਦੇ ਹੱਕਦਾਰ ਉਹ ਸੀ। ਔਰ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਇੱਦਾਂ ਹੁੰਦਾ ਕਿ ਤੁਸੀਂ ਜਿਸ ਚੀਜ਼ ਦੀ ਕਾਮਨਾ ਕਰਦੇ ਹੋ, ਚਾਹਤ ਕਰਦੇ ਹੋ, ਤੁਹਾਨੂੰ ਨਸੀਬ ਨਹੀਂ ਹੁੰਦੀ, ਬਟ ਕੁਝ ਹੋਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਔਰ ਉਹ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ। ਔਰ ਉਹ ਚੀਜ਼ ਹਾਸਲ ਹੋਈ ਅਸਦ ਸਾਹਿਬ ਨੂੰ ਵੀ, ਔਰ ਭਾਵੇਂ ਥੋੜ੍ਹੀ ਲੇਟ ਹਾਸਲ ਹੋਈ ਪਰ ਮਿਲੀ ਜ਼ਰੂਰ ਸੀ। ਔਰ ਤੁਹਾਨੂੰ ਦੱਸਦੇ ਹਾਂ ਕਿ ਇੱਕ ਹੋਰ ਉਹਨਾਂ ਦਾ ਬੜਾ ਹੀ ਕਮਾਲ ਦਾ ਨਗਮਾ ਜੋ ਅੱਜ ਵੀ ਅਸੀਂ ਸੁਣਦੇ ਹਾਂ, ਅਮੂਮਨ ਇਹ ਜਿੰਨੇ ਗਾਣੇ ਤੁਹਾਡੇ ਲਈ ਪਲੇਅ ਕਰ ਰਹੇ ਹਾਂ ਸਾਰੇ ਗਾਣੇ ਸਾਡੇ ਸਭ ਦੇ ਫੇਵਰੇਟ ਨੇ, ਔਰ ਅਸੀਂ ਜਦੋਂ ਵੀ ਇਹ ਗਾਣੇ ਸੁਣਦੇ ਹਾਂ ਤਾਂ ਗੁਣਗੁਣਾਉਂਦੇ ਜ਼ਰੂਰ ਹਾਂ। ਇੱਕ ਹੋਰ ਗਾਣਾ ਜਿਹੜਾ ਤੁਸੀਂ ਕਦੇ ਨਾ ਕਦੇ, ਹੁਣ ਵੀ ਜਦੋਂ ਸੁਣਦੇ ਹੋ ਤਾਂ ਨਾਲ ਨਾਲ ਗੁਣਗੁਣਾਉਂਦੇ ਜ਼ਰੂਰ ਹੋ, ਕਿਉਂਕਿ ਉਹ ਹੈ ਹੀ ਮਾਸਟਰਪੀਸ। ਆਹ ਦੇਖ, ਸੁਣੋ ਭਲਾ।

ਮੈਂ ਕਿਹਾ ਸੀ ਨਾ ਕਿ ਇਹ ਗਾਣਾ ਤੁਸੀਂ ਜ਼ਰੂਰ ਸੁਣਿਆ ਹੋਏਗਾ ਔਰ ਤੁਹਾਡਾ ਫੇਵਰਟ ਗਾਣਾ ਵੀ ਹੋਏਗਾ। 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਅਸਦ ਸਾਹਿਬ ਦੀ ਗੱਲ ਕਰ ਰਿਹਾ ਸੀ। ਅਸਦ ਭੋਪਾਲੀ ਜਿਨ੍ਹਾਂ ਨੇ ਆਪਣੀ ਕਲਮ ਦਾ ਜਾਦੂ ਹਿੰਦੀ ਫਿਲਮ ਇੰਡਸਟਰੀ ਤੇ ਨਹੀਂ ਸਾਡੇ ਦਿਲਾਂ ਤੇ ਆਮ ਜਨਤਾ ਦੇ ਦਿਲਾਂ ਤੇ ਵੀ ਚਲਾਇਆ ਔਰ ਇਸੇ ਕਰਕੇ ਇਹ ਗਾਣੇ ਜਿਹੜੇ ਨੇ ਅਸੀਂ ਅੱਜ ਸੁਣ ਰਹੇ ਹਾਂ ਔਰ ਤੁਹਾਨੂੰ ਔਰ ਜਿਹੜੇ ਮਿਊਜ਼ਿਕ ਦੇ ਜਾਣਕਾਰ ਨੇ ਜਾਂ ਫਿਰ ਫਿਲਮਾਂ ਦੇ ਬੜੇ ਜ਼ਿਆਦਾ ਸ਼ੌਕੀਨ ਨੇ ਹੋ ਸਕਦਾ ਉਹਨਾਂ ਨੂੰ ਪਤਾ ਹੋਵੇ ਔਰ ਬਹੁਤ ਜ਼ਿਆਦਾ ਇਹ ਮੁਮਕਿਨ ਹੈ ਕਿ ਤੁਹਾਨੂੰ ਇਹਨਾਂ ਗਾਣਿਆਂ ਦੇ ਲਿਰਿਸਟ ਦਾ ਨਾਮ ਨਹੀਂ ਸੀ ਪਤਾ। ਸਹੀ ਕਹਿ ਰਿਹਾ ਨਾ ਮੈਂ? ਬਟ ਅੱਜ ਤੁਹਾਨੂੰ ਜ਼ਰੂਰ ਪਤਾ ਲੱਗਾ ਹੋਏਗਾ ਔਰ ਉਹ ਜਾਣਨਾ ਚਾਹੀਦਾ ਔਰ ਇਹ ਸਾਡਾ ਸਭ ਦਾ ਫਰਜ਼ ਹੈ ਕਿ ਇਹ ਜਿਹੜੇ ਗਾਣੇ ਸਾਡੇ ਫੇਵਰਟ ਗਾਣੇ ਨੇ ਔਰ ਉਹਨਾਂ ਦੇ ਪਿੱਛੇ ਕਿੰਨਾ ਲੋਕਾਂ ਨੇ ਮਿਹਨਤ ਕੀਤੀ ਹੈ, ਉਹ ਕਿਹੜਾ ਸ਼ਖਸ ਹੈ ਜਿਸ ਨੇ ਉਸਨੂੰ ਮਿਊਜ਼ਿਕ ਦਿੱਤਾ, ਸਾਜ਼ ਵਜਾਇਆ ਜਾਂ ਫਿਰ ਉਸ ਗਾਣੇ ਨੂੰ ਲਿਖਿਆ, ਪਰੋਇਆ, ਉਹਦੀ ਧੁਨ ਬਣਾਈ ਹੈ ਜਾਂ ਲਿਖਿਆ ਉਸ ਗਾਣੇ ਨੂੰ, ਉਹਨਾਂ ਸਾਜ਼ਿੰਦਿਆਂ ਬਾਰੇ, ਉਹਨਾਂ ਕਲਾਕਾਰਾਂ ਬਾਰੇ ਸਾਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ, ਹੈ ਕਿ ਨਹੀਂ? ਔਰ ਫਿਰ ਅਸੀਂ ਉਹਨਾਂ ਦੇ ਸਾਰੇ ਲਿਸਟ ਕੱਢਦੇ ਹਾਂ ਔਰ ਉਹਨਾਂ ਦੇ ਸਾਰੇ ਗਾਣੇ ਸੁਣਦੇ ਹਾਂ। ਜਿੱਦਾਂ ਅੱਜ ਅਸਦ ਸਾਹਿਬ ਦੀ ਗੱਲ ਹੋਈ ਔਰ ਤੁਸੀਂ ਉਹਨਾਂ ਦੇ ਹੋਰ ਬਾਕੀ ਸਾਰੇ ਟਰੈਕਸ ਵੀ ਸੁਣ ਸਕਦੇ ਹੋ ਔਰ ਹਰੀਸ਼ ਤੁਹਾਡੇ ਤੱਕ ਉਹਨਾਂ ਦੇ ਲਿਖੇ ਹੋਏ ਇਹ ਕਮਾਲ ਦੇ ਗਾਣੇ ਪਹੁੰਚਾ ਰਿਹਾ ਔਰ ਹੱਸਦਾ ਹੋਇਆ ਨੂਰਾਨੀ ਚਿਹਰਾ। ਤੁਹਾਨੂੰ ਦੱਸਦੇ ਹਾਂ ਕਿ ਅਸਦ ਸਾਹਿਬ ਆਪ ਦੱਸਦੇ ਨੇ ਕਿ ਇੱਕ ਵਾਰ ਨਾ ਉਹ ਰਾਹ 'ਤੇ ਜਾ ਰਹੇ ਸੀ ਕਿਤੇ ਅਤੇ ਰਸਤੇ ਦੇ ਵਿੱਚ ਕੋਈ ਨਾ ਸ਼ਖਸ ਮਿਲਿਆ ਔਰ ਵਾਈਟ ਦਾੜੀ ਸੀ ਉਹਦੀ, ਪਰ ਇਹ ਕਹਿੰਦੇ ਨੇ ਨੂਰਾਨੀ ਜਿਹਾ ਚਿਹਰਾ ਸੀ ਉਹਦਾ ਔਰ ਅੱਗੇ ਗਏ ਅਤੇ ਅੱਗੇ ਇੱਕ ਉਹਨਾਂ ਨੂੰ ਕੋਈ ਲੜਕੀ ਮਿਲੀ ਔਰ ਉਹਦਾ ਬੜਾ ਖੂਬਸੂਰਤ ਜਿਹਾ ਚਿਹਰਾ ਸੀ, ਵਾਲ ਵੀ ਕਮਾਲ ਦੇ ਸੀ ਔਰ ਕਹਿੰਦੇ ਨੇ ਕਿ ਜਦੋਂ ਆਹ ਚੀਜ਼ ਵਾਕਿਆ ਮੇਰੇ ਨਾਲ ਹੋਇਆ ਤਾਂ ਮੈਨੂੰ ਕੋਈ ਸਿਚੁਏਸ਼ਨ ਮਿਲੀ, ਗਾਣਾ ਲਿਖਣਾ ਸੀ ਔਰ ਉੱਥੇ ਹੀ ਜਾ ਰਿਹਾ ਸੀ ਔਰ ਹੱਸਦਾ ਹੋਇਆ ਨੂਰਾਨੀ ਚਿਹਰਾ, ਜਦੋਂ ਉਹ ਹੱਸਦਾ ਹੋਇਆ ਚਿਹਰਾ ਨਜ਼ਰ ਆਇਆ ਨੂਰਾਨੀ ਔਰ ਇਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਦੇ ਉੱਤੇ ਜੋ ਉਹਨਾਂ ਨੇ ਦੇਖਿਆ ਸੀ ਉਹਦੇ ਮੁਤਾਬਕ ਉਹਨਾਂ ਨੇ ਅਲਫਾਜ਼ ਘੜੇ, ਕਿਉਂਕਿ ਅਲਫਾਜ਼ਾਂ ਦੀ ਉਹਨਾਂ ਕੋਲ ਕਮੀ ਨਹੀਂ ਸੀ, ਉਹਨਾਂ ਦੀ ਗਾਗਰ ਅਲਫਾਜ਼ਾਂ ਦੇ ਨਾਲ, ਸ਼ਬਦਾਂ ਦੇ ਨਾਲ ਭਰੀ ਹੋਈ ਸੀ, ਤਿੰਨੋਂ ਭਾਸ਼ਾਵਾਂ ਦੇ ਮਾਹਰ ਸੀ, ਹਿੰਦੀ, ਅਰਬੀ, ਫਾਰਸੀ, ਉਰਦੂ ਸਭ ਜਾਣਕਾਰ ਸੀ ਉਹ ਔਰ ਇਸੇ ਕਰਕੇ ਇਹ ਗਾਣਾ ਬਣਿਆ ਉਸ ਵੇਲੇ ਹੱਸਦਾ ਹੋਇਆ ਨੂਰਾਨੀ ਚਿਹਰਾ ਔਰ ਅੱਜ ਤੱਕ ਇਹ ਗਾਣਾ ਅਸੀਂ ਸੁਣਦੇ ਹਾਂ ਔਰ ਮਤਲਬ ਸਭ ਦਾ ਫੇਵਰੇਟ ਹੀ ਹੋਏਗਾ ਇਹ ਗਾਣਾ ਔਰ ਮਤਲਬ ਪੈਰ ਵੀ ਥਿਰਕਦੇ ਨੇ ਨਾਲ ਨਾਲ, ਅਲਫਾਜ਼ ਅਸੀਂ ਗਾਉਣ ਦੀ ਕੋਸ਼ਿਸ਼ ਵੀ ਕਰਦੇ ਨਾਲ ਦੇ ਨਾਲ, ਹੈ ਕਿ ਨਹੀਂ? ਔਰ ਤੁਹਾਨੂੰ ਦੱਸਦੇ ਹਾਂ ਕਿ ਅਸਦ ਸਾਹਿਬ ਨੇ ਸਿਰਫ ਇਹ ਗਾਣੇ ਸੁਪਰ ਹਿੱਟ ਹੀ ਨਹੀਂ ਹੋਏ, ਸੁਪਰ ਡੂਪਰ ਹਿੱਟ ਹੋਏ ਔਰ ਉਸ ਤੋਂ ਬਾਅਦ ਹਰ ਇੱਕ ਲਿਰਿਸਿਸਟ, ਹਰ ਇੱਕ ਕਲਾਕਾਰ, ਗਾਇਕ, ਡਾਇਰੈਕਟਰ ਚਾਹੁੰਦਾ ਹੈ ਕਿ ਉਸਦੇ ਕੰਮ ਦਾ ਮੁੱਲ ਪਵੇ, ਉਸਨੂੰ ਅਵਾਰਡ ਮਿਲੇ, ਬਟ ਉਹਨਾਂ ਨੂੰ ਅਵਾਰਡ ਨਹੀਂ ਮਿਲਿਆ ਔਰ ਇਹ ਚਾਹਤ ਮਤਲਬ ਰੈਕੋਗਨੀਸ਼ਨ ਜੋ ਮਿਲਣੀ ਹੁੰਦੀ ਹੈ ਕੰਮ ਦੀ, ਉਹ ਉਹਨਾਂ ਨੂੰ ਰੈਕੋਗਨੀਸ਼ਨ ਨਹੀਂ ਮਿਲੀ। ਪੈਸਾ ਤਾਂ ਚਲੋ ਅਲੱਗ ਗੱਲ ਹੈ, ਅਲੱਗ ਫੈਕਟਰ ਹੋ ਜਾਂਦਾ, ਬਟ ਉਹਨਾਂ ਨੂੰ ਉਹਨਾਂ ਨੇ ਮਤਲਬ ਗਾਣੇ ਜ਼ਰੂਰ ਹਿੱਟ ਹੁੰਦੇ ਸੀ ਪਰ ਉਸ ਵੇਲੇ ਨਾਮੀ ਲਿਰਿਸਿਸਟ ਨੂੰ ਹੀ ਜਿਹੜੇ ਅਵਾਰਡਸ ਨੇ ਉਹ ਮਿਲੇ ਔਰ ਇਹਨਾਂ ਨੂੰ ਕਦੇ ਅਵਾਰਡ ਨਹੀਂ ਮਿਲਿਆ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੇ ਦਿਲ ਤੋਂ ਇੱਕ ਵਾਰ ਇਸੇ ਕਰਕੇ ਇਹ ਤਾਂਗ ਨਿਕਲੀ ਔਰ ਇਹ ਉਹਨਾਂ ਨੇ ਜੋ ਦਰਦ ਸੀ ਦਿਲ ਦਾ ਉਹ ਗੀਤ ਦੇ ਵਿੱਚ ਬਿਆਨ ਵੀ ਕੀਤਾ।

ਬਿਲਕੁਲ ਸਹੀ ਗੱਲ ਸੀ ਉਹਨਾਂ ਦੀ। ਔਰ ਵਾਕਈ ਜਿਹੜਾ ਕਮਾਲ ਦਾ ਲਿਰਿਸਿਸਟ ਹੁੰਦਾ ਨਾ, ਕਲਾਕਾਰ ਹੁੰਦਾ, ਜਦੋਂ ਉਹਦੇ ਕੰਮ ਦਾ ਮੁੱਲ ਨਹੀਂ ਪੈਂਦਾ, ਦਿਲ ਦਾ ਦਰਦ ਤਾਂ ਬਾਹਰ ਆਉਂਦਾ ਹੀ। ਔਰ ਉਹ ਰਾਈਟਰ ਸਨ ਔਰ ਉਹਨੇ

ਕਮਾਲ ਦੇ ਅਲਫਾਜ਼ਾਂ ਦੇ ਨਾਲ ਇਹ ਗਾਣੇ ਨੂੰ ਸਿਚੁਏਸ਼ਨ ਦੇ ਭਾਵੇਂ ਫਿਲਮ ਦੇ ਲਈ ਲਿਖਿਆ, ਬਟ ਉਹਨਾਂ ਦੇ ਇਹ ਜ਼ਾਤੀ ਜਜ਼ਬਾਤ ਜਿਹੜੇ ਬਾਹਰ ਆਏ ਔਰ ਉਹਨਾਂ ਨੇ ਇਸ ਗੀਤ ਦੇ ਰੂਪ ਦੇ ਵਿੱਚ ਉਸ ਨੂੰ ਅਲਫਾਜ਼ ਦਿੱਤੇ ਅਸਦ ਭੋਪਾਲੀ ਸਾਹਿਬ ਨੇ। ਔਰ ਤੁਹਾਨੂੰ ਦੱਸਦਿਆਂ ਕਿ 1989 ਦੇ ਵਿੱਚ ਫਿਲਮ ਆਈ ਸੀ ਮੈਨੇ ਪਿਆਰ ਕੀਆ ਸਲਮਾਨ ਖਾਨ ਦੀ, ਔਰ ਸਲਮਾਨ ਖਾਨ ਦੀ ਦੂਸਰੀ ਸੁਪਰ ਹਿੱਟ ਫਿਲਮ ਸੀ। ਔਰ ਸੁਪਰ ਹਿੱਟ ਹੋਣ ਦੇ ਵਿੱਚ ਇੱਕ ਹੋਰ ਚੀਜ਼ ਦਾ ਹੱਥ ਸੀ, ਔਰ ਉਹ ਸੀ ਇਸ ਫਿਲਮ ਦੇ ਗਾਣੇ। 10 ਗਾਣੇ ਸੀ ਔਰ 10 ਦੇ 10 ਗਾਣੇ ਅਸਦ ਸਾਹਿਬ ਨੇ ਲਿਖੇ ਸੀ। ਔਰ ਉਸ ਵੇਲੇ ਜਦੋਂ ਉਹਨਾਂ ਦਾ ਨਾਮ ਨੋਮੀਨੇਟ ਹੋਇਆ ਫਿਲਮਫੇਅਰ ਦੇ ਵਿੱਚ ਅਵਾਰਡ ਦੇ ਲਈ, ਉਸ ਵੇਲੇ ਉਹ ਅਵਾਰਡ ਲੈਣ ਦੇ ਲਈ ਜਾ ਨਹੀਂ ਸਕੇ ਕਿਉਂਕਿ ਉਹ ਉਸ ਵੇਲੇ ਬਹੁਤ ਬਿਮਾਰ ਸੀ ਭੋਪਾਲ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ। ਔਰ ਜਦੋਂ ਚਾਹ ਸੀ ਕਿਸੇ ਚੀਜ਼ ਦੀ ਉਹ ਮਿਲੀ ਨਹੀਂ, ਔਰ ਜਦੋਂ ਮਿਲੀ ਤਾਂ ਉਦੋਂ ਸਬੱਬ ਨਹੀਂ ਇਸ ਤਰ੍ਹਾਂ ਦਾ ਬਣਿਆ, ਵਕਤ ਨੇ ਨਹੀਂ ਚਾਹਿਆ ਕਿ ਉਹ ਅਵਾਰਡ ਲੈਣ ਦੇ ਲਈ ਸਟੇਜ 'ਤੇ ਜਾ ਪਾਉਣ। ਬਟ ਸਲਮਾਨ ਖਾਨ ਸਟਾਰ ਬਣੇ ਮੈਨੇ ਪਿਆਰ ਕੀਆ ਫਿਲਮ ਦੀ ਵਜ੍ਹਾ ਦੇ ਨਾਲ, ਸੁਪਰ ਹਿੱਟ ਹੋਈ, ਸੁਪਰ ਹਿੱਟ ਗਾਣੇ, ਔਰ ਉਹ ਸਾਰੇ ਦੇ ਸਾਰੇ ਗਾਣੇ ਅਸਦ ਸਾਹਿਬ ਨੇ ਲਿਖੇ। ਤੁਹਾਨੂੰ ਪਤਾ ਸੀ, ਬਿਲਕੁਲ ਅਸਦ ਸਾਹਿਬ ਨੇ ਲਿਖੇ ਸੀ ਉਹ ਗਾਣੇ, ਔਰ ਸੁਪਰ ਹਿੱਟ। ਇੱਕ ਇੱਕ ਇਕੱਲਾ ਇਕੱਲਾ ਗਾਣਾ ਜਿਹੜਾ ਉਹ ਮੋਤੀਆਂ ਦੀ ਤਰ੍ਹਾਂ ਪਰੋਇਆ ਹੋਇਆ ਔਰ ਜੋ ਸਾਡੇ ਤੱਕ ਪਹੁੰਚਿਆ। ਔਰ ਅਲਟੀਮੇਟ ਸ਼ਖਸ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਇਹਨਾਂ ਗਾਣਿਆਂ ਨੂੰ ਬਣਾਇਆ, ਲਿਖਿਆ, ਸਾਡੇ ਤੱਕ ਪਹੁੰਚਾਇਆ, ਔਰ ਅੱਜ ਅਸੀਂ ਉਹਨਾਂ ਨੂੰ ਯਾਦ ਕੀਤਾ ਅਸਦ ਸਾਹਿਬ ਨੂੰ। ਔਰ ਕਮਾਲ ਦੀ ਸ਼ਖਸੀਅਤ, ਭਾਵੇਂ ਉਹਨਾਂ ਨੂੰ ਉਹ ਨਾਮ ਨਹੀਂ ਮਿਲਿਆ ਬਟ ਉਹਨਾਂ ਦੇ ਕੰਮ ਨੇ ਉਹ ਨਾਮ ਉਹਨਾਂ ਦਾ ਜ਼ਰੂਰ ਬਣਾਇਆ ਜੋ ਅੱਜ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ 107 FM ਰੇਨਬੋ 'ਤੇ।

ਇਸੇ ਟਰੈਕ ਦੇ ਨਾਲ ਇਸ ਪ੍ਰੋਗਰਾਮ ਨੂੰ ਫਿਲਮੀ ਦੁਨੀਆਂ ਨੂੰ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਔਰ ਵੱਧਦੇ ਹਾਂ ਅੱਗੇ ਨਾਲ ਦੀ ਨਾਲ ਤੁਸੀਂ ਮੇਰੇ ਨਾਲ ਜੁੜੇ ਰਹੋ 107 FM ਰੇਨਬੋ ਤੇ।

हेलो हाय नमस्कार सत श्री अकाल। एक बार फिर तो मेरे सारे लिसनर्स दा स्वागत और हरीश नाल तुहाडे और नाल ही रवांगा। ठीक 11 बजे तक साडी ये महफिल जमी रहेगी और साडा अगला पड़ा साडा प्रोग्राम जिस विच तुहाडी शिरकत हुंदी है मंच सजदा है साडे लिसनर्स दे लई साडे श्रोतियां दे लई। और दोस्तों साडा प्रोग्राम पब्लिक मंच जिस विच तुसी मेरे नाल गलबात कर सकदे हो अपने विचार सांझे कर सकदे हो और मिलके असी किसी नतीजे ते पहुंचना है अज। और अज दा पब्लिक मंच दा जिहड़ा विशा है ਉਹ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਕੀ ਕੀ ਸਾਨੂੰ ਪਰੇਸ਼ਾਨੀਆਂ ਵੇਖਣ ਨੂੰ ਮਿਲਦੀਆਂ ਨੇ ਔਰ ਬਰਸਾਤ ਦੇ ਵਿੱਚ ਇਹ ਜਿਹੜਾ ਬਰਸਾਤੀ ਮੌਸਮ ਅੱਗੇ ਆਉਣ ਵਾਲਾ ਹੈ ਔਰ ਇਸ ਮੌਸਮ ਦੇ ਵਿੱਚ ਕੀ ਕੀ ਬਚਾਅ ਕਰਨੇ ਚਾਹੀਦੇ ਨੇ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਮੁਹੱਲਿਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਬਿਮਾਰੀਆਂ ਨੂੰ ਲੈ ਕੇ ਸਿਹਤ ਨੂੰ ਲੈ ਕੇ ਇਹ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਡਿਸਕਸ ਕਰਾਂਗੇ ਔਰ ਇਸ ਡਿਸਕਸ਼ਨ ਦੇ ਵਿੱਚ ਤੁਹਾਡਾ ਆਉਣਾ ਲਾਜ਼ਮੀ ਹੈ ਮਹਾਰਾਜ। ਔਰ ਤੁਹਾਡੇ ਲਈ ਇਹ ਪ੍ਰੋਗਰਾਮ ਪਬਲਿਕ ਮੰਚ ਸੱਜ ਚੁੱਕਾ ਹੈ। ਹਰੀਸ਼ ਤੁਹਾਡੇ ਨਾਲ ਹੈ ਔਰ 2342174 ਨੰਬਰ ਡਾਇਲ ਕਰਨਾ ਤੁਸੀਂ ਮੇਰੇ ਤੱਕ ਪਹੁੰਚਣਾ ਹੈ ਔਰ ਮੇਰੇ ਨਾਲ ਅੱਜ ਬਰਸਾਤ ਦੇ ਇਸ ਮੌਸਮ ਦੇ ਉੱਤੇ ਚਰਚਾ ਕਰਾਂਗੇ। ਔਰ ਠੰਡੇ ਠੰਡੇ ਮੌਸਮ ਦੇ ਵਿੱਚ ਠੰਡੀ ਠੰਡੀ ਬਰਸਾਤ ਜਦੋਂ ਹੁੰਦੀ ਹੈ ਲੱਗਦੀ ਤਾਂ ਸਾਰਿਆਂ ਨੂੰ ਬੜੀ ਪਿਆਰੀ ਹੈ, ਬੜੀ ਸੋਹਣੀ ਹੈ। ਔਰ ਇਸ ਬਰਸਾਤ ਦੇ ਨਾਲ ਕਿਹਨੂੰ ਪ੍ਰੋਬਲਮ ਹੁੰਦੀ ਹੈ, ਕਿਹਨੂੰ ਖੁਸ਼ੀ ਹੁੰਦੀ ਹੈ, ਕੌਣ ਇਸ ਬਰਸਾਤ ਦਾ ਆਨੰਦ ਲੈਂਦਾ ਹੈ? ਔਰ ਆਨੰਦ ਤਾਂ ਸਾਰੇ ਲੈਂਦੇ ਨੇ ਔਰ ਗਰਮੀ ਦੇ ਵਿੱਚ ਜਦੋਂ ਬਰਸਾਤ ਪਵੇ ਤਾਂ ਠੰਡਕ ਦਾ ਮਜ਼ਾ ਆਉਂਦਾ ਹੈ, ਬਟ

ਇਹਦੇ ਨਾਲ ਕੁਝ ਪ੍ਰੋਬਲਮਸ ਵੀ ਹੁੰਦੀਆਂ ਨੇ ਔਰ ਉਹ ਪ੍ਰੋਬਲਮਸ ਤੋਂ ਕਿਵੇਂ ਬਚਿਆ ਜਾਵੇ, ਇਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਆਪਣੇ ਲਿਸਨਰਸ ਦੇ ਨਾਲ। ਔਰ ਤੁਸੀਂ ਫਟਾਫਟ ਮੇਰੇ ਤੱਕ ਪਹੁੰਚੋ ਔਰ ਉਨੀ ਦੇਰ ਤੱਕ ਤੁਹਾਡੇ ਲਈ ਇਹ ਝੜੀ ਲਾ ਦਿੰਦੇ ਆ ਫਿਰ ਮਹਾਰਾਜ। ਹਾਂ ਮਹਾਰਾਜ, ਝੜੀ ਲਾਉਣੀ ਤੇ ਬਣਦੀ ਹੈ ਕਿਉਂਕਿ ਬਰਸਾਤ ਦੀ ਗੱਲ ਹੋ ਰਹੀ ਹੈ ਤੇ ਫਿਰ ਗਾਣਾ ਵੀ ਤੇ ਉਦਾਂ ਦਾ ਹੋਣਾ ਚਾਹੀਦਾ ਨਾ। ਇਹ ਗਾਣਾ ਇੰਜੋਏ ਕਰੋ ਔਰ ਫਟਾਫਟ ਮੇਰੇ ਤੱਕ ਪਹੁੰਚੋ। ਨੰਬਰ ਹੈ ਜੀ 2342-174 ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚਣਾ ਔਰ 0181 ਅੱਗੇ ਲਾਓ 2342-174 ਫਟਾਫਟ ਆਓ ਪਬਲਿਕ ਮੰਚ ਪ੍ਰੋਗਰਾਮ 'ਚ।

0: ਬਿਲਕੁਲ ਜੀ ਬਿਲਕੁਲ, ਸੌਣ ਦੀ ਝੜੀ ਜਦੋਂ ਲੱਗਦੀ ਹੈ ਨੱਚਣ ਦਾ ਦਿਲ ਕਰਦਾ, ਬਰਸਾਤ ਦੇ ਵਿੱਚ ਨਹਾਉਣ ਦਾ ਵੀ ਦਿਲ ਕਰਦਾ। 102.7 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ। ਔਰ ਬਰਸਾਤੀ ਮੌਸਮ ਦੇ ਵਿੱਚ ਜਦੋਂ ਬਰਸਾਤ ਹੁੰਦੀ ਹੈ ਤਾਂ ਕੀ ਕੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਸਭ ਨੂੰ। ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਹੋ ਰਹੀ ਹੈ। ਔਰ ਇੱਕ ਲਿਸਨਰ ਪਹੁੰਚੇ ਨੇ, ਗੱਲ ਕਰਦੇ ਹਾਂ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
1: ਆਪਾਂ ਵਿਵੇਕ ਗੱਲ ਕਰਦੇ ਸੀ ਪੂਜਾ ਵਾਸਤੇ ਜੀ।
0: ਅੱਛਾ, ਨਮਸਕਾਰ ਜੀ। ਬਰਸਾਤ ਦਾ ਮੌਸਮ ਜਦੋਂ ਹੁੰਦਾ ਹੈ ਤਾਂ ਤੁਹਾਡੇ ਇਲਾਕਿਆਂ ਦੇ ਵਿੱਚ ਪਾਣੀ ਭਰਦਾ? ਕਿਹੜੇ ਇਲਾਕੇ ਤੋਂ? ਬਸਤੀ ਗੁਜਾ ਤੋਂ।
1: ਹਾਂਜੀ, ਗੁਜਾ।
0: ਔਰ ਕਿੱਦਾਂ ਦਾ ਮਤਲਬ, ਉੱਥੇ ਕੋਈ ਪ੍ਰੋਬਲਮ ਆਉਂਦੀ, ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ?
1: ਨਹੀਂ ਜੀ, ਨਹੀਂ ਹੈ, ਉੱਚੀ ਬਸਤੀ ਹੈ, ਇੱਥੇ ਨਹੀਂ ਜ਼ਿਆਦਾ ਗੜਬੜ।
0: ਅੱਛਾ ਜੀ। ਔਰ ਮਤਲਬ ਜਦੋਂ ਬਰਸਾਤ ਹੁੰਦੀ ਹੈ ਤਾਂ ਕੋਈ ਪਾਣੀ ਨਹੀਂ ਖੜਾ ਹੁੰਦਾ, ਕੋਈ ਮਤਲਬ ਗਾਰੇ ਗੂਰੇ ਦੀ ਸਥਿਤੀ ਜਾਂ ਏਦਾਂ ਦੀ ਕੋਈ ਹਾਲਾਤ ਨਹੀਂ ਬਣਦੇ?
1: ਨਾ ਜੀ, ਨਾ।
0: ਅੱਛਾ, ਮਤਲਬ ਠੀਕ, ਕੰਮ ਕਾਰ ਠੀਕ ਆ ਉੱਥੇ?
1: ਹਾਂਜੀ, ਕੰਮ ਕਾਰ ਵਧੀਆ।
0: ਮਤਲਬ ਬਰਸਾਤ ਦੇ ਵਿੱਚ ਜੇਕਰ ਅਸੀਂ ਆਪਣੀ ਗੱਲ ਵੀ ਕਰੀਏ ਜਾਂ ਨਿਆਣਿਆਂ ਦੀ ਗੱਲ ਕਰੀਏ, ਕੋਈ ਬਰਸਾਤ ਦੀ ਵਜ੍ਹਾ ਦੇ ਨਾਲ ਕਦੇ ਟ੍ਰੈਫਿਕ ਜਾਮ ਲੱਗਦਾ ਜਾਂ ਪਾਣੀ ਖੜੇ ਹੋਣ ਦੀ ਵਜ੍ਹਾ ਦੇ ਨਾਲ ਲੰਘਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ?
1: ਨਹੀਂ ਜੀ, ਨਹੀਂ, ਬਿਲਕੁਲ ਨਹੀਂ।
0: ਬਿਲਕੁਲ, ਕਿਆ ਬਾਤ ਹੈ ਜੀ, ਫਿਰ ਤਾਂ ਵਧੀਆ ਗੱਲ ਹੈ ਜੀ। ਔਰ ਤੁਹਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉੱਥੇ ਵਧੀਆ ਕੰਮ ਹੋ ਰਿਹਾ ਜੀ?
1: ਬਿਲਕੁਲ ਜੀ।
0: ਥੈਂਕ ਯੂ ਜੀ ਗੱਲ ਕਰਨ ਦੇ ਲਈ, ਮੇਰੇ ਨਾਲ ਜੁੜਨ ਦੇ ਲਈ, 102.7 FM ਰੇਨਬੋ ਦੇ ਨਾਲ ਜੁੜਨ ਲਈ, ਥੈਂਕ ਯੂ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮੇਰੇ ਨਾਲ ਜੁੜੋ, ਗੱਲਬਾਤ ਕਰੋ, ਤਾਂ ਤੁਸੀਂ ਛੇਤੀ ਛੇਤੀ ਮੇਰੇ ਤੱਕ ਪਹੁੰਚ ਸਕਦੇ ਹੋ। 2342-174 ਨੰਬਰ ਡਾਇਲ ਕਰਨਾ ਤੁਸੀਂ ਮੇਰੇ ਤੱਕ ਪਹੁੰਚਣਾ, 01-81 ਲਾਉਣਾ, ਔਰ ਇਹ ਨੰਬਰ ਡਾਇਲ ਕਰਕੇ ਤੁਸੀਂ ਮੇਰੇ ਤੱਕ ਪਹੁੰਚ ਜਾਣਾ। ਔਰ ਅੱਜ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਹਰੀਸ਼ ਦੇ ਨਾਲ ਜੇਕਰ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਆਪਣਾ ਜੇਕਰ ਪੱਖ ਰੱਖਣਾ ਚਾਹੁੰਦੇ ਹੋ ਕਿ ਕਿਵੇਂ ਇਹ ਬਰਸਾਤੀ ਮੌਸਮ ਦੇ ਜਦੋਂ ਕਦੇ ਇੱਦਾਂ ਹੁੰਦਾ ਹੈ ਕਿ ਕਿਸਾਨਾਂ ਨੂੰ ਇਹਦੇ ਬਾਬਤ ਕੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ, ਜੇਕਰ ਬਰਸਾਤ ਜ਼ਿਆਦਾ ਹੋਵੇ ਜਾਂ ਘੱਟ ਹੋਵੇ, ਕੀ ਪ੍ਰੋਬਲਮਸ ਆਉਂਦੀਆਂ ਨੇ ਔਰ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ, ਤਾਂ ਆਪਣੇ ਇਲਾਕੇ ਦੀ ਤੁਸੀਂ ਗੱਲ ਕਰ ਸਕਦੇ ਹੋ। ਔਰ ਕਦੇ ਕਦੇ ਇੱਦਾਂ ਹੁੰਦਾ ਹੈ ਕਿ ਬਰਸਾਤ ਦੀ ਵਜ੍ਹਾ ਦੇ ਨਾਲ ਬੱਚਿਆਂ ਦੇ ਵਿੱਚ ਵੀ ਕਈ ਪ੍ਰੋਬਲਮ ਦੇਖੀਆਂ ਜਾ ਗਈਆਂ ਨੇ ਔਰ

ਸਿਹਤ ਨੂੰ ਲੈ ਕੇ ਖਾਸ ਕਰਕੇ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਵੀ ਮੌਸਮ ਚੇਂਜ ਹੁੰਦਾ ਜਾਂ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ, ਔਰ ਆਪਣੇ ਨਾਲ ਫਲੂ ਦੀ ਗੱਲ ਕਰੀਏ ਜਾਂ ਕੁਝ ਹੋਰ ਪ੍ਰੋਬਲਮਸ ਜਿਹੜੀਆਂ ਸਿਹਤ ਸੰਬੰਧੀ ਪ੍ਰੋਬਲਮਸ ਨੇ, ਬਰਸਾਤਾਂ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਫੇਸ ਕਰਨੀਆਂ ਪੈਂਦੀਆਂ ਨੇ ਸਾਨੂੰ, ਇਹਦੇ ਬਾਬਤ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਔਰ ਆਪਣੇ ਇਲਾਕੇ ਦੀ ਗੱਲ ਕਰ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਦਾ ਪੂਰਾ ਪ੍ਰਬੰਧ ਹੈਗਾ। ਜੇਕਰ ਪ੍ਰਬੰਧ ਨਹੀਂ ਹੈਗਾ ਤਾਂ ਤੁਸੀਂ ਕੋਈ ਸ਼ਿਕਾਇਤ ਕੀਤੀ ਹੈ, ਦਰਜ ਕਰਵਾਈ ਹੈ, ਕਿਹਦੇ ਤੱਕ ਪਹੁੰਚ ਕਰਦੇ ਹੋ, ਕਦੋਂ ਕਰਨੀ ਹੈ ਪਹੁੰਚ, ਕਿੱਥੇ ਕਰਨੀ ਹੈ, ਇਹ ਸਾਰੀ ਜਾਣਕਾਰੀ ਤੁਹਾਡੇ ਤੱਕ ਹਰੀਸ਼ ਪਹੁੰਚਾਏਗਾ। ਬਟ ਤੁਹਾਡਾ ਜੁੜਨਾ ਮੇਰੇ ਨਾਲ ਪਹਿਲਾਂ ਜ਼ਰੂਰੀ ਹੈ। 107 FM ਰੇਨਬੋ 'ਤੇ ਫਟਾਫਟ ਮੇਰੇ ਤੱਕ ਪਹੁੰਚੋ ਔਰ 2342-174 ਨੰਬਰ ਡਾਇਲ ਕਰਕੇ ਪਹੁੰਚ ਜਾਓ ਪਬਲਿਕ ਮੰਚ ਪ੍ਰੋਗਰਾਮ 'ਚ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਪਬਲਿਕ ਮੰਚ ਪ੍ਰੋਗਰਾਮ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਔਰ ਤੁਹਾਡਾ ਹੀ ਇਹ ਪ੍ਰੋਗਰਾਮ ਔਰ ਪਬਲਿਕ ਸਾਡੇ ਲਿਸਨਰ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਔਰ ਅੱਜ ਦਾ ਵਿਸ਼ਾ ਤੁਹਾਨੂੰ ਬਖੂਬੀ ਪਤਾ ਹੈ ਔਰ ਬਰਸਾਤਾਂ ਦੇ ਵਿੱਚ ਕੀ ਪ੍ਰੋਬਲਮਸ ਸਾਡੇ ਲਈ ਕ੍ਰੀਏਟ ਹੁੰਦੀਆਂ ਨੇ ਔਰ

0: ਵੀ ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਔਰ ਇੱਕ ਲਿਸਨਰ ਜੁੜੇ ਨੇ। ਹੈਲੋ,
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
1: ਕੁਲਵਿੰਦਰ ਸਿੰਘ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਕੁਲਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਔਰ ਤੁਹਾਡੇ ਪਿੰਡ ਬਿਹਾਲਾ ਦੇ ਵਿੱਚ ਕਿੱਦਾਂ ਦਾ ਕੰਡੀਸ਼ਨ ਰਹਿੰਦੀ ਹੈ ਜੀ ਬਰਸਾਤ ਦੇ ਦੌਰਾਨ? ਕੀ ਉੱਥੇ ਵੀ ਜਿਹੜੀਆਂ ਸੜਕਾਂ ਨੇ, ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਦੇ ਨਾਲ ਲਬਾਲਬ ਸਮੁੰਦਰ ਵਾਲੀ ਸਥਿਤੀ ਬਣਦੀ ਹੈ?
1: ਨਹੀਂ ਨਹੀਂ, ਏਦਾਂ ਨੀ ਹੈਗਾ। ਹੁਣ ਬਹੁਤ ਐਡਵਾਂਸ ਲੱਗਿਆ, ਪੱਕੀਆਂ ਨਾਲੀਆਂ, ਸੜਕਾਂ ਸਭ ਬਣ ਗਈਆਂ ਆ, ਤੇ ਏਦਾਂ ਦੀ ਨੀ ਸਮੱਸਿਆ। ਤੇ ਇਹ ਬਰਸਾਤ ਦੇ ਮੌਸਮ ਦੇ ਸੰਬੰਧੀ ਇੱਕ ਗੱਲ ਮੈਨੂੰ ਯਾਦ ਆ ਗਈ। ਇੱਕ ਡਾਕਟਰ ਦੇ ਕੋਲ ਨਾ ਅਸੀਂ ਗਏ ਤਾਂ ਪੰਜ ਸੱਤ ਜਾਣੇ ਹੋਰ ਵੀ ਬੈਠੇ, ਤਾਂ ਉਹ ਕੋਈ ਕਹੇ ਮੇਰਾ ਸਿਰ ਦੁਖਦਾ, ਕੋਈ ਕਹੇ ਦਰਦ ਹੁੰਦੀ ਆ, ਕੋਈ ਕਹੇ ਟੱਟੀਆਂ ਲੱਗ ਗਈਆਂ, ਉਲਟੀਆਂ ਲੱਗ ਗਈਆਂ। ਉਹ ਡਾਕਟਰ ਸਾਰਿਆਂ ਨੂੰ ਦਵਾਈ ਇੱਕੋ ਦੇਈ ਜਾਵੇ, ਤਾਂ ਇੱਕ ਬੰਦੇ ਦੇ ਦਿਮਾਗ ਚ ਆਇਆ, ਉਹ ਡਾਕਟਰ ਨੂੰ ਕਹਿੰਦਾ

0: ਉੱਥੇ ਵੀ ਜਿਹੜੀਆਂ ਸੜਕਾਂ ਨੇ ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਦੇ ਨਾਲ ਲਬਾਲਬ ਸਮੁੰਦਰ ਵਾਲੀ ਸਥਿਤੀ ਬਣਦੀ ਹੈ।
1: ਨਹੀਂ ਨਹੀਂ ਏਦਾਂ ਨੀ ਹੈਗਾ, ਹੁਣ ਬਹੁਤ ਐਡਵਾਂਸਮੈਂਟ ਹੋ ਗਈ ਆ, ਪੱਕੀਆਂ ਨਾਲੀਆਂ ਸੜਕਾਂ ਸਭ ਬਣ ਗਈਆਂ ਆ, ਤੇ ਏਦਾਂ ਦੀ ਨੀ ਸਮੱਸਿਆ। ਤੇ ਇਹ ਬਰਸਾਤ ਦੇ ਮੌਸਮ ਦੇ ਸੰਬੰਧੀ ਇੱਕ ਗੱਲ ਮੈਨੂੰ ਯਾਦ ਆ ਗਈ, ਇੱਕ ਡਾਕਟਰ ਦੇ ਕੋਲ ਨਾ ਅਸੀਂ ਗਏ ਤਾਂ ਪੰਜ ਸੱਤ ਜਾਣੇ ਹੋਰ ਵੀ ਬੈਠੇ, ਤਾਂ ਉਹ ਕੋਈ ਕਹੇ ਮੇਰਾ ਸਿਰ ਦੁਖਦਾ, ਕੋਈ ਕਹੇ ਦਰਦ ਹੁੰਦੀ ਆ, ਕੋਈ ਕਹੇ ਟੱਟੀਆਂ ਲੱਗ ਗਈਆਂ, ਉਲਟੀਆਂ ਲੱਗ ਗਈਆਂ। ਉਹ ਡਾਕਟਰ ਸਾਰਿਆਂ ਨੂੰ ਦਵਾਈ ਇੱਕ ਇੱਕੋ ਦੇਈ ਜਾਵੇ ਤਾਂ ਇੱਕ ਬੰਦੇ ਦੇ ਦਿਮਾਗ ਚ ਆਇਆ, ਉਹ ਡਾਕਟਰ ਨੂੰ ਕਹਿੰਦਾ ਪੰਜ ਛੇ ਜਦੋਂ ਉਹਨੇ ਮਰੀਜ਼ਾਂ ਨੂੰ ਦਵਾਈ ਦੇਤੀ, ਕਹਿੰਦਾ ਸਾਰੇ ਦਵਾਈਆਂ ਦਾ ਕਹਿੰਦਾ ਵੱਖਰੀਆਂ ਵੱਖਰੀਆਂ ਬਿਮਾਰੀਆਂ ਕਹਿੰਦਾ ਦੱਸਦੇ ਸੀ, ਤਾਂ ਦਵਾਈ ਤੋਂ ਸਾਰਿਆਂ ਨੂੰ ਇੱਕੋ ਦੇਤੀ। ਉਹ ਡਾਕਟਰ ਮੋਹਰੋਂ ਕਹਿੰਦਾ ਸਾਰੀਆਂ ਬਿਮਾਰੀਆਂ ਮੌਸਮੀ ਆ, ਮੌਸਮ ਦੀ ਚੇਂਜ ਦੇ ਨਾਲ ਕਹਿੰਦਾ ਰੋਗ ਲੱਗਦੇ ਆ। ਇੱਕ ਤਾਂ ਮੌਸਮ ਚੇਂਜ ਦੀ ਸਾਨੂੰ ਚੇਤ ਰਹਿਣਾ ਚਾਹੀਦਾ ਕਿ ਚੇਂਜ ਹੋਣ ਤੇ ਸਾਨੂੰ ਕੋਈ ਨਾ ਕੋਈ ਰੋਗ ਹੋ ਸਕਦਾ, ਗਰਮ ਸਰਦ ਜਿਹੜਾ ਹੁੰਦਾ ਆ, ਗਰਮ ਸਰਦ ਉਹਦੇ ਨਾਲ ਵੀ ਕਈ ਸਮੱਸਿਆਵਾਂ ਆ ਜਾਣੀਆਂ ਆ। ਪਾਚਨ ਸ਼ਕਤੀ ਸੰਬੰਧੀ ਵੀ
0: ਬਿਲਕੁਲ
1: ਦੇ ਵਿੱਚ ਕਾਫੀ ਸਮੱਸਿਆਵਾਂ ਆਉਣੀਆਂ, ਪਾਚਨ ਸ਼ਕਤੀ ਦਾ ਵੀ ਧਿਆਨ ਰੱਖਣਾ ਚਾਹੀਦਾ।
0: ਬਿਲਕੁਲ ਕੁਲਵਿੰਦਰ ਜੀ ਮੇਰੀ ਗੱਲ ਸੁਣੋ, ਇੱਧਰ
1: ਕਮੀ ਆ ਜਾਂਦੀ ਸਫਾਈ ਦੀ।
0: ਕੁਲਵਿੰਦਰ ਜੀ ਬਰਸਾਤ ਦੇ ਵਿੱਚ ਜਦੋਂ ਬਰਸਾਤ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਤੁਹਾਨੂੰ ਕੀ ਲੱਗਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ?
1: ਹਾਂਜੀ ਧਿਆਨ ਜਾਣੀ ਇੱਦਾਂ ਸਿਹਤ ਦਾ ਧਿਆਨ ਰੱਖਣ ਲਈ ਪਾਚਨ ਸ਼ਕਤੀ ਦੀ ਸਮੱਸਿਆ, ਖੂਨ ਦੀ ਸਫਾਈ, ਬਾਕੀ ਡੇਂਗੂ ਮੱਛਰ ਤੋਂ ਸੇਤ ਰਹਿਣਾ ਚਾਹੀਦਾ, ਡੇਂਗੂ ਮੱਛਰ ਦਾ ਵੀ ਬਹੁਤ ਪ੍ਰਕੋਪ ਹੁੰਦਾ ਆ ਬਰਸਾਤ ਦੇ।
0: ਬਿਲਕੁਲ, ਕਿਉਂਕਿ ਗੱਲ ਇਹ ਹੈ ਕਿ ਜੇਕਰ ਠੀਕ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਗਲੀਆਂ ਨਾਲੀਆਂ ਸਾਫ਼ ਰਹਿੰਦੀਆਂ ਨੇ, ਔਰ ਬਰਸਾਤ ਦੇ ਵਿੱਚ ਜਦੋਂ ਜੇਕਰ ਜ਼ਰੂਰੀ ਨਹੀਂ ਕਿ ਗਲੀਆਂ ਦੇ ਵਿੱਚ ਹੀ, ਹੋਰ ਜੇਕਰ ਕੂਲਰ ਦੇ ਵਿੱਚ ਵੀ ਪਾਣੀ, ਮੱਛਰ ਤਾਂ ਕਿਤੋਂ ਵੀ ਪਨਪਦਾ ਨਾ, ਜੇਕਰ ਪਿੰਡ ਦੇ ਬਾਹਰ ਜੇਕਰ ਕੋਈ ਟੋਇਆ ਟੋਭਾ ਤਾਂ ਉੱਥੇ ਵੀ ਹੈ ਕਿ ਨਹੀਂ, ਉੱਥੇ ਵੀ ਸਫਾਈ ਸਾਫ਼ ਸਫਾਈ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਬਰਸਾਤੀ ਮੌਸਮ ਦੇ ਵਿੱਚ ਹੀ ਇਹ ਚੀਜ਼ਾਂ ਜਿਹੜੀਆਂ ਨੇ, ਇਹ ਜਿਹੜੇ ਕੀੜੇ ਮਕੌੜੇ ਨੇ, ਇਨਸੈਕਟ ਜਿਹੜੇ ਨੇ, ਇਹ ਮੱਛਰ ਉਹਦੇ ਵਿੱਚ ਹੀ ਜ਼ਿਆਦਾ ਪਨਪਦੇ ਨੇ, ਹੈ ਕਿ ਨਹੀਂ?
1: ਸੱਪ ਵੀ ਕਾਫੀ ਨਿਕਲਦੇ ਆ
0: ਬਿਲਕੁਲ, ਔਰ
1: ਬਾਹਰ ਆਉਂਦੇ ਆ।
0: ਔਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਲਾਜ਼ਮੀ ਹੈ। ਔਰ
1: ਹਾਂਜੀ ਜਿਹੜੇ ਏਸੀ ਚਲਾਉਂਦੇ ਉਹਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ, ਗਰਮ ਸਰਦ ਹੋ ਜਾਂਦਾ ਬੰਦਾ, ਉਹ ਵੀ ਰੋਗਾਂ ਦਾ ਕਾਰਨ ਬਣ ਜਾਂਦਾ।
0: ਬਿਲਕੁਲ ਬਿਲਕੁਲ ਜੀ ਬਿਲਕੁਲ, ਔਰ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ, ਕਿਉਂਕਿ ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਜੀ, ਹੈ ਨਾ? ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਕੁਲਵਿੰਦਰ ਜੀ
1: ਧੰਨਵਾਦ।
0: ਔਰ ਜੇਕਰ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਔਰ ਖਾਸ ਕਰਕੇ ਮੈਂ ਉਹਨਾਂ ਲਿਸਨਰਸ ਨੂੰ ਇਹ ਅਪੀਲ ਕਰ ਰਿਹਾ ਜੀ, ਔਰ ਤੁਹਾਡੇ ਲਈ ਗੁਜ਼ਾਰਿਸ਼ ਹੈ ਇਹ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਪ੍ਰੋਬਲਮ ਹੈਗੀ, ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਬਲਮਸ ਹੈਗੀਆਂ, ਇਹਨਾਂ ਪ੍ਰੋਬਲਮਸ ਤੋਂ ਤੁਸੀਂ ਜੂਝ ਰਹੇ ਹੋ, ਤੁਹਾਡੀ ਕੋਈ ਸੁਣ ਨਹੀਂ ਰਿਹਾ, ਔਰ ਤੁਸੀਂ ਸਿਰਫ ਆਪਣੇ ਤੱਕ ਹੀ ਇਹ ਗੱਲਾਂ, ਮਤਲਬ ਆਪਸ ਦੇ ਵਿੱਚ ਚਾਰ ਲੋਕ ਹੀ ਗੱਲਾਂ ਕਰ ਰਹੇ ਹੋ ਕਿ ਯਾਰ ਆਹ ਪ੍ਰੋਬਲਮ ਹੈ, ਇਹਦਾ ਹੱਲ ਕਿਵੇਂ ਹੋਏ ਕਿਵੇਂ ਹੋਏ, ਕੋਈ ਆ ਕੇ ਹੱਲ ਨਹੀਂ ਕਰੇਗਾ, ਤੁਸੀਂ ਉਸ ਬਾਬਤ ਕੀ ਸੋਚਦੇ ਹੋ? ਔਰ ਸਭ ਤੋਂ ਪਹਿਲਾਂ ਤਾਂ ਉਹ ਪ੍ਰੋਬਲਮ ਕੀ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਬਰਸਾਤ ਦੀ ਵਜ੍ਹਾ ਦੇ ਨਾਲ ਕੋਈ ਪ੍ਰੋਬਲਮ ਤੁਹਾਨੂੰ ਫੇਸ ਕਰਨੀ ਪੈਂਦੀ ਹੈ ਗਲੀ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ, ਕਸਬੇ ਦੇ ਵਿੱਚ, ਟਾਊਨ ਦੇ ਵਿੱਚ, ਸੜਕਾਂ ਦੇ ਉੱਤੇ, ਤਾਂ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ 107 FM ਰੇਨਬੋ, ਤੁਹਾਡੇ ਲਈ ਇਹ ਖਾਸ ਪ੍ਰੋਗਰਾਮ, ਔਰ ਅੱਜ ਦਾ ਇਹ ਖਾਸ ਵਿਸ਼ਾ ਤੁਹਾਡੇ ਲਈ ਚੁਣਿਆ ਗਿਆ, ਔਰ ਇਹਦੇ ਬਾਬਤ ਮੇਰੇ ਨਾਲ ਵਿਚਾਰ ਆਪਣੇ ਸਾਂਝੇ ਕਰਨ ਦੇ ਲਈ 2342-174 ਨੰਬਰ ਡਾਇਲ ਕਰਨਾ, 0181 ਲਾਓ, ਮੇਰੇ ਤੱਕ ਪਹੁੰਚੋ, ਔਰ ਦੇਖਦੇ ਹਾਂ ਕਿ ਤੁਸੀਂ ਕਿੰਨੇ ਕੁ ਅਵੇਅਰ ਹੋ ਇਹਨਾਂ ਪ੍ਰੋਬਲਮਸ ਨੂੰ ਲੈ ਕੇ, ਕਿੰਨੇ ਕੁ ਜ਼ਿਆਦਾ ਸੁਚੇਤ ਹੋ। ਸੁਚੇਤ ਰਹਿਣ ਦੀਆਂ, ਜਾਗਰੂਕ ਰਹਿਣ ਦੀਆਂ ਗੱਲਾਂ ਤਾਂ ਅਸੀਂ ਕਰਦੇ ਹਾਂ, ਬਟ ਅਸੀਂ ਆਪ ਜਾਗਰੂਕ ਹੈ ਕਿੰਨੇ, ਇਹ ਉਦੋਂ ਮੈਨੂੰ ਪਤਾ ਲੱਗੇਗਾ ਜਦੋਂ ਤੁਸੀਂ ਮੇਰੇ ਤੱਕ ਪਹੁੰਚੋਗੇ, ਛੇਤੀ ਛੇਤੀ ਮੇਰੇ ਤੱਕ ਪਹੁੰਚੋ। ਪਬਲਿਕ ਮੰਚ ਪ੍ਰੋਗਰਾਮ ਚੱਲ ਰਿਹਾ, ਹਰੀਸ਼ ਨਾਲ ਹੈ ਤੁਹਾਡੇ, ਔਰ ਅੱਜ ਦਾ ਵਿਸ਼ਾ ਸਾਡਾ ਬਰਸਾਤ ਨੂੰ ਲੈ ਕੇ, ਔਰ ਆਓ ਛੇਤੀ ਫਿਰ, ਨਾਲ ਨਾਲ ਤੁਹਾਡੇ ਲਈ ਗਾਣੇ ਵੀ ਪਲੇ ਹੋ ਰਹੇ ਨੇ।

0: 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਪਬਲਿਕ ਮੰਚ ਪ੍ਰੋਗਰਾਮ ਅਸੀਂ ਇਕੱਠੇ ਹਾਂ। ਤੁਹਾਡਾ ਤੁਹਾਡੀ ਸ਼ਿਰਕਤ ਇਸ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ ਔਰ ਇਕੱਠੇ ਹਾਂ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਤੋਰ ਰਹੇ ਹਾਂ ਔਰ ਮੇਰੇ ਲਿਸਨਰਸ ਮੇਰੇ ਤੱਕ ਪਹੁੰਚ ਰਹੇ ਨੇ ਬਰਸਾਤ ਦੇ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਗੱਲ ਕਰਦੇ ਹਾਂ ਉਹਦੇ ਨਾਲ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ ਔਰ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਕਿਸ਼ੋਰ ਬੋਲ ਰਿਹਾ ਜੀ, ਵਿਸ਼ਕਰਮਾ ਕਲੋਨੀ ਲੁਧਿਆਣਾ ਤੋਂ ਜੀ।
0: ਹਾਂਜੀ,
1: ਵਿਸ਼ਕਰਮਾ ਕਲੋਨੀ ਲੁਧਿਆਣੇ ਤੋਂ ਬੋਲ ਰਿਹਾ ਜੀ, ਜੁਗਲ ਕਿਸ਼ੋਰ।
0: ਜੁਗਲ ਕਿਸ਼ੋਰ ਜੀ, ਔਰ ਕਿਵੇਂ ਤੁਹਾਡੇ ਉੱਥੇ ਬਰਸਾਤ ਦੇ ਮੌਸਮ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਪੇਸ਼?
1: ਹਾਂਜੀ, ਸਾਡੇ ਤਾਂ ਸਮੱਸਿਆ ਪਹਿਲਾਂ ਹੀ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਆਈ। ਹੁਣ ਤਾਂ ਜਾ ਕੇ ਤਾਂ ਸੀਵਰੇਜ ਨਵੇਂ ਪਾ ਰਹੇ ਨੇ, ਆਪਣੇ ਕਿਹੜਾ ਪਾਈਪਾਂ ਪਾ ਰਹੇ ਪਾਣੀ ਦੀਆਂ, ਪਹਿਲਾਂ ਸਾਡੇ ਦਾ ਪ੍ਰੋਬਲਮ ਬੜੀ ਆਈ ਪਾਣੀ ਦੀ ਜਿਹੜੀ।
0: ਤੇ ਹੁਣ ਸੋਲਵ ਹੋਈ ਆ ਪ੍ਰੋਬਲਮ? ਪਾਣੀ ਦੀ ਪ੍ਰੋਬਲਮ ਆਉਂਦੀ ਕੀ ਸੀ?
1: ਪਾਣੀ ਨਾ ਸੀਵਰੇਜ ਦਾ ਪਾਣੀ ਵਿੱਚ ਮਿਕਸ ਹੋ ਕੇ ਆਉਂਦਾ ਸੀਗਾ।
0: ਅੱਛਾ ਜੀ, ਪੀਣ ਵਾਲੇ ਪਾਣੀ ਦੇ?
1: ਕਾਫੀ ਮੁਸ਼ਕਲ ਤੋਂ ਬਾਅਦ ਸਾਨੂੰ ਫਿਰ ਹੁਣ ਪਾਈਪਾਂ ਨਵੀਆਂ ਪੈ ਰਹੀਆਂ ਨੇ। ਇਹ ਵੀ ਰੇਡੀਓ ਦੇ ਉੱਤੇ ਬੋਲ ਕੇ ਵੀ ਮੈਂ ਕਿਹਾ ਇੱਕ ਦੋ ਵਾਰੀ, ਤਦ ਜਾ ਕੇ ਇਹ ਪ੍ਰੋਬਲਮ ਆਇਆ, ਫਿਰ ਪਾਈਪਾਂ ਪੈਣ ਲੱਗੀਆਂ ਨੇ ਜੀ।
0: ਨਹੀਂ, ਇਹ ਬਹੁਤ ਜ਼ਰੂਰੀ ਹੈ। ਔਰ ਜੇਕਰ ਮਤਲਬ ਕਿਵੇਂ ਸ਼ਿਕਾਇਤ ਕਿਵੇਂ ਕੀਤੀ ਤੁਸੀਂ ਆਪਣੇ?
1: ਸ਼ਿਕਾਇਤ ਕਮੇਟੀ ਚ ਵੀ ਜਾ ਕੇ ਕੀਤੀ, ਤੇ ਜਿਹੜਾ ਕੌਂਸਲਰ ਆ ਉਹਨੂੰ ਵੀ ਜਾ ਕੇ ਕਿਹਾ, ਕਾਫੀ ਦੇਰ ਤੱਕ ਸੁਣਵਾਈ ਨਹੀਂ ਹੋਈ, ਫਿਰ ਮੈਂ ਇੱਕ ਦਿਨ ਰੇਡੀਓ ਤੇ ਵੀ ਬੋਲ ਦਿੱਤਾ।
0: ਨਹੀਂ, ਇਹ ਚੀਜ਼ ਜਿਹੜੀ ਹੈ ਇਹ ਆਪਣੇ ਜਿਹੜੇ ਸਾਡੀ ਸਾਡੇ ਸੇਵਾ ਦੇ ਲਈ, ਮਤਲਬ ਸਾਡੇ ਕਰਕੇ ਹੀ ਅਸੀਂ ਚੁਣਿਆ ਉਹਨਾਂ ਸਭ ਨੂੰ। ਔਰ ਜੇਕਰ ਅਸੀਂ ਉਹਨਾਂ ਤੱਕ ਆਪਣੀ ਸ਼ਿਕਾਇਤ ਨਹੀਂ ਪਹੁੰਚਾਵਾਂਗੇ, ਹੈ ਨਾ, ਜਿਹੜੀ ਪ੍ਰੋਬਲਮ ਹੈ ਉਹ ਨਹੀਂ ਪਹੁੰਚੇਗੀ, ਤਾਂ ਸ਼ਾਇਦ ਉਹਨਾਂ ਨੂੰ ਵੀ ਉਹ ਉਦੋਂ ਹੀ ਪਤਾ ਲੱਗੇਗਾ, ਹੈ ਕਿ ਨਹੀਂ?
1: ਮੀਡੀਆ ਇੱਕ ਬਹੁਤ ਵਧੀਆ ਚੀਜ਼ ਹੈ, ਮੀਡੀਆ ਰਾਹੀਂ ਮੇਰੀ ਅੱਗੇ ਵੀ ਕਈ ਵਾਰ ਜੇ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਮੀਡੀਆ ਰਾਹੀਂ ਗੱਲ ਕਰ ਦਿੰਦਾ।
0: ਔਰ ਬਾਕੀ ਦੂਸਰੀ ਗੱਲ ਇਹ ਵੀ ਹੈ ਜੀ, ਜੁਗਲ ਕਿਸ਼ੋਰ ਜੀ, ਇਹ ਵੀ ਗੱਲ ਹੈ, ਐਮ ਸੇਵਾ ਮਤਲਬ ਐਪ ਤੇ ਵੀ ਤੁਸੀਂ ਆਪਾਂ ਮਤਲਬ ਆਪਣੀ ਸ਼ਿਕਾਇਤ ਜਿਹੜੀ ਆ ਉਹ ਦਰਜ ਕਰਵਾ ਸਕਦੇ ਆ। ਔਰ ਹੋਰ ਤੁਹਾਨੂੰ ਕੀ ਲੱਗਦਾ ਕਿ ਬਰਸਾਤ ਦੇ ਨਾਲ ਕੀ ਕੀ ਪ੍ਰੋਬਲਮ ਜਿਹੜੀਆਂ ਆਉਂਦੀਆਂ ਪੇਸ਼?
1: ਬਰਸਾਤ ਦੇ ਵਿੱਚ ਬੱਚਿਆਂ ਨੂੰ ਪਾਣੀ ਤੇ ਹੀ ਦਿੱਕਤਾਂ ਚ, ਪਾਣੀ ਦੇ ਨਾਲ ਹੀ ਪ੍ਰੋਬਲਮ ਆਉਂਦੀਆਂ ਨੇ। ਪਾਣੀ ਹੀ ਵਧੀਆ ਮਤਲਬ ਕਿ ਪੀਣਾ ਚਾਹੀਦਾ, ਹੋ ਸਕਦਾ ਬੱਚੇ ਨੂੰ ਉਬਾਲ ਕੇ ਪਾਣੀ ਪਿਲਾਓ, ਕਿਉਂਕਿ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਬਿਲਕੁਲ ਬਿਲਕੁਲ, ਉਹ ਪੀਣ ਵਾਲੇ ਪਾਣੀ ਦੇ ਵਿੱਚ ਵੀ ਜਿਹੜੀ ਗੰਦਗੀ ਆ ਉਹ ਕਹਿੰਦੇ ਤੁਸੀਂ ਆਉਂਦੇ ਸੀ?
1: ਹਾਂਜੀ, ਹੁਣ ਤਾਂ ਠੀਕ ਹੋ ਜਾਣੀ ਹੈ, ਦੇਖੋ ਪਾਈਪਾਂ ਬਦਲ ਰਹੇ ਨੇ ਜੀ, ਹੁਣ ਤਾਂ ਨਵੀਆਂ ਪਾ ਰਹੇ ਨੇ।
0: ਬਿਲਕੁਲ ਬਿਲਕੁਲ, ਔਰ ਹੋਰ ਵੀ ਕਈ ਥਾਵਾਂ ਤੇ ਪ੍ਰੋਬਲਮ ਜਿਹੜੀ ਆ ਉਹ ਹੋ ਸਕਦੀ ਆ, ਕਿਉਂਕਿ ਪਾਣੀ ਸਾਡੀ ਸਿਹਤ ਦੇ ਲਈ ਬੜਾ ਲਾਜ਼ਮੀ ਹੈ। ਔਰ ਜੇਕਰ ਪਾਣੀ ਅੰਦਰ ਸਾਫ਼ ਨਹੀਂ ਜਾਏਗਾ ਤੇ ਫਿਰ ਕਿਵੇਂ ਗੱਲ ਤੁਰੇਗੀ?
1: ਮਤਲਬ ਇਹੀ ਹੈ ਜੀ, ਲੂਜ਼ ਮੋਸ਼ਨ ਲੱਗ ਜਾਂਦੇ ਨੇ ਬੱਚਿਆਂ ਤੋਂ ਜ਼ਿਆਦਾ।
0: ਹਾਂ, ਡਾਇਰੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਇਸੇ ਕਰਕੇ ਆਉਂਦੀਆਂ ਨੇ। ਔਰ ਥੈਂਕ ਯੂ ਸੋ ਮੱਚ ਇਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ।
1: ਜੋ ਵੀ ਕਿਸ਼ੋਰ ਜੀ, ਗੱਲ ਸੁਣੀ ਧਿਆਨ ਨਾਲ, ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜੀ।
0: ਥੈਂਕ ਯੂ ਸੋ ਮੱਚ ਜੀ, ਥੈਂਕ ਯੂ,
1: ਥੈਂਕ ਯੂ।
0: ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ, ਆਪਣੀ ਗੱਲ ਸਾਡੇ ਤੱਕ ਪਹੁੰਚਾਓ ਰੱਖੋ, ਔਰ ਇਹ ਮੰਚ ਜਿਹੜਾ ਇਹ ਪਬਲਿਕ ਮੰਚ ਪ੍ਰੋਗਰਾਮ ਹੈ, ਤੁਹਾਡਾ ਆਪਣਾ ਮੰਚ ਹੈ 107 FM ਰੇਨਬੋ ਤੇ, ਇਹ ਪ੍ਰੋਗਰਾਮ ਤੁਹਾਡੇ ਕਰਕੇ। ਔਰ ਹਰ ਵਾਰ ਅਸੀਂ ਇਸ ਜਿਹੜਾ ਵਿਸ਼ਾ ਚੁਣਦੇ ਹਾਂ ਉਹ ਤੁਹਾਡੇ ਰਿਲੇਟਡ ਹੀ ਹੁੰਦਾ, ਸਾਡੀਆਂ ਪ੍ਰੋਬਲਮਸ ਨੂੰ ਮੱਦੇਨਜ਼ਰ ਰੱਖ ਕੇ ਇਹ ਜਿਹੜਾ ਮੁੱਦਾ ਹੈ ਉਹ ਤੁਹਾਡੇ ਤੱਕ ਪਹੁੰਚਾਇਆ ਜਾਂਦਾ, ਔਰ ਅਸੀਂ ਮਿਲ ਕੇ ਪ੍ਰੋਬਲਮ ਡਿਸਕਸ ਕਰਦੇ ਹਾਂ ਔਰ ਫਿਰ ਉਸ ਤੋਂ ਬਾਅਦ ਕੰਕਲੂਜਨ ਤੱਕ ਪਹੁੰਚਦੇ ਹਾਂ, ਨਤੀਜੇ ਤੱਕ ਪਹੁੰਚਦੇ ਹਾਂ ਕਿ ਕਿਵੇਂ ਉਹਨਾਂ ਸਭ ਪ੍ਰੋਬਲਮਸ ਤੋਂ ਨਜਾਤ ਪਾਈ ਜਾ ਸਕੇ। 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਤੁਸੀਂ ਫਟਾਫਟ ਮੇਰੇ ਤੱਕ ਪਹੁੰਚਣਾ, ਆਪਣੇ ਵਿਚਾਰ ਜੇਕਰ ਸਾਂਝੇ ਕਰਨਾ ਚਾਹੁੰਦੇ ਹੋ। ਬਾਅਦ ਚੋਂ ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਯਾਰ ਮੈਂ ਗੱਲ ਕਰਨੀ ਹੀ ਪਰ ਮੇਰੀ ਗੱਲ ਤਾਂ ਕਿਸੇ ਨੇ ਸੁਣੀ ਨਹੀਂ। ਜੇਕਰ ਆਪਣੀ ਗੱਲ ਸੁਣਾਉਣੀ ਹੈ ਤਾਂ ਤੁਹਾਡੇ ਲਈ ਇਹ ਮੰਚ ਹੈ ਮਹਾਰਾਜ। 0181 ਲਾਓ, 2342174 ਡਾਇਲ ਕਰੋ, ਛੇਤੀ ਛੇਤੀ ਮੇਰੇ ਤੱਕ ਪਹੁੰਚੋ ਤੇ ਫਿਰ

ਦੇਖਦੇ ਹਾਂ ਕਿ ਤੁਹਾਡੀ ਗੱਲ ਦੇ ਵਿੱਚ ਕਿੰਨਾ ਕੁ ਦਮ ਹੈ। ਜੋ ਪ੍ਰੋਬਲਮ ਤੁਸੀਂ ਕਹਿ ਰਹੇ ਹੋ ਉਹ ਵਾਕਈ ਬਹੁਤ ਵੱਡੀ ਪ੍ਰੋਬਲਮ ਹੈ ਜਿਸ ਦਾ ਸੋਲੂਸ਼ਨ ਹੋਣਾ ਚਾਹੀਦਾ। ਆਓ ਗੱਲ ਕਰਦੇ ਹਾਂ 43-174 ਨੰਬਰ ਡਾਇਲ ਕਰਕੇ।

ਅਸੀਂ ਘਰ ਲਈਏ ਜਾਂ ਘਰ ਖਰੀਦੀਏ ਤਾਂ ਇਹ ਮਤਲਬ ਦੇਖਣਾ ਚਾਹੀਦਾ, ਮਤਲਬ ਇਹ ਤੁਹਾਡੇ ਕਰਕੇ ਤੁਸੀਂ ਨਹੀਂ, ਸਿਰਫ ਹੋਰ ਵੀ ਜਿੰਨੇ ਵੀ ਲੋਕ ਜਿਹੜੇ ਪ੍ਰੋਗਰਾਮ ਸੁਣ ਰਹੇ ਹੋਣਗੇ ਕਿ ਉਹ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜੇਕਰ ਜਿਸ ਜਗ੍ਹਾ 'ਤੇ ਜਿੱਥੋਂ ਅਸੀਂ ਆਉਣਾ ਜਾਣਾ ਲੰਘਣਾ, ਔਰ ਜੇਕਰ ਉਹਨਾਂ ਥਾਵਾਂ 'ਤੇ ਰੋਡਸ ਪੱਕੇ ਨਹੀਂ ਹੋਣਗੇ, ਹੈ ਨਾ, ਮਤਲਬ ਸੀਵਰੇਜ ਦੀ ਹੀ ਸੁਵਿਧਾ ਨਹੀਂ ਹੋਏਗੀ, ਤਾਂ ਫਿਰ ਉਹਦੀ ਵਜ੍ਹਾ ਦੇ ਨਾਲ ਪਾਣੀ ਸਾਫ਼ ਨਹੀਂ ਮਿਲੇਗਾ ਸਾਨੂੰ, ਔਰ ਉਹ ਡਰੇਨੇਜ ਕਿੱਦਾਂ ਹੋਏਗੀ, ਸਾਰੀਆਂ ਚੀਜ਼ਾਂ, ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹਦੀ ਵਜ੍ਹਾ ਨਾਲ ਕ੍ਰੀਏਟ ਹੁੰਦੀਆਂ, ਹੈ ਕਿ ਨਹੀਂ? ਜਿਵੇਂ ਹੁਣ ਤੁਸੀਂ ਦੱਸ ਦੋ ਕਿ ਟੋਏ ਟਿੱਬੇ ਆ, ਉਹਨਾਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ, ਔਰ ਉਹਦੀ ਵਜ੍ਹਾ ਨਾਲ ਚਿੱਕੜ ਵੀ ਹੁੰਦਾ ਹੋਏਗਾ, ਹੈ ਕਿ ਨਹੀਂ? ਔਰ ਮਿੱਟੀ ਵੀ ਮਿੱਟੀ ਨਾਲ ਚਿੱਕੜ ਹੁੰਦਾ, ਔਰ ਉਹ ਇੱਕ ਦਿਨ ਤਾਂ ਸੁੱਕਦਾ ਨਹੀਂ, ਔਰ ਇੱਕ ਵਾਰ ਬਰਸਾਤ ਪੈਣ ਤੋਂ ਬਾਅਦ 6-6, 7-7 ਦਿਨ ਲੱਗ ਜਾਂਦੇ ਆ, ਔਰ ਲਗਾਤਾਰ ਉਸੇ ਤਰ੍ਹਾਂ ਹੀ ਉਹ ਸੜਕਾਂ ਰਹਿੰਦੀਆਂ ਨੇ, ਔਰ ਇਸ ਕਰਕੇ ਜੇਕਰ ਟਾਈਮ ਲੱਗਣਾ ਤਾਂ ਜੇਕਰ ਸਭ ਆਪ ਰਲ ਕੇ ਕੁਝ ਤਰੀਕੇ ਦੇ ਨਾਲ ਉਸ ਏਰੀਏ ਨੂੰ ਜਿਹੜਾ ਉਹ ਆਪਾਂ ਆਪਣੇ ਤੌਰ ਤੇ ਉੱਤੇ ਉਸ ਨੂੰ ਠੀਕ ਕਰ ਸਕਦੇ ਹਾਂ, ਹੈ ਕਿ ਨਹੀਂ? ਮਿਲ ਕੇ, ਥੈਂਕ ਯੂ ਸੋ ਮਚ। ਔਰ ਜੇਕਰ ਇਹ ਸੁਝਾਅ ਤੁਹਾਨੂੰ ਠੀਕ ਲੱਗਾ ਤਾਂ ਇਕੱਠੇ ਮਿਲ ਕੇ ਇੱਦਾਂ ਦੀ ਜਿਹੜੀ ਹੈ ਆਪਣੇ ਉਹਨਾਂ ਨੂੰ ਕੌਂਸਲਰ ਸਾਹਿਬ ਨੂੰ ਕਹਿ ਕੇ ਕਿ ਜੇਕਰ ਅਸੀਂ ਥੋੜਾ ਜਿਹਾ ਹੀ ਇਹ ਸਹੀ ਕਰ ਲਈਏ ਆਪੋ ਆਪੋ ਆਪਣਾ ਮਤਲਬ ਮਿਲ ਕੇ, ਤਾਂ ਫਿਰ ਤੁਸੀਂ ਵੀ ਥੋੜਾ ਜਿਹਾ ਯੋਗਦਾਨ ਪਾ ਕੇ, ਹੈ ਕਿ ਨਹੀਂ? ਥੈਂਕ ਯੂ ਸੋ ਮਚ। ਔਰ ਜੇਕਰ ਤੁਸੀਂ ਵੀ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਫਟਾਫਟ ਮੇਰੇ ਤੱਕ ਪਹੁੰਚੋ, ਔਰ ਬਰਸਾਤ ਦੇ ਦਿਨਾਂ ਦੇ ਦੌਰਾਨ ਕੀ ਪ੍ਰੋਬਲਮਸ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਇੱਕ ਪ੍ਰੋਬਲਮ ਹੈ ਕਿ ਬਰਸਾਤ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਕਿਉਂਕਿ ਸੜਕਾਂ ਜਿਹੜੀਆਂ ਨੇ ਉੱਦਾਂ ਦੀਆਂ ਨਹੀਂ ਹੈਗੀਆਂ, ਔਰ ਕੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ, ਕੀ ਬੱਚਿਆਂ ਨੂੰ ਮੁਹੱਈਆ ਕਰਾਉਣਾ ਚਾਹੀਦਾ, ਔਰ ਕਿਵੇਂ ਉਹਨਾਂ ਨੂੰ ਬਚਾਉਣਾ ਚਾਹੀਦਾ, ਇੱਦਾਂ ਦੇ ਮੌਸਮ ਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਬਚਾਉਣਾ ਚਾਹੀਦਾ, ਤੁਸੀਂ ਜੇਕਰ ਕਿਸੇ ਪ੍ਰੋਬਲਮ ਦੇ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ, ਤਾਂ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ ਉਸ ਪ੍ਰੋਬਲਮ ਨੂੰ ਲੈ ਕੇ, ਅਤੇ ਮਿਲ ਕੇ ਉਸ ਦਾ ਹੱਲ ਕੱਢਾਂਗੇ, ਆਪਾਂ ਜ਼ਰੂਰ ਕੱਢਾਂਗੇ, ਔਰ ਹੱਲ ਸਿਰਫ ਸਰਕਾਰਾਂ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਹੀ ਨਹੀਂ ਕਦੇ ਕਦੇ ਕਰਦੇ, ਅਸੀਂ ਆਪ ਵੀ ਉਹਨਾਂ ਦਾ ਹੱਲ ਲੱਭ ਸਕਦੇ ਹਾਂ, ਕੱਢ ਸਕਦੇ ਹਾਂ ਆਪਣੇ, ਜੇਕਰ ਅਸੀਂ ਆਪਣੇ ਆਪ ਨੂੰ ਸਹੀ ਰੱਖਣਾ, ਆਪਣੇ ਆਪ ਨੂੰ ਈਜ਼ ਦੇਣੀ ਹੈ ਤਾਂ, ਹੈ ਕਿ ਨਹੀਂ? 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਪ੍ਰੋਗਰਾਮ ਇਸ ਵੇਲੇ ਅਸੀਂ ਮਿਲ ਕੇ ਚਲਾ ਰਹੇ ਹਾਂ ਜੀ, ਪਬਲਿਕ ਮੰਚ, ਕਿਉਂਕਿ ਪ੍ਰੋਗਰਾਮ ਹੀ ਤੁਹਾਡਾ।

0: ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਪਬਲਿਕ ਮੰਚ ਔਰ ਪਬਲਿਕ ਮੰਚ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਹੋ ਰਹੀ ਹੈ ਮੇਰੇ ਲਿਸਨਰਸ ਮੇਰੇ ਤੱਕ ਪਹੁੰਚ ਰਹੇ ਨੇ 2342174 ਨੰਬਰ ਡਾਇਲ ਕਰਕੇ 0181 ਤੁਸੀਂ ਵੀ ਲਾਓ 2342174 ਡਾਇਲ ਕਰੋ ਔਰ ਫਟਾਫਟ ਪਹੁੰਚ ਜਾਓ ਜਿਵੇਂ ਲਿਸਨਰ ਮੇਰੇ ਤੱਕ ਪਹੁੰਚੇ ਨੇ ਹੈਲੋ ਹੈਲੋ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਜੀ ਹਾਂਜੀ ਬਸਤੀ ਸ਼ੇਖ ਤੋਂ ਮਹਿੰਦਰ ਜੀ ਗੱਲ ਕਰ ਰਹੇ ਹੋ ਓਕੇ ਜੀ ਔਰ ਕਿਵੇਂ ਤੁਹਾਡੇ ਇਲਾਕੇ ਦੇ ਵਿੱਚ ਲੱਗਦਾ ਕਿ ਕੋਈ ਸਮੱਸਿਆ ਪੇਸ਼ ਦਰ ਆਉਂਦੀ ਹੈ ਤੁਹਾਨੂੰ
1: ਨਹੀਂ
0: ਗੱਲ ਬਰਸਾਤ ਦੀ ਚੱਲ ਰਹੀ ਹੈ ਮੈਂ ਸਮਝ ਗਿਆ ਤੁਹਾਡੀ ਗੱਲ
1: ਹਾਂਜੀ
0: ਜੀ ਮਹਿੰਦਰ ਜੀ ਮੈਂ ਗੱਲ ਕਰ ਰਿਹਾ ਕਿ ਬਰਸਾਤ ਦੀ ਗੱਲ ਅਸੀਂ ਕਰ ਰਹੇ ਹਾਂ ਔਰ ਬਰਸਾਤ ਦੀ ਵਜ੍ਹਾ ਦੇ ਨਾਲ ਮਤਲਬ ਇਹ ਸੜਕ ਨਾ ਬਣਨਾ ਜਾਂ ਬਰਸਾਤ ਦੇ ਵਿੱਚ ਕੀ ਕਨੈਕਸ਼ਨ ਕੀ ਹੈ ਕੀ ਲੱਗਦਾ ਤੁਹਾਨੂੰ ਕਿ ਬਰਸਾਤ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਅੱਛਾ ਜੀ ਤੁਸੀਂ ਹੈਡਫੋਨ ਤੇ ਨੀ ਲਾਏ ਏਅਰਫੋਨ

ਨਹੀਂ ਤੇ ਉਹ ਪਹੁੰਚ ਆਪਣੀ ਜਿਹੜੀ ਗੱਲ ਹੈ ਉਹ ਸਿਰਫ ਇੱਕ ਬੰਦੇ ਤੱਕ ਨਹੀਂ ਮਤਲਬ ਸਾਰੇ ਇਕੱਠੇ ਹੋ ਕੇ ਆਪਣੀ ਸ਼ਿਕਾਇਤ ਜਿਹੜੀ ਹੈ ਮਤਲਬ ਲੈਟਰਸ ਲਿਖੋ ਉੱਥੇ ਆਪਣੇ ਸਭ ਦੇ ਸਿਗਨੇਚਰ ਕਰਵਾਓ ਤੋਂ ਜੇਕਰ ਉਹ ਤੁਹਾਡੀ ਗੱਲ ਨਹੀਂ ਸੁਣਦੇ ਤੇ ਆਪਣੇ ਮਤਲਬ ਏਰੀਏ ਦੇ MLA ਸਾਹਿਬ ਕੋਲ ਜਾਓ ਔਰ ਜੇ ਉੱਥੇ ਵੀ ਸੁਣਵਾਈ ਨਹੀਂ ਹੁੰਦੀ ਤਾਂ ਤੁਸੀਂ ਕਾਰਪੋਰੇਸ਼ਨ ਦਫ਼ਤਰ ਵੀ ਜਾ ਸਕਦੇ ਹੋ ਆਪਣੀਆਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਮਹਾਰਾਜ ਪਹੁੰਚਾਉਣੀ ਪੈਣੀ ਹੈ ਕਿਉਂਕਿ ਬਿਨਾਂ ਸ਼ਿਕਾਇਤ ਦੇ ਗੱਲ ਕਿਵੇਂ ਚੱਲੇਗੀ ਜੇਕਰ ਇੱਥੇ ਸੁਣਵਾਈ ਨਹੀਂ ਹੋ ਰਹੀ ਤਾਂ ਉੱਪਰ ਤਾਂ ਜਾਣਾ ਪਏਗਾ ਕਿ ਨਹੀਂ ਔਰ ਇੱਕ ਬੰਦੇ ਦੇ ਕਰਕੇ ਨਹੀਂ ਹੁੰਦਾ ਇਹ ਸਾਰਿਆਂ ਨੂੰ ਮਿਲ ਕੇ ਹੀ ਐਫਰਟ ਕਰਨੀ ਰਲਵੀਂ ਐਫਰਟ ਦੇ ਨਾਲ ਕੰਮ ਹੁੰਦਾ ਸਾਰਾ ਹੈ ਕਿ ਨਹੀਂ ਸਾਰਿਆਂ ਨੂੰ ਇਕਜੁੱਟ ਹੋ ਕੇ ਹੀ ਕੱਲਾ ਕੱਲਾ ਕੋਈ ਆਵਾਜ਼ ਮਾਰੇ ਨਹੀਂ ਸੁਣਦਾ ਜਦੋਂ ਇਕੱਠੇ ਇਕੱਠੀ ਆਵਾਜ਼ ਪੈਂਦੀ ਹੈ ਤੇ ਫਿਰ ਤਾਂ ਆਵਾਜ਼ ਉੱਪਰ ਤੱਕ ਪਹੁੰਚੇਗੀ ਕਿ ਨਹੀਂ ਥੈਂਕ ਯੂ ਸੋ ਮਚ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਵੀ ਸੁਣੀ ਜਾਵੇ ਤਾਂ ਤੁਸੀਂ ਇਹ ਕੋਲੈਬੋਰੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੱਲ ਹੁੰਦੀਆਂ ਨੇ ਔਰ ਮਤਲਬ ਇਕੱਲੀ ਉਂਗਲ ਕੁਛ ਨਹੀਂ ਕਰ ਸਕਦੀ ਜਦੋਂ ਮੁੱਠੀ ਬਣਦੀ ਹੈ ਤਾਂ ਉਦੋਂ ਹੀ ਮੁੱਕਾ ਬਣਦਾ ਔਰ ਉਹਦਾ ਜ਼ੋਰ ਜ਼ਿਆਦਾ ਹੁੰਦਾ ਹੈ ਕਿ ਨਹੀਂ ਔਰ ਇਸੇ ਕਰਕੇ ਏਕਤਾ ਦੇ ਵਿੱਚ ਬਲ ਐਵੇਂ ਨਹੀਂ ਕਹਿੰਦੇ ਜੇਕਰ ਅਸੀਂ ਕੋਈ ਵੀ ਆਪਣੀ ਮਤਲਬ ਪ੍ਰੋਬਲਮ ਨੂੰ ਹੱਲ ਕਰਵਾਉਣੀ ਹੈ ਸੋਲਵ ਕਰਵਾਉਣੀ ਹੈ ਤਾਂ ਸਾਰਿਆਂ ਨੂੰ ਮਿਲ ਕੇ ਹੀ ਉਹ ਚੀਜ਼ ਕਰਨੀ ਪੈਂਦੀ ਹੈ ਤਾਂ ਹੀ ਉਹ ਚੀਜ਼ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹਦਾ ਸੋਲਿਊਸ਼ਨ ਜਿਹੜਾ ਉਹ ਲੱਭਿਆ ਜਾ ਸਕੇਗਾ ਤੁਸੀਂ ਆਪ ਹੀ ਲੱਭੋਗੇ ਹੈ ਕਿ ਨਹੀਂ ਔਰ ਇਸੇ ਕਰਕੇ ਇਹ ਵਿਸ਼ਾ ਤੁਹਾਡੇ ਲਈ ਰੱਖਿਆ ਅੱਜ ਦਾ ਬਰਸਾਤ ਮੌਸਮ ਦੇ ਵਿੱਚ ਆਉਣ ਵਾਲਾ ਜਿਹੜਾ ਮੰਥ ਹੈ ਉਹ ਬਰਸਾਤੀ ਮੌਸਮ ਹੋਏਗਾ ਔਰ ਬਰਸਾਤ ਅਮੂਮਨ ਮੌਨਸੂਨ ਸਟਾਰਟ ਹੋ ਚੁੱਕਾ ਬਰਸਾਤਾਂ ਆ ਰਹੀਆਂ ਨੇ ਔਰ ਇਹਦੇ ਵਿੱਚ ਕੀ ਪ੍ਰੋਬਲਮਸ ਹੁੰਦੀਆਂ ਨੇ ਔਰ ਕੀ ਹੱਲ ਤੁਹਾਨੂੰ ਲੱਭਣੇ ਨੇ ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਪਬਲਿਕ ਮੰਚ ਹਰੀਸ਼ ਨਾਲ ਹੈ ਤੁਹਾਡੇ 2342174 ਡਾਇਲ ਕਰੋ ਔਰ ਪਹੁੰਚੋ ਫਟਾਫਟ ਮੇਰੇ ਕੋਲ।

0: और ਤੁਹਾਡਾ ਹੀ ਇਹ ਮੰਚ ਹੈ ਔਰ ਤੁਹਾਡੀ ਸ਼ਿਰਕਤ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ ਔਰ ਉਹਦੀ ਵਜ੍ਹਾ ਦੇ ਨਾਲ ਹੀ ਚਾਰ ਚੰਨ ਲੱਗ ਰਹੇ ਨੇ 23 42 174 ਨੰਬਰ ਡਾਇਲ ਕਰਕੇ ਇੱਕ ਲਿਸਨਰ ਮੇਰੇ ਤੱਕ ਪਹੁੰਚੇ ਨੇ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਗੱਲ ਕਰਦੇ ਉਹਨਾਂ ਦੇ ਨਾਲ ਹੈਲੋ
1: ਹਾਂਜੀ ਨਮਸਕਾਰ ਸਰ ਜੀ
0: ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਜੀ
1: ਸਰ ਸੁਖਦੇਵ ਸਿੰਘ ਬੋਲ ਰਿਹਾ
0: ਸੁਖਦੇਵ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਔਰ ਕਿੱਥੋਂ ਗੱਲ ਕਰ ਰਹੇ ਹੋ
1: ਸਰ ਮੁਕੇਰੀਆ ਨੇੜੇ ਪਿੰਡ ਹੈ ਸਰ
0: ਓਕੇ ਮੁਕੇਰੀਆ ਦੇ ਨੇੜੇ ਪਿੰਡ ਹੈ ਕਿਹੜਾ ਪਿੰਡ ਹੈ ਜੀ
1: ਹਾਂ ਸਰ ਉਮਰਪੁਰ ਦੇ ਨਾਲ ਹੈ ਬਿਲਕੁਲ ਹਾਂ ਜੀ
0: ਜੀ ਔਰ ਕਿਵੇਂ ਤੁਹਾਨੂੰ
1: ਵਿਸ਼ਾ ਬਹੁਤ ਹੀ ਜ਼ਿਆਦਾ ਵਧੀਆ ਹੋ ਰਿਹਾ ਅੱਜ ਦੇ ਟਾਈਮ ਦੇ ਬਿਲਕੁਲ ਬਿਲਕੁਲ ਢੁਕਵਾਂ ਸਰ ਜੀ
0: ਬਿਲਕੁਲ ਬਿਲਕੁਲ ਔਰ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਬਾਹਰ ਦਾ ਖਾਣਾ ਖਾਣਾ ਚਾਹੀਦਾ ਕਿ ਪਰਹੇਜ਼ ਕਰਨਾ ਚਾਹੀਦਾ
1: ਨਹੀਂ ਨਹੀਂ ਸਰ ਜੀ ਘਰ ਦਾ ਖਾਣਾ ਹੀ ਖਾਣਾ ਚਾਹੀਦਾ
0: ਕੀ ਗੱਲ ਕਿਉਂ
1: ਸਰ ਜੀ ਬਾਹਰ ਦਾ ਖਾਣਾ ਵੀ ਵੈਸੇ ਵੀ ਸਹੀ ਨਹੀਂ ਹੈਗਾ ਸਾਡੀਆਂ ਨਜ਼ਰਾਂ ਭੁੱਲੇ ਹੁੰਦਾ ਸਰ ਜੀ ਪਤਾ ਨੀ ਕੀ ਹੁੰਦਾ ਕੀ ਨਹੀਂ ਹੁੰਦਾ
0: ਬਿਲਕੁਲ ਬਿਲਕੁਲ ਔਰ ਤੁਹਾਡੇ ਇਲਾਕੇ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਠੀਕ ਰਹਿੰਦਾ ਮਾਹੌਲ
1: ਸਰ ਸਾਡੇ ਇਲਾਕੇ ਚ ਵੈਸੇ ਬਰਸਾਤ ਘੱਟ ਹੋ ਰਹੀ ਹੈ ਇੱਧਰ ਵੈਸੇ ਪਤਾ ਨੀ ਕੀ ਚੱਕਰ ਹੈ
0: ਹਾਂ ਬਰਸਾਤ ਤਾਂ ਫਿਲਹਾਲ ਘੱਟ ਹੈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਦਾ ਰੂਪ ਦੇਖਣ ਨੂੰ ਮਿਲੇਗਾ ਔਰ ਬਰਸਾਤਾਂ ਦੇ ਵਿੱਚ ਕੀ ਖਿਆਲ ਰੱਖਣਾ ਚਾਹੀਦਾ ਸਾਨੂੰ
1: ਸਾਨੂੰ ਕੀ ਲਾਲ ਤੇ ਰੱਖਣਾ ਚਾਹੀਦਾ ਜਿੱਦਾਂ ਹੁਣ ਕੁਦਰਤ ਦਾ ਕਹਿਰ ਹੈ ਜਿੱਦਾਂ ਬੱਦਲ ਫਟ ਜਾਂਦਾ ਸਰ ਜੀ ਉੱਥੇ ਤੇ ਬਹੁਤ ਹੀ ਜ਼ਿਆਦਾ ਮਤਲਬ ਕਹਿਰ ਹੋ ਜਾਂਦਾ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰ ਜੀ ਜਾਂ ਹੁਣ ਜਿੱਦਾਂ ਮਤਲਬ ਆਪਣੇ ਤੀਰਥ ਯਾਤਰਾ ਤੇ ਜਾਂਦੇ ਆ ਲੋਕੀ ਵਿੱਚ ਫਸ ਜਾਂਦੇ ਬਰਸਾਤ ਦੇ ਮੌਸਮ ਵਿੱਚ
0: ਬਿਲਕੁਲ ਬਿਲਕੁਲ ਔਰ ਖਾਸ ਕਰ ਜੇਕਰ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ ਔਰ ਖਾਸ ਕਰਕੇ ਮੇਰੇ ਲਿਸਨਰ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਵੀ ਰਹੇ ਨੇ ਕੋਈ ਵੀ ਤੁਹਾਡੇ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ ਗੱਲ ਕਰ ਸਕਦੇ ਹੋ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਆਪਣੇ ਇਲਾਕੇ ਦੀ ਆਪਣੀ ਕਿਸੇ ਵੀ ਪ੍ਰੋਬਲਮ ਦੀ ਖਾਸ ਕਰ ਬਰਸਾਤ ਦੇ ਦਿਨਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਥੈਂਕ ਯੂ ਸੋ ਮੱਚ ਮੇਰੇ ਨਾਲ ਜੁੜਨ ਦੇ ਲਈ
1: ਓਕੇ ਸਰ ਜੀ
0: ਔਰ ਖਾਸ ਕਰਕੇ ਇਹ ਗੱਲ ਔਰ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਜਿਹੜੇ ਲਿਸਨਰਸ ਇਸ ਪ੍ਰੋਗਰਾਮ ਨੂੰ ਸੁਣ ਪਾ ਰਹੇ ਨੇ ਮੇਰੇ ਤੱਕ ਪਹੁੰਚੋ ਛੇਤੀ ਛੇਤੀ ਔਰ ਖਾਸ ਕਰਕੇ ਉਹ ਲਿਸਨਰ ਜਿਨ੍ਹਾਂ ਨੂੰ ਲੱਗਦਾ ਕਿ ਵਾਕਈ ਇਹ ਪ੍ਰੋਬਲਮ ਜਿਹੜੀ ਹੈ ਇਹ ਸੰਘਣੀ ਪ੍ਰੋਬਲਮ ਹੈ ਜਿਹਦਾ ਕੋਈ ਹੱਲ ਤੁਹਾਡੇ ਕੋਲੋਂ ਨਿਕਲ ਨਹੀਂ ਰਿਹਾ ਤੁਸੀਂ ਸ਼ਿਕਾਇਤ ਦਰਜ ਕਰਵਾਉਂਦੇ ਹੋ ਸ਼ਿਕਾਇਤ ਸੁਣੀ ਨਹੀਂ ਜਾਂਦੀ ਤੁਹਾਡੀ ਔਰ ਇਹਦੀ ਵਜ੍ਹਾ ਦੇ ਨਾਲ ਸਿਹਤ ਸੰਬੰਧੀ ਪ੍ਰੋਬਲਮ ਹੋ ਰਹੀਆਂ ਨੇ ਬਰਸਾਤਾਂ ਆ ਰਹੀਆਂ ਨੇ ਅੱਗੋਂ ਔਰ ਤੁਹਾਡੇ ਇਲਾਕੇ ਦੇ ਵਿੱਚ ਜੋ ਕੰਮ ਹੋਣੇ ਚਾਹੀਦੇ ਨੇ ਉਹ ਨਹੀਂ ਹੋਏ ਔਰ ਇਹ ਬੱਚਿਆਂ ਦੇ ਲਈ ਵੀ ਨੁਕਸਾਨਦਾਇਕ ਹੁੰਦੀਆਂ ਨੇ ਚੀਜ਼ਾਂ ਕੀ ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਨੇ ਜੋ ਹੱਲ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਹੱਲ ਨਿਕਲਣਾ ਚਾਹੀਦਾ ਜੋ ਨਿਕਲ ਨਹੀਂ ਪਾ ਰਿਹਾ ਔਰ ਇਹਦਾ ਹੱਲ ਅਸੀਂ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ੇਅਰ ਕਰਕੇ ਕੱਢ ਸਕਦੇ ਹੋ ਔਰ ਇਹਦਾ ਆਈਡੀਆ ਤੁਹਾਡੇ ਤੱਕ ਹਰੀਸ਼ ਪਹੁੰਚਾ ਸਕਦਾ ਔਰ ਮਿਲ ਕੇ ਜਦੋਂ ਵਿਚਾਰ ਚਰਚਾ ਨਿਕਲਦੀ ਹੈ ਤੇ ਉਹਦੇ ਵਿੱਚੋਂ ਹੱਲ ਨਿਕਲਦੇ ਨੇ ਹੈ ਕਿ ਨਹੀਂ 107 ਐਫ ਐਮ ਰੇਨਬੋ ਤੇ ਇਸ ਵੇਲੇ ਹਰੀਸ਼ ਤੁਹਾਡੇ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾ ਰਿਹਾ ਪਬਲਿਕ ਮੰਚ 107 ਐਫ ਐਮ ਰੇਨਬੋ ਤੇ ਔਰ ਤੁਸੀਂ ਮੇਰੇ ਤੱਕ ਪਹੁੰਚ ਸਕਦੇ ਹੋ ਜੁੜ ਸਕਦੇ ਹੋ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਇਸ ਮੰਚ ਦੇ ਉੱਤੇ ਆਪਣੀ ਆਵਾਜ਼ ਰੱਖ ਸਕਦੇ ਹੋ 23 42 174 ਨੰਬਰ ਡਾਇਲ ਕਰਕੇ 0181 ਲਾਓ ਇਹ ਨੰਬਰ ਡਾਇਲ ਕਰੋ 2342174 ਆ ਜਾਓ ਫਿਰ ਤੁਹਾਡੇ ਵਿਚਾਰ ਮੈਂ ਸੁਣਾਂਗਾ ਮੈਂ ਨਹੀਂ ਸਭ ਸੁਣਨਗੇ

0: 107 FM Rainbow ਤੇ ਇਸ ਵੇਲੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ, ਔਰ ਤੁਸੀਂ ਟਿਊਨ ਕੀਤਾ ਹੋਇਆ 102.7 FM Rainbow ਪ੍ਰੋਗਰਾਮ ਚੱਲ ਰਿਹਾ ਪਬਲਿਕ ਮੰਚ, ਔਰ ਪਬਲਿਕ ਮੰਚ ਪ੍ਰੋਗਰਾਮ ਦਾ ਨਾਮ ਹੈ, ਔਰ ਸਾਡੇ ਲਿਸਨਰ ਹੀ ਇਸ ਮੰਚ ਦੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਇੱਕ ਕਾਲਰ ਜੁੜੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
1: ਹੈਲੋ,
0: ਤੁਸੀਂ ਆਪਣੇ ਰੇਡੀਓ ਸੈੱਟ ਦੀ ਆਵਾਜ਼ ਬੰਦ ਕਰ ਦਿਓ ਜੀ। ਨਮਸਕਾਰ, ਕੌਣ ਗੱਲ ਕਰ ਰਹੇ ਹੋ ਜੀ? ਹੁਣ ਦੱਸੋ।
1: ਮੈਂ ਰਣਜੀਤ ਸਿੰਘ ਬੋਲਦਾ ਜੀ, ਨੂਰਬੈਨ ਤੋਂ।
0: ਹਾਂਜੀ, ਸਵਾਗਤ ਪ੍ਰੋਗਰਾਮ ਦੇ ਵਿੱਚ ਰਣਜੀਤ ਸਿੰਘ ਜੀ। ਔਰ
1: ਤੁਹਾਨੂੰ ਮੁਸ਼ਕਿਲ ਹੈ ਜੀ, ਸਾਡੇ ਲਾਗੇ ਦੀ ਜਿਹੜਾ ਹੈਗਾ ਸਤਲੁਜ ਜਿਹੜਾ ਹੈਗਾ ਦਰਿਆ ਪਾਸ ਕਰਦਾ ਜੀ।
0: ਅੱਛਾ ਜੀ।
1: ਤੇ ਉਹਦੇ ਜਿਹੜੀ ਹੈਗੀ ਬੰਨਾ ਵਗੈਰਾ ਦੀ ਰਿਪੇਅਰ ਇਨ ਟਾਈਮ ਕੀਤੀ ਜਾਵੇ, ਨਹੀਂ ਤਾਂ ਅਦਰਵਾਈਜ਼ ਅਗਲੇ ਸ਼ਗਲੇ ਜਿਹੜੇ ਹੈਗੇ ਪਿੰਡਾਂ ਦਾ ਨੁਕਸਾਨ ਹੁੰਦਾ ਜੀ ਬਹੁਤ, ਜਿਸ ਵੇਲੇ ਬਰਸਾਤਾਂ ਹੁੰਦੀਆਂ ਜੀ।
0: ਨਹੀਂ ਤੇ ਇਹ ਜਿਹੜੀ ਪ੍ਰੋਬਲਮ ਹੈ, ਹਰ ਵਾਰ ਫੇਸ ਕਰਨੀ ਪੈਂਦੀ ਤੁਹਾਨੂੰ?
1: ਲਗਭਗ ਹਰ ਵਾਰ ਹੀ ਹੁੰਦਾ ਜੀ।
0: ਨਹੀਂ ਤੇ ਜਿਹੜੀ ਰਿਪੇਅਰ ਹੈ ਉਹ ਪਹਿਲਾਂ ਨਹੀਂ ਕੀਤੀ, ਹਰ ਵਾਰ
1: ਪਹਿਲਾਂ ਹੁਣ ਜਿਹੜੀ ਹੈਗੀ ਆ ਇਹਨਾਂ ਨੇ ਕਰਨੀ ਹੈ, ਐਡਮਿਨਿਸਟ੍ਰੇਸ਼ਨ ਨੇ ਕਰਨੀ ਹੈ ਜੀ ਰਿਪੇਅਰ ਤਾਂ।
0: ਨਹੀਂ ਨਹੀਂ, ਤੁਸੀਂ ਕਹਿ ਰਹੇ ਹੋ ਕਿ ਹਰ ਵਾਰ ਇਹ ਪ੍ਰੋਬਲਮ
1: ਤੁਹਾਡੇ ਸਾਹਮਣੇ ਆਉਂਦੀ ਹੈ, ਹਰ ਵਾਰ ਹੀ ਹੁੰਦੀ ਹੈ ਜਿਸ ਵੇਲੇ ਜਿਹੜੀ ਹੈਗੀ ਜ਼ਿਆਦਾ ਹੁੰਦੀ ਹੈਗੀ ਬਰਸਾਤ, ਤਾਂ ਇਹ ਹੁੰਦੀ ਹੈ ਜੀ ਪ੍ਰੋਬਲਮ।
0: ਤੇ ਪੱਕਾ ਕੋਈ ਹੱਲ ਨਹੀਂ ਉੱਥੇ ਕੋਈ ਕੀਤਾ ਜਾਂਦਾ?
1: ਬੰਨ ਹੈ ਜੀ, ਬੰਨਾਂ ਦੀ ਰਿਪੇਅਰ ਜੇ ਪਹਿਲਾਂ ਕਰ ਦਿੱਤੀ ਜਾਵੇ ਤਾਂ ਮਤਲਬ ਹੱਲ ਆਪੇ ਹੋ ਜੂਗਾ ਜੀ।
0: ਮਤਲਬ ਰਿਪੇਅਰ ਹਰ ਵਾਰ ਕਰਨੀ ਪੈਂਦੀ ਹੈ?
1: ਬਿਲਕੁਲ ਕਰਨੀ ਚਾਹੀਦੀ, ਹਰ ਵਾਰ ਹੁੰਦੀ ਹੈ ਜੀ ਰਿਪੇਅਰ।
0: ਬਿਲਕੁਲ, ਔਰ ਜੇਕਰ ਪੱਕੇ ਤਰੀਕੇ ਦੇ ਪੱਕੇ ਤੌਰ ਤੇ ਕੀਤੀ ਜਾਵੇ ਤਾਂ ਵੀ ਹਰ ਵਾਰ ਮਤਲਬ ਚਲੋ ਰਿਪੇਅਰ ਤਾਂ ਹੋਣੀ ਚਾਹੀਦੀ ਹੈ, ਬਟ ਪੱਕੇ ਹੱਲ ਕੱਢੇ ਜਾਣ, ਜੇਕਰ ਪੱਕੇ ਬੰਨ ਬਣਾਏ ਜਾਣ ਤਾਂ
1: ਪ੍ਰੋਬਲਮ ਬਣਾਏ ਜਾਣ, ਫਿਰ ਤਾਂ ਮਤਲਬ ਮਸਲੇ ਹੱਲ ਹੋ ਜਾਂਦਾ ਜੀ।
0: ਹਾਂ, ਮਸਲਾ ਹੱਲ ਹੋਣਾ ਫਿਰ ਬਿਲਕੁਲ। ਔਰ ਤੁਹਾਨੂੰ ਵੈਸੇ ਲੱਗਦਾ ਕੀ ਹੈ ਕਿ ਇਹ ਬਰਸਾਤ ਦੇ ਮੌਸਮ ਦੇ ਵਿੱਚ ਇੱਕ ਤਾਂ ਚਲੋ ਬੰਨਾਂ ਦੀ ਪ੍ਰੋਬਲਮ ਆਉਂਦੀ ਹੈ, ਔਰ ਉਹਦੀ ਵਜ੍ਹਾ ਦੇ ਨਾਲ ਪਾਣੀ ਜਿਹੜਾ ਉਹ ਕਾਫੀ ਨੁਕਸਾਨ ਕਰ ਜਾਂਦਾ ਹੈ ਕਿ ਨਹੀਂ? ਪਹਿਲਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ। ਮਤਲਬ ਕਿਸਾਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਬਰਸਾਤ ਦੀ ਵਜ੍ਹਾ ਦੇ ਨਾਲ?
1: ਕਿਸਾਨਾਂ ਦੇ ਜਿਹੜੇ ਖੇਤ ਹੁੰਦੇ ਆ ਜੀ ਲਾਗੇ, ਔਰ ਜਿਹੜੀ ਉਹਨਾਂ ਦੀ ਰਿਹਾਇਸ਼ਾਂ ਆ, ਸਾਰਿਆਂ ਵਿੱਚ ਆ ਜਾਂਦਾ ਜੀ ਪਾਣੀ, ਔਰ ਕਾਫੀ ਨੁਕਸਾਨ ਹੁੰਦਾ ਜੀ ਇਹਦੇ ਨਾਲ,
0: ਔਰ
1: ਜਾਨ ਮਾਲ ਦਾ ਇਹਦੇ ਨਾਲ ਜਿਹੜਾ ਹੈਗਾ ਨੁਕਸਾਨ ਹੁੰਦਾ ਜੀ।
0: ਕੋਈ ਸੀਵਰੇਜ ਦੀ ਪ੍ਰੋਬਲਮ ਨਾਲਿਆਂ ਦੇ ਨਾਲ, ਸੀਵਰੇਜ ਦੀ ਪ੍ਰੋਬਲਮ ਤਾਂ ਨਹੀਂ ਕੋਈ ਕ੍ਰੀਏਟ ਹੁੰਦੀ ਉਹਨਾਂ ਦੀ ਸਫਾਈ ਦੀ ਕੋਈ ਪ੍ਰੋਬਲਮ?
1: ਨਹੀਂ, ਸੀਵਰੇਜ ਤਾਂ ਮਤਲਬ ਉੱਥੇ ਹੈ ਹੀ ਨਹੀਂ ਜੀ ਪਿੰਡਾਂ ਦੇ ਵਿੱਚ।
0: ਔਰ ਕਿਉਂਕਿ ਜਦੋਂ ਪਾਣੀ ਖੁੱਲੇ ਦੇ ਵਿੱਚ ਜੇਕਰ ਖੜਾ ਕਿਤੇ ਰਹੇਗਾ ਤਾਂ ਉਹਦੀ ਵਜ੍ਹਾ ਦੇ ਨਾਲ ਮੱਛਰ ਮੱਖੀਆਂ ਦੀ ਤਾਂ ਸਮੱਸਿਆ ਆਉਂਦੀ ਹੈ ਨਾ?
1: ਖੁੱਲੇ ਪਾਣੀ ਦੀ ਮੈਂ ਤੁਹਾਨੂੰ ਮਸਲਾ ਨਹੀਂ ਰੱਖਿਆ ਜੀ, ਮੇਰਾ ਮਸਲਾ ਇਹ ਆ ਕਿ
0: ਮੈਂ ਗੱਲ ਕਰ ਰਿਹਾ ਹਾਂ
1: ਇਸ ਵੇਲੇ ਉਹਨਾਂ ਦੀ ਸਹੀ ਟਾਈਮ ਤੇ
0: ਬੰਨਾਂ ਦੀ ਗੱਲ ਤਾਂ ਮੈਂ ਤੁਹਾਡੀ ਸੁਣ ਰਹੀ ਹਾਂ।
1: ਬਰਸਾਤੀ ਮੌਸਮ ਵਿੱਚ ਬੰਨ ਜਿਹੜੇ ਹੈਗੇ ਟੁੱਟਦੇ ਆ, ਔਰ ਜਿਹੜੇ ਲਾਗੇ ਛਾਗੇ ਹੈਗੇ ਆ ਪਿੰਡ ਉਹਨਾਂ ਵਿੱਚ ਦਰਿਆ ਦਾ ਮਤਲਬ ਆ ਜਾਂਦਾ ਹੈਗਾ ਜਿਹੜੇ ਪਾਣੀ।
0: ਬਿਲਕੁਲ, ਔਰ ਇਹ ਪ੍ਰੋਬਲਮ ਸਮੱਸਿਆ ਜਿਹੜੀ ਹੈ ਤੁਸੀਂ ਕਿਸੇ ਤੱਕ ਪਹੁੰਚਾਈ ਆਪਣੀ?
1: ਇਹ ਸਾਰਿਆਂ ਨੂੰ ਪਤਾ ਹੀ ਹੈ ਜੀ, ਇੱਥੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਜਿਹੜੇ ਮਤਲਬ ਕਿ ਹਲਕਾ MLA ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ।
0: ਬਿਲਕੁਲ,
1: ਗੱਲ ਇਹ ਹੈ ਕਿ ਇਹਨੂੰ ਇਨ ਟਾਈਮ ਕੀਤਾ ਜਾਵੇ ਨਾ, ਜਿਸ ਵੇਲੇ ਆ ਜਾਂਦੇ ਹੈਗੇ ਫਲੱਡ ਆ ਜਾਂਦੇ ਆ ਜਾਂ ਪਾਣੀ ਆ ਜਾਂਦਾ, ਉਦੋਂ ਦਾ ਬੇਸ਼ੱਕ ਵੀ ਆਪਾਂ ਹੱਲ ਕਰੀਏ ਜਾਂ ਮਤਲਬ ਕਿੱਦਾਂ ਨਾ ਕਰੀਏ, ਉਹ ਤਾਂ ਫਿਰ ਨੁਕਸਾਨ ਤਾਂ ਹੋਣਾ ਹੀ ਹੈ ਜੀ ਫਿਰ।
0: ਬਿਲਕੁਲ ਬਿਲਕੁਲ, ਔਰ ਲੱਗਦਾ ਕਿ ਸਾਰਿਆਂ ਨੂੰ ਕੋਲੈਬੋਰੇਟ ਹੋ ਕੇ, ਪਹਿਲਾਂ ਵੀ ਮੈਂ ਗੱਲ ਕਰਦਾ ਸੀ ਕਿ ਕੋਲੈਬੋਰੇਟ ਹੋ ਕੇ ਸ਼ਿਕਾਇਤਾਂ ਦਰਜ ਕਰਵਾਈਆਂ ਜਾਣ ਜ਼ਿਆਦਾ ਤੋਂ ਜ਼ਿਆਦਾ, ਤਾਂ ਹੀ ਫਿਰ ਕੰਨ ਤੇ ਜਿਹੜੀ ਜੂੰ ਹੈ ਉਹ ਸਿਰਕੇਗੀ, ਹੈ ਕਿ ਨਹੀਂ?
1: ਬਿਲਕੁਲ ਜੀ ਬਿਲਕੁਲ
0: ਬਿਲਕੁਲ, ਇਹ ਤਾਂ ਹੀ ਹੱਲ ਹੋ ਸਕਦਾ ਜਨਾਬ।
1: ਕੋਲੈਬੋਰੇਟ ਜਿਹੜੇ ਹੈ ਜੀ, ਲੋਕ ਤਾਂ ਹੁੰਦੇ ਆ ਜੀ, ਕੋਲੈਬੋਰੇਟ ਲੋਕ ਮਿਲਦੇ ਵੀ ਆ, ਸਾਰੇ ਪਿੰਡਾਂ ਵਾਲੇ ਇਕੱਠੇ ਹੋ ਕੇ ਮਿਲਦੇ ਆ,
0: ਮਤਲਬ ਜੇਕਰ ਅਸੀਂ ਗੁਹਾਰ ਲਗਾਵਾਂਗੇ ਪੱਕੇ ਤਰੀਕੇ ਦੇ ਨਾਲ ਮਿਲ ਕੇ, ਤਾਂ ਹੀ ਉਹਨਾਂ ਸਾਡੀ ਆਵਾਜ਼ ਸੁਣਨਗੇ, ਹੈ ਕਿ?
1: ਬਿਲਕੁਲ ਜੀ, ਸਾਰੇ ਜਣੇ ਜਿਹੜੇ ਬੰਦੇ ਅਫੈਕਟਡ ਹੈਗੇ ਉਹ ਮਿਲਦੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਰਿਟਰਨ ਦੇ ਵਿੱਚ ਚੀਜ਼ਾਂ ਜੇਕਰ ਉਹਨਾਂ ਤੱਕ ਪਹੁੰਚਾਈਆਂ ਜਾਣ ਤਾਂ ਹੱਲ ਜ਼ਰੂਰ ਨਿਕਲਣਗੇ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਵੀ ਪ੍ਰਸ਼ਾਸਨ ਤੱਕ ਪਹੁੰਚੇ, ਖਾਸ ਕਰਕੇ 102.7 FM ਰੇਨਬੋ ਤੱਕ ਪਹੁੰਚੇ, ਤਾਂ ਤੁਹਾਨੂੰ ਕਾਲ ਕਰਨੀ ਪੈਣੀ ਹੈ, ਪਹਿਲਾਂ ਨੰਬਰ ਡਾਇਲ ਕਰਨਾ ਪੈਣਾ, 2342-174 ਨੰਬਰ ਡਾਇਲ ਕਰੋ, ਮੇਰੇ ਤੱਕ ਪਹੁੰਚੋ, ਔਰ ਫਿਰ ਮੈਂ ਸੁਣਦਾ ਤੁਹਾਡੀ ਪ੍ਰੋਬਲਮ, ਔਰ ਅਸੀਂ ਮਿਲ ਕੇ ਕੱਢਦੇ ਹਾਂ ਉਹਦਾ ਕੋਈ ਨਾ ਕੋਈ ਹੱਲ।

ਫਟਾਫਟ ਮੇਰੇ ਤੱਕ ਪਹੁੰਚੋ ਔਰ ਫਿਰ ਮੈਂ ਸੁਣਾਂਗਾ ਤੁਹਾਡੀ ਗੱਲ। ਔਰ ਪਬਲਿਕ ਮੰਚ ਪ੍ਰੋਗਰਾਮ ਚੱਲ ਰਿਹਾ ਔਰ ਬਰਸਾਤ ਦਾ ਮੁੱਦਾ ਅੱਜ ਦਾ ਸਾਡਾ, ਜਿਸ ਦੇ ਬਾਬਤ ਤੁਸੀਂ ਮੇਰੀ ਇਸ ਪ੍ਰੋਗਰਾਮ ਦੇ ਵਿੱਚ ਗੱਲ ਆਪਣੇ ਦਿਲ ਦੀ ਸਾਂਝੀ ਕਰ ਸਕਦੇ ਹੋ, ਪ੍ਰੋਬਲਮ ਕੋਈ ਵੀ।

0: 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇੱਕ ਲਿਸਨਰ ਜੁੜੇ ਨੇ ਗੱਲ ਕਰਦੇ ਹਾਂ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਜਲਦੀ ਜਲਦੀ ਦੱਸੋ ਜੀ ਪ੍ਰੋਬਲਮ।
1: ਹਾਂਜੀ ਮੈਂ ਜੀ ਮੁਖਤਿਆਰ ਸਿੰਘ ਬੋਲ ਰਿਹਾ ਜੀ।
0: ਹਾਂਜੀ ਪ੍ਰੋਬਲਮ ਕੀ ਹੈ ਮੁਖਤਿਆਰ ਜੀ?
1: ਪ੍ਰੋਬਲਮ ਸਾਨੂੰ ਇਹੋ ਜਿਹੀ, ਸਤਲੁਜ ਦਰਿਆ ਨਾ ਇਹਦੇ ਨਾਲ ਕਿਨਾਰੇ ਜਾਂ ਪੱਕੇ ਕੀਤੇ ਜਾਣ, ਇਹਦੇ ਸਾਡੇ ਚਾਰ ਵਾਰੀ ਹੜ ਮਾਰ
0: ਹੋਈ। ਬੰਨ ਵੀ ਪ੍ਰੋਬਲਮ, ਬੰਨ ਦੀ ਪ੍ਰੋਬਲਮ ਹੈ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮੱਚ।
1: ਕਿਤੇ ਖੁੱਡ ਪੈ ਗਈ ਜੇ ਪਾਣੀ ਉੱਤੋਂ ਲੰਘ ਗਿਆ ਇਸ
0: ਤਰ੍ਹਾਂ। ਜੀ ਜੀ
1: ਬਹੁਤ ਬਹੁਤ ਨੁਕਸਾਨ।
0: ਥੈਂਕ ਯੂ ਸਾਡੇ ਤੱਕ ਪਹੁੰਚਣ ਦੇ ਲਈ ਮੁਖਤਾਰ ਜੀ। ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪੈਣਾ ਹੈ। ਔਰ ਅੱਜ ਦਾ ਪ੍ਰੋਗਰਾਮ ਪਬਲਿਕ ਮੰਚ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕੀਤਾ, ਔਰ ਇਹ ਪ੍ਰੋਬਲਮਸ ਦਾ ਹੱਲ ਅਸੀਂ ਮਿਲ ਕੇ ਕੱਢਾਂਗੇ, ਔਰ ਅਸੀਂ ਮਿਲ ਕੇ ਹੀ ਕੱਢ ਸਕਦੇ ਹਾਂ, ਕਿਉਂਕਿ ਜੇਕਰ ਸ਼ਿਕਾਇਤ ਅੱਗੇ ਤੱਕ ਪਹੁੰਚੇਗੀ, ਉੱਪਰ ਤੱਕ ਪਹੁੰਚੇਗੀ, ਮਿਲ ਕੇ ਅਸੀਂ ਕਰਾਂਗੇ ਤਾਂ ਹੀ ਇਹਨਾਂ ਦਾ ਹੱਲ ਨਿਕਲੇਗਾ। 107 FM ਰੇਨਬੋ ਤੇ ਹਰੀਸ਼ ਨਾਲ ਹੈ, ਔਰ ਇਸ ਪ੍ਰੋਗਰਾਮ ਨੂੰ ਕਰਦੇ ਹਾਂ ਹੁਣ ਇੱਥੇ ਹੀ ਖਤਮ, ਔਰ ਵੱਧਦੇ ਹਾਂ ਅਗਲੇ ਸਫ਼ਰ ਵੱਲ।

ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਆਸਟ੍ਰੇਲੀਆ ਦਾ ਸਫਲ ਦੌਰਾ ਮੁਕੰਮਲ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚ ਗਏ ਨੇ। ਆਕਲੈਂਡ ਪਹੁੰਚਣ ਤੇ ਸ੍ਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ 'ਚ ਸੋਧ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਮਿਸ਼ਨ ਸੰਚਾਲਨ ਸਮੂਹ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ 680 ਕਿਲੋਮੀਟਰ ਰੂਟ ਤੇ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਕਵਚ ਨੂੰ ਲਾਗੂ ਕਰਨ ਲਈ 206 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਏਗਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੂੰ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪਿਆ। ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ

ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 8 ਕਿਲੋ ਤੋਂ ਵੱਧ ਹੈਰੋਇਨ ਤੇ 2 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਨਜੀਤ ਵਾਲੀਆ ਨੇ ਅੱਜ ਸ਼ਹਿਰ ਦੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਕੱਟਣ ਵਾਲੇ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਉਸ ਦੀਆਂ ਰਾਜ ਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਚ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ। ਇਸ ਐਨ ਐਫ ਐਮ ਨਿਊਜ਼ ਹੈਡਲਾਈਨਸ ਹੁਣ ਤੋਂ ਕੁਝ ਕੁ ਪਹਿਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

ਹਰੀਸ਼ ਹਾਜ਼ਰ ਹੈ ਜੀ। ਔਰ ਇਸ ਵੇਲੇ ਮੈਂ ਜਾਣਦਾ ਕਿ ਤੁਸੀਂ ਬੜੀ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਹੈਗੇ ਹੋ ਔਰ ਫਟਾਫਟ ਤਾੜ ਤਾੜ ਕਰਦੇ ਮੇਰੇ ਤੱਕ ਪਹੁੰਚ ਰਹੇ ਹੋ। ਕਿਸ ਤਰੀਕੇ ਦੇ ਨਾਲ ਮਹਾਰਾਜ ਤੁਸੀਂ ਵਟਸਐਪ ਦੇ ਜ਼ਰੀਏ ਮੇਰੇ ਤੱਕ ਪਹੁੰਚ ਰਹੇ ਹੋ ਔਰ ਮੇਰੇ ਲਿਸਨਰਸ ਕਿਵੇਂ ਪਹੁੰਚ ਰਹੇ ਨੇ, ਕਿਉਂ ਪਹੁੰਚ ਰਹੇ ਨੇ, ਤੁਸੀਂ ਸਭ ਜਾਣਦੇ ਹੋ ਕਿਉਂਕਿ ਇਹ ਨਾ ਡਾਇਰੈਕਟ ਕਨੈਕਸ਼ਨ ਹੈਗਾ, ਇਹ ਨਾ ਦਿਲ ਤੋਂ ਦਿਲ ਤੱਕ ਪਹੁੰਚਦਾ। ਅਨਵਿਜ਼ਿਬਲ ਇੱਕ ਲਾਈਨ ਹੈ, ਅਨਵਿਜ਼ਿਬਲ ਇੱਕ ਡੋਰ ਜੀ ਹੈ ਜਿਹੜੀ ਤੁਹਾਨੂੰ ਮੇਰੇ ਤੱਕ ਜੋੜਦੀ ਹੈ ਔਰ ਮੈਨੂੰ ਤੁਹਾਡੇ ਨਾਲ ਜੋੜਦੀ ਹੈ। ਔਰ ਇਹ ਡੋਰ ਜਿਹੜੀ ਹੈ 107 FM ਰੇਨਬੋ ਦੇ ਜ਼ਰੀਏ ਕਲੱਬ ਹੋਈ ਹੋਈ ਹੈ, ਹੈ ਕਿ ਨਹੀਂ? ਔਰ ਦਿਲ ਦਾ ਇਹ ਕਨੈਕਸ਼ਨ ਜਿਹੜਾ ਹੁਣ ਹੋਰ ਵੀ ਜ਼ਿਆਦਾ ਪੱਕਾ ਹੋਏਗਾ ਕਿਉਂਕਿ ਹੁਣ ਜੋ ਤੁਸੀਂ ਕਹੋਗੇ ਉਹ ਮੈਂ ਮੰਨਾਂਗਾ। ਹਾਂ ਬਿਲਕੁਲ ਜਨਾਬ, ਜੋ ਤੁਸੀਂ ਕਹੋਗੇ ਉਹ ਅਸੀਂ ਮੰਨਾਂਗੇ ਕਿਉਂਕਿ ਇਹ ਪ੍ਰੋਗਰਾਮ ਹੈ, ਜੋ ਤੁਸੀਂ ਕਹਿੰਦੇ ਹੋ ਉਹੀ ਹੁੰਦਾ, ਦਿਲ ਚਾਹਤਾ ਹੈ, ਜੋ ਤੁਹਾਡਾ ਦਿਲ ਚਾਹ ਰਿਹਾ ਤੁਸੀਂ ਮੇਰੇ ਤੱਕ ਪਹੁੰਚਾ ਰਹੇ ਹੋ ਔਰ ਮੈਂ ਉਹ ਤੁਹਾਡੇ ਤੱਕ ਪਹੁੰਚਾਵਾਂਗਾ। ਔਰ ਇਹ ਵਾਇਸ ਵਰਸਾ ਪ੍ਰੋਗਰਾਮ ਸਾਡਾ ਦਿਲ ਚਾਹਤਾ ਹੈ, ਜਿਸ ਵਿੱਚ ਤੁਸੀਂ ਫਰਮਾਇਸ਼ ਕਰਦੇ ਹੋ ਬਾਲੀਵੁੱਡ ਐਂਡ ਪੋਲੀਵੁੱਡ ਗਾਣਿਆਂ ਦੀ, ਪੰਜਾਬੀ ਫਿਲਮੀ ਗਾਣੇ ਔਰ ਬਾਲੀਵੁੱਡ ਦੇ ਹਿੰਦੀ ਫਿਲਮੀ ਗਾਣੇ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ ਲਿਖ ਕੇ ਵਟਸਐਪ ਮੈਸੇਜਸ ਦੇ ਜ਼ਰੀਏ। 9855-10-10-23 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ ਦੇ ਜ਼ਰੀਏ ਵਟਸਐਪ ਕਰੋ, ਆਪਣਾ ਫੇਵਰੇਟ ਗਾਣਾ ਲਿਖੋ ਮੇਰੇ ਤੱਕ ਭੇਜ ਦਿਓ ਔਰ ਭਾਵੇਂ ਗੱਡੀ ਦੇ ਵਿੱਚ ਸੁਣੋ, ਭਾਵੇਂ ਘਰ FM ਤੇ ਸੁਣੋ ਔਰ ਐਪ ਤੇ ਵੀ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਇਸ ਵੇਲੇ। ਔਰ 107 FM ਜਿਨ੍ਹਾਂ ਨੇ ਟਿਊਨ ਕੀਤਾ ਹੋਇਆ ਉਹਨਾਂ ਸਭ ਦੇ ਲਈ ਇਹ ਮਤਲਬ ਸੱਦਾ ਜੀ, ਫਟਾਫਟ ਮੇਰੇ ਤੱਕ ਪਹੁੰਚੋ। 9855-10-10-27 ਸਾਡਾ ਵਟਸਐਪ ਨੰਬਰ, ਇਸ ਵਟਸਐਪ ਨੰਬਰ ਤੇ ਮੇਰੇ ਤੱਕ ਪਹੁੰਚਾਓ ਆਪਣਾ ਵਟਸਐਪ ਔਰ ਫੇਵਰੇਟ ਗਾਣਾ। ਫਿਲਹਾਲ ਮੈਂ ਪਲੇ ਕਰ ਰਿਹਾ ਜੀ ਇਹ ਆਪਣੇ ਲਈ।

0: ਗਿਆ। ਇਹ ਬਿਊਟੀਫੁਲ ਟਰੈਕ ਤੁਸੀਂ ਮੇਰੀ ਪਸੰਦ ਵਾਲਾ ਪਹਿਲਾਂ ਇੰਜੋਏ ਕੀਤਾ, ਔਰ ਟੈਨਸ਼ਨ ਨਾ ਲਓ ਮਹਾਰਾਜ, ਨਾ ਲਓ ਟੈਨਸ਼ਨ, ਕਿਉਂਕਿ ਤੁਹਾਡੀਆਂ ਫਰਮਾਇਸ਼ਾਂ ਹੁਣ ਪੂਰੀਆਂ ਕਰਨ ਲੱਗਾ ਜੀ ਮੈਂ। ਅੱਜ ਦਾ ਪਹਿਲਾ ਮੈਸੇਜ ਅਸੀਂ ਪੜ੍ਹਦੇ ਹਾਂ ਜੀ। ਗਾਣੇ ਕੇ ਬੋਲ ਮੇਰਾ ਪਿਆਰ ਵਹ ਹੈ, ਫਿਲਮ ਇਹ ਰਾਤ ਫਿਰ ਨਾ ਆਏਗੀ, ਆਵਾਜ਼ ਮਹਿੰਦਰ ਕਪੂਰ, ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਪ੍ਰਿੰਕਾ ਧੀਮਾਨ, ਸ਼ੁਭਮ ਧੀਮਾਨ, ਆਂਚਲ ਕੁੰਜ, ਪਰਵ ਪ੍ਰਵੀਨਾ ਧੀਮਾਨ, ਚਿਰਾਗ ਰਜਤ ਧੀਮਾਨ, ਰਾਜੇਸ਼ ਧੀਮਾਨ, ਇਹ ਮੈਸੇਜ ਮੇਰੇ ਤੱਕ ਭੇਜ ਰਹੇ ਨੇ ਜੀ। ਥੈਂਕ ਯੂ ਸੋ ਮੱਚ, ਔਰ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਪਿਆਰ ਭਰਾ ਆਦਾਬ ਜੀ, ਆਦਾਬ ਜੀ, ਕਿਸੀ ਵੀ ਗੀਤ ਮੇ ਸ਼ਾਮਿਲ ਕਰੇ ਜੀ ਕੋਹਿਨੂਰ ਰੇਡੀਓ ਸ਼੍ਰੋਤਾ ਸੰਘ, ਫਰਮਾਇਸ਼ ਕਰਤਾ ਗੋਗਾਂ ਗਾਵਾਂ, ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਸੇ, ਉਸਮਾਨ ਖੱਤਰੀ, ਰਿਜ਼ਵਾਨ ਖੱਤਰੀ, ਅਬਦੁਲ ਗਫਾਰ ਖੱਤਰੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਫਰਮਾਇਸ਼ ਪੂਰੀ ਹੋ ਰਹੀ ਹੈ ਜੀ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ। ਯੇ ਰਾਤ ਫਿਰ ਨਾ ਆਏਗੀ ਫਿਲਮ ਦਾ ਟਰੈਕ, ਮੇਰਾ ਪਿਆਰ
1: ਮਰ ਕਰ ਵੀ ਤੂੰ ਕੋ ਜੁਦਾ ਆਪਣੇ।

ਬਿਲਕੁਲ ਜੀ ਬਿਲਕੁਲ। ਔਰ ਅੱਜ ਕੱਲ ਇਦਾਂ ਦੇ ਪਿਆਰ ਮਹਾਰਾਜ ਕਿੱਥੋਂ ਲੱਭਦੇ ਨੇ? ਨਾ ਜੀ ਨਾ, ਜੇਕਰ ਤੁਹਾਡੇ ਕੋਲ ਇਦਾਂ ਦਾ ਪਿਆਰ ਹੈਗਾ ਤਾਂ ਫਿਰ ਤੁਸੀਂ ਲੱਕੀ ਵਨ ਹੋ, ਔਰ ਉਸ ਲੱਕੀ ਵਨ ਨੂੰ ਵੀ ਮਤਲਬ ਆਪਣੇ ਪਿਆਰ ਨੂੰ ਵੀ ਆਪਣੇ ਤੋਂ ਜੁਦਾ ਨਾ ਹੋਣ ਦਿਓ, ਉਹਦੀਆਂ ਸਾਰੀਆਂ ਗੱਲਾਂ ਮੰਨੋ। ਮਹਾਰਾਜ ਜੇ ਰੋਟੀ ਪਕਾਉਣੀ ਪੈਣ ਡਈ ਏ, ਜੇਕਰ ਤੁਹਾਨੂੰ ਕੱਪੜੇ ਧੋਣੇ ਪੈਣ ਡੇ ਨੇ, ਝਾੜੂ ਪੋਚੇ ਲਾਉਣੇ ਪੈਣ ਡੇ ਨੇ, ਤਾਂ ਟੈਨਸ਼ਨ ਨਾ ਲਓ, ਕਿਉਂਕਿ ਇਦਾਂ ਦਾ ਪਿਆਰ ਨਹੀਂ ਲੱਭਦਾ। ਮੈਸੇਜ ਪੜ੍ਹਦੇ ਹਾਂ ਜੀ ਆਪਾਂ।

ਹਰੀ ਸਾਹਿਬ ਜੀ ਨਮਸਕਾਰ, ਵੀਪੀਓ ਕੋਟਲੀ ਥਾਨ ਸਿੰਘ, ਜਲੰਧਰ, ਮਿੰਟੂ ਚੰਦੇਲ ਜੀ, ਹਰੀਸ਼ ਜੀ, ਮਾਸਟਰ ਮੋਹਨ ਲਾਲ, ਫਿਲਮ ਜੰਗਲੀ ਸਿੰਗਰ ਰਫੀ ਸਾਹਿਬ ਜੀ, ਸੌਂਗ ਅਹਿਸਾਨ ਤੇਰਾ ਹੋਗਾ ਮੁਝ ਪਰ, ਧੰਨਵਾਦ ਜੀ। ਜ਼ਰੂਰ ਪਲੇ ਕਰਦੇ ਹਾਂ ਜੀ ਤੁਹਾਡਾ ਇਹ ਟਰੈਕ ਜੋ ਤੁਸੀਂ ਸੁਣਨਾ ਚਾਹੁੰਦੇ ਹੋ। ਅਗਲਾ ਮੈਸੇਜ ਪੜ੍ਹਦੇ ਹਾਂ, ਗੀਤ ਕੋਈ ਵੀ। ਸੁਰਿੰਦਰ ਕੁਮਾਰ ਸੋਭਤੀ, ਨੀਤੂ ਸੋਭਤੀ, ਸਾਹਿਲ ਸੋਭਤੀ, ਨੇਹਾ ਸੋਭਤੀ, ਰਿਤਿਕ ਸੋਭਤੀ, ਰਾਹੁਲ ਆਨੰਦ, ਮੇਘਾ ਆਨੰਦ, ਸਾਰਾ ਸੋਭਤੀ ਪਰਿਵਾਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ ਇਹ ਮੈਸੇਜ ਮੇਰੇ ਤੱਕ ਕਰ ਰਹੇ ਨੇ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਆਇਆ ਜੀ ਮੇਰੇ ਤੱਕ, ਕਿਸੀ ਵੀ ਫਰਮਾਇਸ਼ ਮੇਂ ਸ਼ਾਮਿਲ ਕਰ ਅਨੁਗ੍ਰਹਿਤ ਕਰੇ, ਸੂਰਤਗੜ੍ਹ ਰਾਜਸਥਾਨ ਸੇ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਔਰ ਬੇਬੀ ਜਾਨਵਿਕਾ। ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ। ਔਰ ਇੱਕ ਹੋਰ ਮੈਸੇਜ ਪਹੁੰਚਿਆ ਜੀ, ਸੁਖਵੀਰ ਸਿੰਘ, ਕੋਮਲ ਪ੍ਰੀਤ ਕੌਰ, ਰੋਸ਼ਨ ਪ੍ਰੀਤ ਸਿੰਘ, ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਥੈਂਕ ਯੂ ਸੋ ਮੱਚ। ਔਰ ਇੱਕ ਹੋਰ ਮੈਸੇਜ ਜੀ, ਸੁਪ੍ਰਿਮ ਨਮਸਕਾਰ, ਆਸਲ ਗਾਂਵ ਬਾਜ਼ਾਰ ਬੁਲਢਾਣਾ ਮਹਾਰਾਸ਼ਟਰ ਸੇ, ਰਾਜੂ ਮਾਠੇ, ਗਜਾਨੰਦ ਮਾਠੇ, ਸੰਜੇ ਮਾਠੇ, ਗਿਆਨੇਸ਼ਵਰ ਮਾਠੇ, ਪ੍ਰਕਾਸ਼ ਦਾਨਗੇ। ਔਰ ਥੈਂਕ ਯੂ ਸੋ ਮੱਚ ਮੇਰੇ ਤੱਕ ਮੈਸੇਜ ਪਹੁੰਚਾਉਣ ਦੇ ਲਈ ਜੀ। ਔਰ ਫਟਾਫਟ ਅਸੀਂ ਫਿਰ ਜੰਗਲੀ ਫਿਲਮ ਦਾ ਇਹ ਟਰੈਕ ਪਲੇ ਕਰਦੇ ਹਾਂ ਜੀ, ਆ ਜਾਓ।

ਪਰ ਮੈਨੂੰ ਪਤਾ ਤੁਸੀਂ ਬੜੇ ਐਕਸਾਈਟਿਡ ਹੋ ਕਿ ਫਟਾਫਟ ਹਰੀਸ਼ ਮੈਸੇਜ ਮੇਰਾ ਪੜੇ ਔਰ ਉਮੀਦ ਹੈ ਕਿ ਤੁਹਾਨੂੰ ਗਾਣੇ ਤਾਂ ਪਸੰਦ ਆ ਹੀ ਰਹੇ ਨੇ, ਹੈ ਕਿ ਨਹੀਂ? ਔਰ ਇਹ ਤੁਹਾਡੀਆਂ ਫਰਮਾਇਸ਼ਾਂ ਵਾਲੇ ਗਾਣੇ ਜਿਹੜੇ ਮੈਂ ਪਲੇ ਕਰ ਰਿਹਾ ਔਰ ਤੁਹਾਡੇ ਮੈਸੇਜਿਸ ਵੀ, ਮੈਸੇਜ ਪੜ੍ਹਦੇ ਹਾਂ ਫਟਾਫਟ, ਟੈਨਸ਼ਨ ਨਾ ਲਓ, ਤੁਹਾਡਾ ਵੀ ਪੜਿਆ ਜਾਏਗਾ। ਹਾਂ, ਆਦਰਣੀ ਪ੍ਰਸਾਰਕ ਮਹੋਦਯ ਜੀ, ਪਿਆਰ ਭਰਾ ਨਮਸਕਾਰ। ਨਮਸਕਾਰ ਜੀ, ਫਿਲਮ ਜਾਨਵਰ ਮੁਹੰਮਦ ਰਫੀ ਸਾਹਿਬ ਕੇ ਸਵਰ, ਬੋਲ ਮੇਰੀ ਮੁਹੱਬਤ ਜਵਾਂ ਰਹੇਗੀ, ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਸੇ, ਪੀ ਐਸ ਨਨਵਾਕਰ, ਨਿਰਮਲਾ ਨਨਵਾਕਰ, ਵਿਸ਼ਾਲ ਨਨਵਾਕਰ, ਮਲਕਾਪੁਰ ਸੇ ਨਾਰਾਇਣ ਇੰਗਲੇ, ਸੋਪਾਨ ਤਾਲਡੇ ਔਰ ਆਸ਼ੀਸ਼ ਮੁਹਰਕੇ ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮਚ। ਔਰ ਜ਼ਰੂਰ ਗਾਣਾ ਪਲੇ ਹੋਏਗਾ ਜੀ ਤੁਹਾਡੀ ਪਸੰਦ ਵਾਲਾ। ਅਗਲਾ ਮੈਸੇਜ ਬਠਿੰਡਾ ਰੋਡ ਮੰਡੀ ਡੱਬਵਾਲੀ ਸੇ, ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲਕੀ ਨਾਰੰਗ, ਤਾਨੀਆ ਨਾਰੰਗ, ਔਰ ਕਹਿੰਦੇ ਨੇ ਕੋਈ ਵੀ ਗਾਣਾ ਪਲੇ ਕੀਤਾ ਜਾਵੇ, ਥੈਂਕ ਯੂ ਸੋ ਮਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਅਗਲਾ ਮੈਸੇਜ ਪੜ੍ਹਦੇ ਹਾਂ, ਆਪਕੋ ਪ੍ਰੇਮ ਪੂਰਵਕ ਆਦਾਬ ਜੀ, ਕੁਮਾਰ ਹੇੜਾ।

ਬਿਲਕੁਲ ਜੀ ਬਿਲਕੁਲ। ਔਰ ਜੇਕਰ ਡਾਇਟਿੰਗ ਵਾਈਟਿੰਗ ਤੁਹਾਡੀ ਠੀਕ ਰਹੇ, ਖਾਣ ਪਾਣ ਤੁਹਾਡਾ ਠੀਕ ਰਹੇ, ਢਿੱਡ ਬਾਹਰ ਨਾ ਨਿਕਲਿਆ ਹੋਵੇ, ਤੇ ਫਿਰ ਤੁਹਾਡੀ ਸਿਹਤ ਵੀ ਬਿਲਕੁਲ ਠੀਕ ਰਹੇਗੀ ਅੱਜ ਦੇ ਮਾਹੌਲ ਦੇ ਵਿੱਚ। ਜੇਕਰ ਤੁਸੀਂ ਮਨਚੂਰੀਅਨ, ਗੋਲ ਗੱਪੇ, ਚਾਂਪਾਂ, ਔਰ ਉਹ ਕੀ ਕਹਿੰਦੇ ਨੇ ਸਪਰਿੰਗ ਰੋਲ, ਬਰਗਰ ਸ਼ਰਗਰ, ਨੂਡਲ, ਪੀਜ਼ੇ ਨਾ ਖਾਓ ਤੇ ਤੁਹਾਡੀ ਸਿਹਤ ਵੀ ਬਿਲਕੁਲ ਠੀਕ ਰਹੇਗੀ ਮਹਾਰਾਜ। ਜਵਾਨ ਰਹੋਗੇ ਪਿਆਰ ਦੀ ਤਰ੍ਹਾਂ। 107 FM ਰੇਨਬੋ ਤੇ ਹਰੀਸ਼ ਟਾਲ ਤੁਹਾਡੇ ਔਰ ਤੁਹਾਡੇ ਫੇਵਰਟ ਟਰੈਕਸ ਦਿਲ ਚਾਹਤਾ ਪ੍ਰੋਗਰਾਮ ਦੇ ਜ਼ਰੀਏ ਮੈਂ ਪਲੇ ਕਰ ਰਿਹਾ ਜੀ। ਔਰ ਅਗਲਾ ਮੈਸੇਜ ਪੜ੍ਹਦੇ ਹਾਂ। ਨੇਮ ਸਨਮ, ਸੌਂਗ ਕਿਸੀ ਸੇ ਤੁਮ ਪਿਆਰ ਕਰੋ, ਮੂਵੀ ਅੰਦਾਜ਼, ਸਿਟੀ ਹਾਜੀਪੁਰ, ਤਹਿਸੀਲ ਮੁਕੇਰੀਆਂ, ਡਿਸਟ੍ਰਿਕਟ ਹੁਸ਼ਿਆਰਪੁਰ। ਪਲੇ ਕਹਿੰਦੇ ਨੇ ਪਲੀਜ਼ ਪਲੇ ਦਿਸ ਸੌਂਗ, ਤੇ ਜ਼ਰੂਰ ਪਲੇ ਕਰਾਂਗੇ ਜੀ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਸੈਕਟਰ 67 ਮੋਹਾਲੀ ਚੰਡੀਗੜ੍ਹ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਰਮਨਦੀਪ, ਕਾਲਕਾ ਸੇ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਥੈਂਕ ਯੂ ਸੋ ਮੱਚ ਮੇਰੇ ਤੱਕ ਮੈਸੇਜ ਪਹੁੰਚਾਉਣ ਦੇ ਲਈ ਜੀ। ਔਰ ਅਗਲਾ ਮੈਸੇਜ ਹੈ ਜੀ, ਰਾਮ ਰਾਮ ਜੀ ਕੋਈ ਵੀ ਗੀਤ, ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ, ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ ਜੀ। ਔਰ ਅਸੀਂ ਇਹ ਟਰੈਕ ਪਲੇ ਕਰਦੇ ਹਾਂ ਜੀ, ਕਿਸੀ ਸੇ ਤੁਮ ਪਿਆਰ ਕਰੋ, ਅੰਦਾਜ਼ ਮੂਵੀ ਦਾ।

107 FM Rainbow ਤੇ ਤੁਹਾਡੇ ਫੇਵਰਿਟ ਟ੍ਰੈਕਸ ਪਲੇ ਕੀਤੇ ਜਾ ਰਹੇ ਨੇ। ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਮੇਰੇ ਦੋਸਤ ਲਿਸਨਰ ਜੋ ਇਸ ਵੇਲੇ ਗੱਡੀਆਂ ਤੇ ਆਪਣੇ ਸਫ਼ਰ ਤੇ ਨਿਕਲੇ ਹੋਏ ਨੇ ਔਰ 107 FM Rainbow ਟਿਊਨਿੰਗ ਕੀਤਾ ਹੋਇਆ ਔਰ ਟਿਊਨਿੰਗ ਕਰਕੇ ਰੱਖਣਾ ਔਰ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਮੈਨੂੰ ਵਟਸਐਪ ਮੈਸੇਜ ਭੇਜੋ 9855 10 10 27 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ ਤੇ ਤੁਸੀਂ ਵਟਸਐਪ ਕਰੋ ਔਰ ਕੋਈ ਵੀ ਬਾਲੀਵੁੱਡ ਔਰ ਪੋਲੀਵੁੱਡ ਦਾ, ਪੰਜਾਬੀ ਫਿਲਮਾਂ ਔਰ ਹਿੰਦੀ ਫਿਲਮਾਂ ਦਾ ਕੋਈ ਵੀ ਗਾਣਾ ਲਿਖ ਕੇ ਭੇਜੋਗੇ ਔਰ ਮੈਂ ਪਲੇ ਕਰਾਂਗਾ। ਮਹਾਰਾਜ ਇੱਥੇ ਹੁਣ ਇਸ ਵੇਲੇ ਜਿਵੇਂ ਇਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ, ਬਾਕੀ ਲਿਸਨਰਸ ਦੀਆਂ ਮੈਸੇਜ ਪੜ੍ਹਦੇ ਹਾਂ। ਅਗਲਾ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਤਾ ਹੈ ਸਤਿਕਾਰਯੋਗ ਜੀ ਨੂੰ ਗਗਨਦੀਪ ਥਾਂਦੀ ਦਾ ਆਦਰ ਸਹਿਤ ਨਮਸਕਾਰ ਤੇ ਤੁਸੀਂ ਹਮੇਸ਼ਾ ਫੁੱਲਾਂ ਵਾਂਗ ਮੁਸਕਰਾਉਂਦੇ ਰਹੋ। ਥੈਂਕ ਯੂ ਸੋ ਮੱਚ ਜੀ, ਤੁਸੀਂ ਵੀ ਮੁਸਕਰਾਉਂਦੇ ਰਹੋ ਫੁੱਲਾਂ ਵਾਂਗ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰੀਅਮ ਥਾਂਦੀ, ਬੇਬੀ ਭਾਮਿਕਾ ਤੇ ਵਾਣੀ ਥਾਂਦੀ, ਪਿੰਡ ਤੇ ਡਾਕ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ। ਔਰ ਫਿਲਮ ਨਿਕਾਹ ਦਾ ਗਾਣਾ ਸੁਣਨਾ ਚਾਹੁੰਦੇ ਨੇ ਮਹਿੰਦਰ ਕਪੂਰ ਸਾਹਿਬ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ 'ਚ ਸਾਡਾ ਫੋਨ ਰਾਹੀਂ ਸੁਨੇਹਾ ਸ਼ਾਮਿਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸੁਨੇਹਾ ਸ਼ਾਮਿਲ ਹੋ ਗਿਆ ਜੀ। ਔਰ ਅਗਲਾ ਮੈਸੇਜ ਮੇਰੇ ਤੱਕ ਕਿਹਨਾਂ ਦਾ ਪਹੁੰਚਿਆ ਜੀ, ਸਤੀਸ਼ ਨੇਜਾ, ਬਿਮਲਾ ਨੇਜਾ ਜੀ ਦਾ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਅੱਗੇ ਵੀ ਲਾਈਨ ਲੱਗੀ ਹੈ ਮੈਸੇਜਿਸ ਦੀ, ਠਾ ਠਾ ਕਰਦੇ ਮੇਰੇ ਤੱਕ ਮੈਸੇਜ ਪਹੁੰਚ ਰਹੇ ਨੇ ਔਰ ਜ਼ਰੂਰ ਸਭ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ, ਟੈਨਸ਼ਨ ਨਹੀਂ ਲੈਣੀ। ਫਿਲਹਾਲ ਨਿਕਾਹ ਮੂਵੀ ਦਾ ਇਹ ਟਰੈਕ ਅਸੀਂ ਸੁਣਦੇ ਹਾਂ, ਆ ਜਾਓ।

ਬਿਲਕੁਲ ਜੀ ਬਿਲਕੁਲ, ਦਿਨ ਨੂੰ ਅਸੀਂ ਦਿਲ ਤੋਂ ਯਾਦ ਕਰਦੇ ਹਾਂ, ਉਹਦੇ ਨਾਲ ਮੁਲਾਕਾਤ ਜ਼ਰੂਰ ਹੋ ਹੀ ਜਾਂਦੀ ਹੈ। ਜੇ ਨਹੀਂ ਯਕੀਨ ਤਾਂ ਕਿਸੇ ਨੂੰ ਦਿਲੋਂ ਯਾਦ ਕਰਕੇ ਵੇਖੋ। ਤੁਸੀਂ ਯਾਦ ਮਾਰਾ ਮੈਨੂੰ ਕਰ ਰਹੇ ਹੋ ਇਸ ਵੇਲੇ, ਮੈਨੂੰ ਪਤਾ, ਔਰ ਤੁਹਾਡੀ ਮੁਲਾਕਾਤ ਮੇਰੇ ਨਾਲ ਹੋ ਰਹੀ ਹੈ ਕਿ ਨਹੀਂ ਸੱਚ? ਫਿਲਹਾਲ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ ਔਰ ਅਗਲਾ ਵਟਸਐਪ ਮੈਸੇਜ ਪੜ੍ਹਦੇ ਹਾਂ। ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਹਰੀਸ਼ ਜੀ ਕੋ ਪਿਆਰ ਭਰੀ ਨਮਸਕਾਰ ਜੀ, ਥੈਂਕ ਯੂ, ਆਪਕਾ ਹਰ ਪਲ ਖੁਸ਼ੀਓਂ ਭਰਾ ਹੋ। ਮੂਵੀ ਹੀਰ ਰਾਂਝਾ ਦਾ ਗਾਣਾ ਸੁਣਨਾ ਚਾਹੁੰਦੇ ਨੇ, ਮਿਲੋ ਨਾ ਤੁਮ ਤੋਂ, ਗਾਂਵ ਨਥਾਨਾ ਪੰਜਾਬ ਸੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਐਨੀ ਸੌਂਗ ਵੀ ਸ਼ਾਮਿਲ ਕਰ ਸਕਦੇ ਹੋ ਜੀ। ਕੋਈ ਨਹੀਂ, ਤੁਹਾਡਾ ਫਰਮਾਇਸ਼ੀ ਗਾਣਾ ਹੀ ਤੁਹਾਡੇ ਤੱਕ ਸੁਣਾ ਦਿਆਂਗੇ ਜੀ, ਕੋਈ ਗੱਲ ਨਹੀਂ ਜੀ, ਕੋਈ ਚੱਕਰ ਨਹੀਂ ਜੀ। ਅੱਗੇ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਔਰ ਫਿਲਹਾਲ ਅਸੀਂ ਇਹ ਟਰੈਕ ਪਲੇ ਕਰਦੇ ਹਾਂ ਜੀ ਹੀਰ ਰਾਂਝਾ ਫਿਲਮ ਦਾ, ਔਰ ਅੱਗੇ ਮੈਸੇਜ ਧੜਾ ਧੜ ਪਹੁੰਚ ਰਹੇ ਨੇ, ਕਿਉਂਕਿ ਆ ਰਿਹਾ ਤੁਹਾਡੇ ਵੱਲ ਆ ਰਿਹਾ ਜੀ, ਟੈਂਸ਼ਨ ਨਹੀਂ ਲੈਣੀ।

ਕਿਆ ਬਾਤ ਹੈ ਜੀ, ਕਿਆ ਬਾਤ ਹੈ, ਪਹਿਲਾਂ ਮਿਲਣ ਦੇ ਇਰਾਦੇ ਤੇ ਜਦੋਂ ਮਿਲੋ ਤੇ ਫਿਰ ਪਾਸੇ ਪਾਸੇ 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ। ਔਰ ਕਿਆ ਬਾਤ ਹੈ ਮਹਾਰਾਜ, ਇਹ ਤਾਂ ਰਾਈਮ ਬਣ ਗਿਆ, ਹਾ ਹਾ ਦੇਖਿਆ। ਕਦੇ ਕਦੇ ਨਾ ਮਤਲਬ ਜੋ ਅਸੀਂ ਕਹੀਏ ਉਹ ਕਵਿਤਾ, ਨਜ਼ਮ, ਪੋਇਟਰੀ, ਸ਼ਾਇਰਾਨਾ ਮਾਹੌਲ ਬਣ ਜਾਂਦਾ। ਖੈਰ, ਦਿਲ ਚਾਹਤਾ ਪ੍ਰੋਗਰਾਮ, ਤੁਸੀਂ ਮੇਰੇ ਤੱਕ ਆਪਣੇ ਫੇਵਰੇਟ ਟਰੈਕ ਪਹੁੰਚਾ ਰਹੇ ਹੋ ਪ੍ਰੋਗਰਾਮ ਦੇ ਜ਼ਰੀਏ, ਔਰ ਮੈਂ ਤੁਹਾਨੂੰ ਸੁਣਾ ਰਿਹਾ ਵਟਸਐਪ ਮੈਸੇਜਿਸ ਜੋ ਤੁਸੀਂ ਮੇਰੇ ਤੱਕ ਭੇਜ ਰਹੇ ਹੋ। ਅਗਲਾ ਮੈਸੇਜ ਪੜ੍ਹਦੇ ਹਾਂ। ਗੁੱਡ ਈਵਨਿੰਗ ਜੀ, ਵੈਲਕਮ ਸੋਨੂੰ, ਰਵੀ ਰਾਜ, ਗੁਲਸ਼ਨ, ਲੱਕੀ, ਜਲੰਧਰ ਸਿਟੀ ਮੂਵੀ ਬਾਜ਼ੀਗਰ ਦਾ ਟਰੈਕ ਸੁਣਨਾ ਚਾਹੁੰਦੇ ਨੇ ਔਰ ਕਹਿੰਦੇ ਨੇ ਥੈਂਕ ਯੂ ਦਿਲ ਸੇ ਸਰ ਜੀ, ਥੈਂਕ ਯੂ ਜੀ, ਜ਼ਰੂਰ ਸੁਣਾਵਾਂਗੇ ਜੀ ਤੁਹਾਡਾ ਫੇਵਰੇਟ ਟਰੈਕ। ਅਗਲਾ ਮੈਸੇਜ ਮੇਰੇ ਤੱਕ ਪਹੁੰਚਿਆ। ਹਰੀਸ਼ ਜੀ ਨਮਸਕਾਰ ਜੀ, ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰ ਦਿਓ ਪੱਪੂ ਚੋਪੜਾ।

ਮਹਾਰਾਜ ਦੱਸਣਾ ਪੈਂਦਾ ਦੱਸਣਾ ਪੈਂਦਾ। ਔਰ ਮਾਤਾ ਜੀ ਦੁੱਧ ਵੀ ਉਹਦੀ ਪਿਆਉਂਦੇ ਨੇ ਜਦੋਂ ਬੱਚਾ ਰੋਂਦਾ ਹੈ ਕਿ ਨਹੀਂ। ਔਰ ਆਪਣੀ ਗੱਲ ਨਹੀਂ ਦੱਸੋਗੇ ਤੇ ਅਗਲੇ ਨੂੰ ਕਿਵੇਂ ਪਤਾ ਲੱਗੇਗਾ? ਅੱਜ ਕੱਲ੍ਹ ਤਾਂ ਵੈਸੇ ਜ਼ਮਾਨਾ ਬੜਾ ਮਾਡਰਨ ਹੋ ਰਿਹਾ ਹੈ ਕਿ ਨਹੀਂ। ਇਸ ਕਰਕੇ ਆਪਣੀ ਗੱਲ ਬੋਲ ਕੇ ਵਿਅਕਤ ਕਰਕੇ ਅੱਗੇ ਰੱਖਣੀ ਚਾਹੀਦੀ। ਉਹ ਜ਼ਮਾਨਾ ਗਿਆ ਜਦੋਂ ਆਖੋਂ ਹੀ ਆਖੋਂ ਕੇ ਜ਼ਰੀਏ ਦਿਲ ਕਾ ਇਜ਼ਹਾਰ ਮਤਲਬ ਮੁਹੱਬਤ ਕਾ ਇਜ਼ਹਾਰ ਕੀਆ ਜਾਤਾ ਥਾ। ਅੱਜ ਕੱਲ੍ਹ ਮਾਡਰਨ ਜ਼ਮਾਨਾ ਹੈ ਔਰ ਐਕਸ਼ਨ ਔਰ ਅਲਫਾਜ਼ ਦੋਨੇ ਮਤਲਬ ਬੋਲ ਕੇ ਵੀ ਦੱਸਣਾ ਪੈਂਦਾ। ਸਿੱਧੀ ਗੱਲ ਇਹ ਹੈ ਮਹਾਰਾਜ। ਖੈਰ ਅਗਲੇ ਮੈਸੇਜ ਅਸੀਂ ਪੜ੍ਹਦੇ ਹਾਂ ਜੀ। ਕਹਿੰਦੇ ਨੇ ਆਦਰਣੀ ਜੀ ਆਦਾਬ। ਆਦਾਬ ਜੀ, ਫਰਮਾਇਸ਼ ਕਰਤਾ ਰਘੁਵੀਰ ਨਗਰ ਦਿੱਲੀ ਸੇ, ਦਿਲਾਵਰ ਖਾਨ, ਹਸੀਨਾ ਬਾਨੋ, ਅਲੀਜ਼ਾ ਨਾਯਾਬ ਔਰ ਲੱਡੂ, ਕਿਰਪਿਆ ਫਿਲਮ ਸਾਥੀ ਕਾ ਯਹ ਮਧੁਰ ਗੀਤ ਸੁਣਵਾਨੇ ਕਾ ਕਸ਼ਟ ਕਰੇ। ਜ਼ਰੂਰ ਕਰਾਂਗੇ ਜੀ ਕਸ਼ਟ ਆਪਾਂ। ਮੇਰਾ ਪਿਆਰ ਵੀ ਤੂੰ ਹੈ, ਇਹ ਬਹਾਰ ਵੀ ਤੂੰ ਹੈ ਸੁਣਨਾ ਚਾਹੁੰਦੇ ਨੇ। ਥੈਂਕ ਯੂ ਸੋ ਮੱਚ। ਔਰ ਮੈਸੇਜ ਭੇਜਿਆ ਤੁਸੀਂ ਸਾਡੇ ਤੱਕ ਜੀ, ਔਰ ਅਸੀਂ ਇਹ ਟਰੈਕ ਜ਼ਰੂਰ ਪਲੇ ਕਰਾਂਗੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਜੀ। ਔਰ ਇੱਕ ਹੋਰ ਮੇਰੇ ਤੱਕ ਮੈਸੇਜ ਪਹੁੰਚਿਆ ਸਲਾਰ ਪਹਿਲਗਾਮ ਕਸ਼ਮੀਰ ਤੋਂ। ਪੀਰਜ਼ਾਦਾ ਮਿਰਾਜ਼ਦੀਨ ਇਹ ਮੈਸੇਜ ਭੇਜ ਰਹੇ ਨੇ ਜੀ। ਥੈਂਕ ਯੂ ਸੋ ਮੱਚ ਮੈਸੇਜ ਭੇਜਣ ਦੇ ਲਈ ਜੀ। ਔਰ ਇੱਕ ਹੋਰ ਮੈਸੇਜ ਪਹੁੰਚਿਆ ਜੀ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ। ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਲੀ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਪ੍ਰੋਗਰਾਮ ਦਿਲਚਾਤਾ ਪੇਸ਼ ਕਰਨ ਵਾਲੇ ਆਰ ਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਮੈਸੇਜ ਮੇਰੇ ਤੱਕ ਭੇਜਣ ਦੇ ਲਈ ਔਰ ਇਹਨਾਂ ਸਭ ਦੀ ਫਰਮਾਇਸ਼ 'ਤੇ। ਮੇਰਾ ਪਿਆਰ ਵੀ ਤੂੰ ਆਓ ਸੁਣਦੇ ਹਾਂ।

107 FM ਰੇਨਬੋ ਤੇ ਹਰੀਸ਼ ਤੁਹਾਡੇ ਨਾਲ ਹੈ ਔਰ ਨਾਲ ਨਾਲ ਚੱਲ ਰਿਹਾ, ਨਾਲ ਨਾਲ ਤੁਹਾਡੇ ਮੈਸੇਜ ਪੜ੍ਹ ਰਿਹਾ ਔਰ ਤੁਹਾਨੂੰ ਤੁਹਾਡੇ ਫੇਵਰੇਟ ਗਾਣੇ ਸੁਣਾ ਰਿਹਾ ਮਹਾਰਾਜ। 9855-10-10-27 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਮੈਸੇਜ ਭੇਜ ਰਹੇ ਹੋ ਔਰ ਜੇਕਰ ਜਿਹਨੇ ਨਹੀਂ ਭੇਜਿਆ ਉਹ ਵੀ ਭੇਜ ਸਕਦਾ ਵਟਸਐਪ ਮੈਸੇਜ ਔਰ ਆਪਣਾ ਫੇਵਰੇਟ ਗਾਣਾ ਮੇਰੇ ਤੱਕ ਪਹੁੰਚਾ ਸਕਦਾ ਔਰ ਮੈਂ ਸੁਣਾਵਾਂਗਾ ਹੁਣੇ ਇਸੇ ਵੇਲੇ। ਨਮਸਕਾਰ ਜੀ, ਅਗਲਾ ਮੈਸੇਜ ਜੀ। ਨਮਸਕਾਰ ਜੀ, ਫਿਲਮ ਲਾਟ ਸਾਹਿਬ, ਗਾਇਕ ਰਫੀ ਸਾਹਿਬ, ਗੀਤ ਸਵੇਰੇ ਵਾਲੀ ਗਾੜੀ ਸੇ ਮੋਹਾਲੀ ਪੰਜਾਬ ਸੇ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਸਰ ਜੀ, ਬਹੁਤ ਸਮੇਂ ਸੇ ਸ਼ਾਮਿਲ ਨਹੀਂ ਕੀਆ ਜਾ ਰਿਹਾ ਹੈ, ਕਿਰਪਾ ਸ਼ਾਮਿਲ ਕਰੇ, ਧੰਨਵਾਦ। ਕਰ ਲਿਆ ਜੀ, ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ, ਥੈਂਕ ਯੂ। ਔਰ ਅਗਲਾ ਮੈਸੇਜ ਪੜ੍ਹਦੇ ਹਾਂ। ਨਮਸਕਾਰ, ਦਿਲ ਚਾਹਤਾ ਹੈ ਫਿਲਮ ਪਸੰਦ ਕਰਤਾ ਹੈ ਨਿਹਲ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਸੇ, ਭੇਰੂ ਲਾਲ ਵਾਕਤਰੀਆ, ਧਾਕੜ ਭੋਲਾ ਵਾਕਤਰੀਆ, ਪ੍ਰਵੀਨ ਵਾਕਤਰੀਆ, ਰਿਆਂਸ਼ ਵਾਕਤਰੀਆ ਔਰ ਪ੍ਰਤੀਕ ਵਾਕਤਰੀਆ, ਥੈਂਕ ਯੂ, ਆਪਕਾ ਮੈਸੇਜ ਸ਼ਾਮਿਲ ਹੋ ਗਿਆ ਹੈ ਜੀ। ਅਗਲਾ ਮੈਸੇਜ ਜੀ, ਹਰੀਸ਼ ਜੀ ਵੈਲਕਮ, ਨਮਸਕਾਰ ਜੀ, ਕਿਸੇ ਵੀ ਗੀਤ ਨੂੰ ਸ਼ਾਮਿਲ ਕਰ ਦਿਉ ਜੀ। ਮੋਤਾਲਾ ਮਹਾਰਾਸ਼ਟਰ ਸੇ ਵਿਜੇ ਸੁਰਲਕਰ ਔਰ ਰਤਨ ਮਾਲਾ ਸੁਰਲਕਰ, ਕੁਮਕੁਮ ਗੁੜੀਆ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਅੱਗੇ ਮੈਸੇਜ ਮੇਰੇ ਤੱਕ ਪਹੁੰਚ ਰਹੇ ਨੇ ਜੀ। ਨਮਸਕਾਰ, ਗਾਂਧੀ ਨਗਰ ਗੁਜਰਾਤ ਸੇ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਨਿਸ਼ਾ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ। ਅੱਗੇ ਮੈਸੇਜ ਆਏ ਜੀ, ਗੀਤ ਕੋਈ ਵੀ, ਵਿਪਨ ਆਨੰਦ, ਪ੍ਰਵੀਨ ਆਨੰਦ, ਰਾਹੁਲ ਆਨੰਦ, ਮੇਘਾ ਆਨੰਦ, ਨੇੜੇ ਘਾ ਮੰਡੀ ਚੌਕ ਜਲੰਧਰ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ ਜੀ। ਔਰ ਅੱਗੇ ਮੈਸੇਜ ਹੈ ਜੀ, ਕੋਈ ਨਹੀਂ, ਮੈਸੇਜਿਸ ਮੇਰੇ ਤੱਕ ਪਹੁੰਚ ਰਹੇ ਨੇ ਠਾਠਾ ਕਰਦੇ ਔਰ ਮੈਂ ਇਸ ਗਾਣੇ ਤੋਂ ਬਾਅਦ ਮੈਸੇਜ ਸੁਣਾਉਣਾ ਜੀ।

ਬਿਲਕੁਲ ਜੀ ਬਿਲਕੁਲ, ਜਿਹੜਾ ਜਾਣਾ ਚਾਹੁੰਦਾ ਉਹਨੂੰ ਜਾਣ ਦੇਣਾ ਚਾਹੀਦਾ, ਔਰ ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਉਹ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਏਗਾ। ਆਹਾਹਾ ਕਿਆ ਬਾਤ ਹੈ ਕਿ ਨਹੀਂ, ਕਮਾਲ ਦੀਆਂ ਗੱਲਾਂ ਹਰੀਸ਼ ਦੀਆਂ। 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਔਰ ਮੈਸੇਜਸ ਦਾ ਸਿਲਸਿਲਾ ਜਾਰੀ ਹੈ। ਅਗਲਾ ਮੈਸੇਜ ਪੜ੍ਹਦੇ ਹਾਂ। ਵੀਰ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ, ਮਸਤ ਚੱਲ ਰਿਹਾ ਪ੍ਰੋਗਰਾਮ, ਲੱਗੇ ਰਹੋ। ਵੀਰ ਜੀ ਇੱਕ ਸੌਂਗ ਹੋ ਜਾਏ ਅਗਰ ਤੁਸੀਂ ਸੁਣਾ ਦਿਓ, ਕਾਫੀ ਟਾਈਮ ਤੋਂ ਨਹੀਂ ਸੁਣਿਆ, ਫਿਲਮ ਦਾ ਨਾਮ ਸਿਰਫ ਤੂੰ, ਇਹ ਸੁਣਨਾ ਚਾਹੁੰਦੇ ਨੇ। ਪ੍ਰੀਕਸ਼ਿਤ, ਰੇਹਾਨ, ਏਕਤਾ, ਗੁੱਡੂ, ਅਨੀਤਾ, ਵਿਕਾਸ ਕਸ਼ਯਪ, ਬੋਬੀ ਰਾਜਪੂਤ, ਕਸਤੂਰਬਾ ਨਗਰ, ਜਲੰਧਰ, ਕੈਂਟ ਤੋਂ, ਐਨਰਜੀ ਕਾ ਤੜਕਾ ਐਫ ਐਮ ਰੇਨਬੋ, ਦਿਲ ਸੇ ਦਿਲ ਤੱਕ। ਥੈਂਕ ਯੂ ਜੀ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਮੈਸੇਜ ਮੇਰੇ ਤੱਕ ਪਹੁੰਚ ਰਹੇ ਨੇ ਤੁਹਾਡੇ ਸਭ ਦੇ। ਅਗਲਾ ਮੈਸੇਜ ਹੈ ਜੀ, ਸਰਪ੍ਰਿੰਦ ਨਮਸਕਾਰ ਜੀ, ਇਹ ਆਇਆ ਜੀ ਪੋਟਿਆ ਕਲਾ ਦੁਰਗ ਸੇ, ਸੰਜੂ ਸਾਹੂ, ਸੁਜਾਤਾ ਸਾਹੂ, ਸ਼ਸ਼ਾਂਕ ਸਾਹੂ, ਸੀਮਾ ਸਾਹੂ, ਥੈਂਕ ਯੂ ਸੋ ਮੱਚ ਮੇਰੇ ਤੱਕ ਮੈਸੇਜ ਆਪਣਾ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਜੀ, ਪ੍ਰੋਗਰਾਮ ਦਿਲ ਚਾਹਤਾ ਪੇਸ਼ਕਰਤਾ ਜੀ, ਪਿਆਰ ਭਰਾ ਨਮਸਕਾਰ, ਥੈਂਕ ਯੂ ਜੀ, ਤੁਹਾਨੂੰ ਵੀ ਨਮਸਕਾਰ। ਦੁਰਗ ਕਲੋਨੀ ਹਾਂਸੀ ਸੇ, ਰਾਜੂ ਮਿਗਲਾਨੀ, ਬਬਿਤਾ ਮਿਗਲਾਨੀ, ਸੁਭਾਸ਼ ਯੋਗੀ, ਬੱਬੂ ਡੱਬੂ, ਸ਼ੁਕਰੀਆ ਮਿਹਰਬਾਨੀ ਜੀ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਜੀ, ਦਿਲ ਚਾਹਤਾ ਹੈ, ਸਭ ਨੂੰ ਨਮਸਕਾਰ, ਆਪ ਕੈਸੇ ਹੈ ਜੀ, ਮੈਂ ਬਿਲਕੁਲ ਠੀਕ ਹਾਂ ਜੀ। ਰਿਮਝਿਮ ਇਹ ਗਾਣਾ ਸੁਣਨਾ ਚਾਹੁੰਦੇ ਨੇ, ਇਹ ਗਾਣਾ ਮੈਂ ਪਹਿਲਾਂ ਪਲੇ ਕਰ ਚੁੱਕਿਆ ਜੀ। ਨਰਗੋੜਾ ਛੱਤੀਸਗੜ੍ਹ ਤੋਂ ਮੈਸੇਜ ਆਇਆ ਜੀ, ਮਹਿਰਾਜ, ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਯੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਔਰ ਦਿਸ਼ਾ ਗੋਸਵਾਮੀ, ਮਾਈ ਰੇਡੀਓ ਮਾਈ ਲਾਈਫ, ਦਿਲ ਸੇ ਧੰਨਵਾਦ ਕਰ ਰਹੇ ਨੇ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਹੋਰ ਮੈਸੇਜ ਮੇਰੇ ਤੱਕ ਪਹੁੰਚੇ ਨੇ, ਥੈਂਕ ਯੂ ਸੋ ਮੱਚ। ਆਦਰਣੀਏ ਪ੍ਰਸਾਰਕ ਜੀ ਦੁਆ

ਨਹੀਂ ਹਮੇਸ਼ਾ ਯਾਦ ਰੱਖਣਾ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਹੈ ਜੀ। ਸੁਨੀਲ ਪਾਠਕ, ਕਮਲ ਪਾਠਕ, ਦੇਵਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਔਰ ਜਿਹੜੇ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਗੀਤ ਕੋਈ ਵੀ ਛੱਤੀਸਗੜ੍ਹ ਚੂੜੀ ਲਾਈਨ ਮੰਗੇਲੀ ਤੋਂ ਮੁਹੰਮਦ ਇਸਹਾਕ ਖਤੀਜਾ ਬੇਗਮ ਔਰ ਮੁਹੰਮਦ ਅਸ਼ਫਾਕ ਮੁਹੰਮਦ ਅਲਤਾਫ, ਸ਼ੁਕਰੀਆ, ਥੈਂਕ ਯੂ ਜੀ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਇੱਕ ਹੋਰ ਮੈਸੇਜ ਹੈ ਜੀ, ਨਮਸਕਾਰ ਜੀ, ਹੋਲੀ ਚੌਕ ਉੱਤਮ ਨਗਰ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ੂ ਖੋਰਵਾਲ ਮੈਸੇਜ ਭੇਜ ਰਹੇ ਨੇ ਮੇਰੇ ਤੱਕ ਜੀ, ਥੈਂਕ ਯੂ ਸੋ ਮੱਚ। ਇੱਕ ਹੋਰ ਮੈਸੇਜ ਆਇਆ ਜੀ ਨਾਗਪੁਰ ਮਹਾਰਾਸ਼ਟਰ ਤੋਂ, ਕਮਲ ਸਾਹਨੀ, ਮਿਸਿਸ ਪਿੰਕੀ ਸਾਹਨੀ, ਡਾਕਟਰ ਹਾਜ਼ੀ ਅਫਜ਼ਲ ਮਲਿਕ, ਨਿਪੀ ਸਾਹਨੀ ਔਰ ਮਿਸਿਸ ਸੁਨੀਤਾ, ਤੁਸੀਂ ਸ਼ਾਮਿਲ ਹੋ ਗਏ ਹੋ ਜੀ, ਥੈਂਕ ਯੂ ਸੋ ਮੱਚ। ਔਰ ਅਸੀਂ ਸੁਣਦੇ ਹਾਂ ਜੀ ਸਿਰਫ ਤੁਮ ਫਿਲਮ ਦਾ ਇਹ ਟਰੈਕ।

ਉਹ ਮਹਾਰਾਜ ਪਿਆਰ ਤਾਂ ਭਲੇ ਭਲਿਆਂ ਦੇ ਦਿਮਾਗ ਹਿਲਾ ਕੇ ਰੱਖ ਦਿੰਦਾ, ਸਮਝ ਕੁਛ ਵੀ ਨਹੀਂ ਆਉਂਦਾ। ਤੁਹਾਡੇ ਨਾਲ ਤੇ ਫਿਰ ਹਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ, ਕੋਈ ਗੱਲ ਨਹੀਂ, ਇਸ ਲਈ ਇਹਨੂੰ ਜ਼ਿਆਦਾ ਹਾਵੀ ਨਾ ਹੋਣ ਦਿਓ ਆਪਣੇ ਉੱਤੇ, ਫਿਰ ਤੁਹਾਡਾ ਦਿਮਾਗ ਜਿਹੜਾ ਟਿਕਾਣੇ 'ਤੇ ਆ ਸਕਦਾ। 107 FM ਰੇਨਬੋ 'ਤੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਦਿਲ ਚਾਹਤਾ ਪ੍ਰੋਗਰਾਮ ਸੁਣ ਰਹੇ ਹੋ। ਮੈਸੇਜ ਪੜ੍ਹਦੇ ਹਾਂ ਜੀ। ਅਗਲਾ ਪਿੰਡ ਝੰਝੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਤੁਸੀਂ ਫਿਲਮ ਮੰਨਤ ਦਾ ਗੀਤ ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ ਸੁਣਾ ਦਿਓ ਜੀ। ਧੰਨਵਾਦ, ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਅਗਲਾ ਮੈਸੇਜ ਜੀ, ਚੁਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ ਮੇਰੇ ਤੱਕ ਮੈਸੇਜ ਪਹੁੰਚਾ ਰਹੇ ਨੇ ਜੀ।

ਸ਼ਾਮ ਏ ਗਜ਼ਲ ਇਸ ਗਹਿਰਾਉਂਦੀ ਹੋਈ ਰਾਤ ਨੂੰ ਹੋਰ ਵੀ ਜ਼ਿਆਦਾ ਨਮਕੀਨ ਔਰ ਹਸੀਨ ਬਣਾਉਣ ਦੇ ਲਈ ਸਾਡਾ ਇਹ ਪ੍ਰੋਗਰਾਮ

ਤੁਸੀਂ ਇੰਜੋਏ ਕਰ ਰਹੇ ਸੀ ਮੇਰੇ ਨਾਲ ਸ਼ਾਮੇ ਗਜ਼ਲ, ਔਰ ਇਸ ਨੂੰ ਇੱਥੇ ਖਤਮ ਕਰਨ ਦਾ ਵੇਲਾ ਆ ਗਿਆ, ਔਰ ਵਧਦੇ ਅੱਗੇ ਆਪਾਂ ਇਸ ਗਜ਼ਲ ਤੋਂ ਬਾਅਦ।

ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ ਔਰ ਇੱਕ ਪਿਆਰ ਕਾ ਨਗਮਾ ਹੈ ਨੂੰ ਇੱਥੇ ਹੀ ਖਤਮ ਕਰਨ ਦੀ ਮੈਨੂੰ ਇਜਾਜ਼ਤ ਦਿਓ ਔਰ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਜ਼ਰੂਰ ਹੋਏਗੀ ਔਰ ਅੱਜ ਦਾ ਇਹ ਆਖਰੀ ਟਰੈਕ ਤੁਹਾਡੀ ਪੇਸ਼ ਨਜ਼ਰ ਹੈ। ਬਾਏ, ਟੇਕ ਕੇਅਰ।

ਐਫਐਮ ਬੈਂਡ 102.7 ਮੈਗਾਹਰਟਜ਼ ਦੀ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।